ਅੱਜ ਦਾ ਅੰਮ੍ਰਿਤਵਾਣੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਬਬਲੀਨ ਕੌਰ। ਇਸ ਪ੍ਰੋਗਰਾਮ ਤਹਿਤ ਤੁਸੀਂ ਸਰਵਨ ਕਰਦੇ ਹੋ ਸ਼ਬਦ ਅਤੇ ਭਜਨ। ਆਓ ਸਭ ਤੋਂ ਪਹਿਲਾਂ ਸਰਵਨ ਕਰੀਏ ਭਾਈ ਹਰਜਿੰਦਰ ਸਿੰਘ ਜੀ ਅਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ ਅਤੇ ਇਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਸ਼ਬਦ। ਆਓ ਹੁਣ ਸਰਵਣ ਕਰਦੇ ਹਾਂ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਇੱਕ ਭਜਨ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਅੰਮ੍ਰਿਤਵਾਣੀ FM ਬੈਂਡ 100.2 MHz ਦੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ, ਇਸ ਵੇਲੇ ਸਵੇਰ ਦੇ 6:30 ਹੋ ਰਹੇ ਨੇ। ਹੁਣ ਤੋਂ ਕੁਝ ਪਲਾਂ ਵਿੱਚ ਤੁਸੀਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ। 6:40 'ਤੇ ਸਰਵਣ ਕਰੋਗੇ ਮਾਨਸ ਕਾਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:05 'ਤੇ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ ਨਵੀਂ ਸਵੇਰ। ਆਓ ਸੁਣਦੇ ਹਾਂ ਪ੍ਰੋਗਰਾਮ ਖੇਤੀਬਾੜੀ।

0: ਬਿਲਕੁਲ ਜੀ, ਸਾਰਿਆਂ 'ਤੇ ਜਿਹੜੀ ਰੱਬ ਦੀ ਮਿਹਰ ਹੈ ਨਾ, ਉਹ ਬਣੀ ਰਹੇ
1: ਬਿਲਕੁਲ,
0: ਤਾਂ ਕਿ ਜਿਹੜੇ ਸਾਡੇ ਕੰਮ ਕਾਰ ਆ ਨਾ,
1: ਹਾਂ ਇਹ ਚੱਲਦੇ ਰਹੇ,
0: ਹਾਂ ਠੀਕ ਤਰੀਕੇ ਨਾਲ ਆਪਣਾ ਹਿੱਸਾ ਜਿਹਦੇ 'ਚ ਪਾਉਂਦੇ ਰਹੀਏ
1: ਜੀ।
0: ਅਤੇ ਖਾਸ ਕਰਕੇ ਦੇਖੋ ਰੰਗਾ ਸਿੰਘ ਜੀ, ਕਿ ਆਲਾ ਦੁਆਲਾ ਜਿੱਦਾਂ ਕਹਿੰਦੇ ਹਾਂ ਕਿ ਉਹ ਵੀ ਤੰਦਰੁਸਤ ਹੋਵੇ, ਅਤੇ ਆਪਣੇ ਆਪ ਨੂੰ ਵੀ ਤੰਦਰੁਸਤ ਰੱਖਣਾ ਬਹੁਤ ਹੀ ਮਹੱਤਵਪੂਰਨ ਆ।
1: ਬਿਲਕੁਲ ਜੀ, ਜਾਂ ਫਿਰ ਨੂੰ ਦੂਜੇ ਪਾਸੇ ਹੀ ਕਹਿ ਲਓ, ਜੇ ਆਪ ਤੰਦਰੁਸਤ ਆ ਨਾ ਇਨਸਾਨ, ਤੇ ਫਿਰ ਉਹਦੇ ਕੰਮ ਧੰਦੇ ਵੀ ਫਿਰ ਚੱਲਦੇ ਆ, ਨੇਪੜੇ ਚੱਲਦੇ ਆ, ਤੇ ਨਾਲ ਦੇ ਨਾਲ ਜਿਹੜੀ ਗੱਲ ਖੇਤੀਬਾੜੀ ਦੀ ਜੇ ਆਪਾਂ ਕਰੀਏ ਨਾ, ਤੇ ਦੇਖੋ ਬਹੁਤ ਸਾਰੀਆਂ ਫਸਲਾਂ ਹੁਣ ਸੰਧੂ ਸਾਹਿਬ ਇਹੋ ਜਿਹੀਆਂ ਆ ਗਈਆਂ ਜਿਹੜੀਆਂ ਗਰਮੀ ਸਰਦੀ ਮੌਸਮ ਵਿੱਚ ਆਪਾਂ ਇਹਨਾਂ ਨੂੰ ਬੀਜ ਸਕਦੇ ਆ।
0: ਸਾਰਾ ਸਾਲ ਹੀ ਵਰਤਦੇ ਆ, ਖੁੰਬਾਂ ਲੈ ਲਓ ਜੀ, ਕੋਈ ਐਸਾ ਆਪਣੇ ਤਿਉਹਾਰ ਹੋਵੇ ਘਰ ਦੇ ਵਿੱਚ ਦੇਖ ਲਓ
1: ਜੀ,
0: ਤੇ ਖੁਰਾਕੀ ਪੱਖੋਂ ਦੇਖੋ, ਤੇ ਹਰ ਮੌਸਮ ਦੇ ਵਿੱਚ ਇਹਨੂੰ ਆਪਾਂ ਪੈਦਾ ਕਰ ਸਕਦੇ ਹਾਂ ਜੀ।
1: ਬਿਲਕੁਲ ਜੀ,
0: ਤੇ ਸਿਰਫ ਹੈ ਕਿ ਕੁਛ ਥੋੜੀ ਜਿਹੀਆਂ ਗੱਲਾਂ ਧਿਆਨ ਰੱਖਣੀਆਂ ਪੈਂਦੀਆਂ ਰੰਗਾ ਸਿੰਘ ਜੀ
1: ਜੀ,
0: ਕਿ ਪੂਰੇ ਤਰੀਕੇ ਨਾਲ ਕੰਮ ਕਰੋ ਤਾਂ ਪਹਿਲਾਂ ਇਸ ਕੰਮ ਦੀ ਸਿਖਲਾਈ ਲੈ ਲਓ, ਐਵੇਂ ਨਹੀਂ ਵੀ ਕੰਮ ਦੇਖਾ ਦਿਖਾਈ ਸ਼ੁਰੂ ਕਰ ਲਓ, ਕਿਉਂਕਿ ਥੋੜਾ ਜਿਹਾ ਤਕਨੀਕੀ ਕੰਮ ਆ ਇਹ।
1: ਦੇਖੋ ਗਿਆਨ ਜਿਹੜਾ ਆ ਨਾ, ਉਹ ਮਾਹਰਾਂ ਕੋਲੋਂ ਹੀ ਮਿਲ ਸਕਦਾ, ਤੇ ਮਾਹਰ ਟ੍ਰੇਨਿੰਗ ਕੈਂਪ ਵੀ ਲਾਉਂਦੇ ਆ, ਤੇ ਸਿਖਲਾਈ ਕੈਂਪ ਜਿਹਨੂੰ ਆਪਾਂ ਕਹਿੰਦੇ ਆ, ਉਹਦੇ ਵਿੱਚ ਥੋੜਾ ਜਿਹਾ ਇਹ ਆ ਕਿ ਤਕਨੀਕੀ ਤੌਰ ਤੇ ਜੇ ਇਹਦੀ ਜਾਣਕਾਰੀ ਹਾਸਲ ਕਰਦੀ ਜਾਏ ਨਾ, ਤੇ ਫੇਰ ਵਾਰੇ ਨਾਰੇ ਹੀ ਹੋ ਸਕਦੇ।
0: ਹਾਂ, ਨਾਲੇ ਦੇਖੋ ਕਿ ਆਪਾਂ ਜਦੋਂ ਕੋਈ ਸਿਖਲਾਈ ਹਾਸਲ ਕਰਦੇ ਹਾਂ ਤੇ ਹੱਥੀਂ ਕੰਮ ਵੀ ਕਰਦੇ ਹਾਂ, ਤੇ ਸਾਡੇ ਜਿਹੜੇ ਨਾ ਅਸੀਂ ਪਤਾ ਲੱਗਦਾ ਵੀ ਕਿੱਥੇ ਗਲਤੀ ਕਰ ਰਹੇ ਹੈਗੇ ਹਾਂ, ਕਿੱਥੇ ਸਾਨੂੰ ਵਧੀਆ ਕਰਨ ਦੀ ਗੁੰਜਾਇਸ਼ ਹੈਗੀ ਆ
1: ਜੀ,
0: ਤਾਂ ਕਿ ਫਿਰ ਆਪਾਂ ਨੂੰ ਅੱਗੇ ਚੱਲ ਕੇ ਕੋਈ ਸਮੱਸਿਆ ਨਾ ਆਊ।
1: ਬਿਲਕੁਲ,
0: ਤੇ ਕੋਈ ਵੀ ਕੰਮ ਸ਼ੁਰੂ ਕਰੋ ਨਾ, ਖਾਸ ਕਰਕੇ ਦੇਖੋ ਇਹੋ ਜਿਹਾ ਕੰਮ ਆ, ਇਹ ਛੋਟੇ ਜਿਹੇ ਕਮਰੇ ਤੋਂ ਸ਼ੁਰੂ ਹੋ ਸਕਦਾ ਜੀ।
1: ਬਿਲਕੁਲ,
0: ਆਪਣੇ ਖੁੰਬਾਂ ਪੈਦਾ ਕਰਨੀਆਂ, ਕੋਈ ਬਹੁਤਾ ਐ ਨਹੀਂ ਵੀ ਸਾਨੂੰ ਰਕਬਾ ਚਾਹੀਦਾ, ਇੱਕ ਸਾਨੂੰ ਵਧੀਆ ਤਰੀਕੇ ਦਾ ਕਮਰਾ ਹੋਵੇ, ਉਹਨੂੰ ਠੀਕ ਤਰੀਕੇ ਨਾਲ ਉਹਦੇ ਵਿੱਚ ਆਪਾਂ ਵੱਖ ਵੱਖ ਤਰੀਕੇ ਦੇ ਨਾ ਕੀ ਕਹਿੰਦੇ ਹੁੰਦੇ ਆ ਐਸਾ ਢਾਂਚਾ ਬਣਾ ਦਈਏ
1: ਜੀ,
0: ਤਾਂ ਕਿ ਵਧੀਆ ਤਰੀਕੇ ਦਾ ਇੱਕ ਪਲੇਟਫਾਰਮ ਬਣ ਜਾਏ ਖੁੰਬਾਂ ਪੈਦਾ ਕਰਨ ਦੇ ਲਈ। ਕਿਉਂਕਿ ਦੇਖੋ ਹੁਣ ਜਿਹੜਾ ਮੌਸਮ ਆ ਇਹਦੇ ਵਿੱਚ ਆਪਾਂ ਸਿਰਫ ਜਿਹੜੀ ਪਰਾਲੀ ਹੈ ਜਿੱਦਾਂ ਜਿਹਨੂੰ ਕਹਿੰਦੇ ਆ ਉਹ ਖੁੰਬ ਪੈਦਾ ਕਰ ਸਕਦੇ ਹੈਗੇ ਆ
1: ਜੀ,
0: ਤੇ ਦੂਸਰੀ ਹੈ ਜੀ ਆਪਣੇ ਕੋਲ ਇਹਨੂੰ ਕਹਿੰਦੇ ਆ ਮਿਲਕੀ, ਸਿਰਫ ਦੋ ਹੀ ਖੁੰਬਾਂ ਨੇ ਜੀ
1: ਜੀ,
0: ਜਿਹੜੀਆਂ ਬੜੀਆਂ ਵਧੀਆ ਤਰੀਕੇ ਨਾਲ ਆਪਾਂ ਚਾਰ ਫਸਲਾਂ ਦੇਖੋ ਲੈ ਸਕਦੇ ਹਾਂ ਅਗਸਤ ਤੱਕ।
1: ਅੱਛਾ ਜੀ,
0: ਇੱਕ ਤਾਂ ਸਮਾਨ ਆਪਣੇ ਕੋਲ ਹੈ ਜੀ ਪਰਾਲੀ, ਤੇ ਬੀਜ ਇਹਨੂੰ ਸਪੈਨ ਕਹਿੰਦੇ ਹਾਂ ਜੀ
1: ਜੀ,
0: ਤੇ ਬਾਂਸ ਤੇ ਸੇਬਾਂ ਜਿਹੜਾ ਹੁੰਦਾ ਆਪਾਂ ਗੁੱਛੀ ਜਿਹਦੇ ਨਾਲ ਬੰਨਣੇ ਹੈਗੇ।
1: ਬਿਲਕੁਲ,
0: ਇਹ ਚਾਰ ਜੀਆਂ ਚਾਹੀਦੀਆਂ ਜੀ। ਫਿਰ ਵਧੀਆ ਤਰੀਕੇ ਨਾਲ ਆਪਾਂ ਕੀ ਕਰਨਾ ਰੰਗਾ ਸਿੰਘ ਜੀ, ਕਿ ਪਰਾਲੀ ਦੇ ਪੂੜਿਆਂ ਨੂੰ ਸਾਫ ਪਾਣੀ ਵਿੱਚ ਨਾ ਕੋਈ ਮਾਹਰ ਕਹਿੰਦੇ ਆ 16 ਤੋਂ ਲੈ ਕੇ 20 ਘੰਟੇ ਡੋਬ ਦਿਓ।
1: ਅੱਛਾ ਜੀ,
0: ਤੇ ਗਿੱਲੇ ਪੂੜਿਆਂ ਨੂੰ ਨਾ ਢਲਾਣ ਤੇ ਰੱਖ ਕੇ ਇਹਦੇ ਨਾਲ ਕੀ ਹੋ ਜਿਹੜਾ ਵਾਧੂ ਪਾਣੀ ਆ ਨਾ ਉਹ ਨਿਕਲ ਜੂਗਾ,
1: ਨਿਕਲ ਜਾਊਗਾ। ਠੀਕ ਆ,
0: ਆਪਣੇ ਵਧੀਆ। ਫਿਰ ਕਮਰੇ ਵਿੱਚ ਜਿਹੜਾ ਆਪਾਂ ਇੱਟਾਂ ਤੇ ਬਾਂਸ ਦਾ ਇੱਕ ਢੁਕਵਾਂ ਪਲੇਟਫਾਰਮ ਬਣਾ ਲੈਣਾ, ਤੇ ਇਸ ਪਲੇਟਫਾਰਮ ਤੇ ਨਾ 5 ਪੂੜੀਆਂ ਤੇ 1 ਤਹਿ ਲਾਉਣੀ ਹੈ ਜੀ।
1: ਠੀਕ,
0: ਤੇ ਇਹਦੇ ਵਿੱਚ ਆਪਾਂ 75 ਗ੍ਰਾਮ ਬੀਜ ਪਾ ਦੇਣਾ ਜੀ।
1: ਅੱਛਾ ਜੀ,
0: ਅੱਛਾ ਬੀਜ ਕਿੱਥੋਂ ਲੈਣਾ? ਬੀਜ ਦੇਖੋ ਵਧੀਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਜਿਹੜਾ ਮਾਈਕਰੋ ਬਾਇਓਲੋਜੀ ਵਿਭਾਗ ਹੈ ਨਾ, ਪਹਿਲੋਂ ਰਾਖਵਾਂ ਕਰਾ ਲਓ।
1: ਠੀਕ,
0: ਇਹ ਨਾ ਵੀ ਰੰਗਾ ਸਿੰਘ ਨੂੰ ਕਿਹਾ ਖੁੰਬਾਂ ਪੈਦਾ ਕਰਨੀਆਂ, ਸਾਰੀ ਤਿਆਰੀ ਕਰ ਲਈ ਤੇ ਬੀਜ ਦੇ ਵੱਲ ਕੋਈ ਧਿਆਨ ਕੀਤਾ,
1: ਧਿਆਨ ਨਹੀਂ ਦਿੱਤਾ। ਬਿਲਕੁਲ ਠੀਕ,
0: ਇਸ ਕਰਕੇ ਹਰ ਚੀਜ਼ ਜਿੱਦਾਂ ਤੁਸੀਂ ਕਹਿੰਦੇ ਕਿ ਵਿਉਂਤਬੰਦੀ ਬੜੀ ਮਹੱਤਵਪੂਰਨ ਹੈ, ਕਿ ਹਰ ਚੀਜ਼ ਦੀ ਜਾਣਕਾਰੀ ਆਪਾਂ ਨੂੰ ਅਗਾਂਹ ਤਿਆਰ ਕਰਕੇ ਰੱਖਣੀ ਹੈਗੀ ਹੈ। ਪਹਿਲਾਂ ਬੁੱਕ ਕਰਾ ਲਓ, ਕਈ ਵਾਰ ਸਮੇਂ 'ਤੇ ਨਹੀਂ ਮਿਲਦਾ ਜੀ।
1: ਠੀਕ,
0: ਕਿੰਨਾ ਚਾਹੀਦਾ ਤੁਹਾਨੂੰ? ਸੋ ਇਸ ਤਰੀਕੇ ਨਾਲ 5 ਪੂੜੀਆਂ 'ਤੇ ਆਪਾਂ ਨੇ 75 ਗ੍ਰਾਮ ਬੀਜ ਪਾ ਦਿਉ, ਅਤੇ ਵਧੀਆ ਤਰੀਕੇ ਨਾਲ ਜਿਹੜੇ ਹੈਗੇ ਆ ਇੱਕ ਆਪਾਂ ਇਸ ਤਰੀਕੇ ਨਾਲ ਕੰਮ ਕਰ ਸਕਦੇ ਹਾਂ ਰੰਗਾ ਸਿੰਘ ਜੀ। ਅਤੇ ਬਿਜਾਈ ਜਦੋਂ ਕਰਦੇ ਹਾਂ ਇਹ ਤੋਂ 7 ਲੈ ਕੇ 9 ਦਿਨਾਂ ਬਾਅਦ ਜਿਹੜੀਆਂ ਖੁੰਬਾਂ ਨੇ ਨਾ
1: ਜੀ,
0: ਉਹ ਫਿਰ ਫੁੱਟਣੀਆਂ ਸ਼ੁਰੂ ਹੋ ਜਾਂਦੀਆਂ ਨੇ।
1: ਅੱਛਾ ਜੀ,
0: ਅਤੇ ਬਿਜਾਈ ਤੋਂ 2 ਦਿਨਾਂ ਬਾਅਦ ਆਪਾਂ ਨੇ ਰੋਜ਼ ਰੋਜ਼ ਪਾਣੀ ਦਾ ਛਿੜਕਾਅ ਕਰਨਾ ਫੁਹਾਰੇ ਨਾਲ।
1: ਫੁਹਾਰੇ ਨਾਲ, ਠੀਕ ਆ,
0: ਤਾਂ ਕਿ ਜਿਹੜਾ ਆਪਣਾ ਉਹ ਵਧੀਆ ਬਣਿਆ ਢਾਂਚਾ ਉਹ ਖਰਾਬ ਨਾ ਹੋਵੇ ਜੀ
1: ਜੀ।
0: ਅਤੇ ਇਹਨੂੰ ਆਪਾਂ ਨੇ ਹਵਾ ਦਾ ਵੀ ਧਿਆਨ ਰੱਖਣਾ ਹੈਗਾ, ਘੱਟੋ ਘੱਟ 6 ਤੋਂ ਲੈ ਕੇ 8 ਘੰਟੇ ਹਵਾ ਵੀ ਮਿਲਣੀ ਚਾਹੀਦੀ ਹੈ।
1: ਉਹ ਤਾਂ ਬਹੁਤ ਜ਼ਰੂਰੀ ਆ ਜੀ।

0: ਸੋ ਇਸ ਤਰੀਕੇ ਨਾਲ ਜਦੋਂ ਆਪਣਾ ਹਫ਼ਤਾ 10 ਦਿਨ ਬਾਅਦ ਤਿਆਰ ਹੋ ਜਾਣਗੀਆਂ ਅਤੇ ਇਹਨੂੰ ਆਪਾਂ ਤੋੜ ਕੇ ਪੈਕ ਕਰਕੇ ਮੰਡੀ 'ਚ ਵੇਚ ਸਕਦੇ ਹਾਂ।
1: ਬਿਲਕੁਲ ਜੀ, ਪੈਕਿੰਗ ਕਰਨ ਸਮੇਂ ਵੀ ਵੇਖੋ, ਬਹੁਤ ਧਿਆਨ ਰੱਖਣ ਦੀ ਲੋੜ।
0: ਬਹੁਤ ਵਧੀਆ ਵੀ ਦੇਖੋ ਜੀ, ਆਪਾਂ ਕਈ ਵਾਰ ਮੰਡੀ ਜਾਂਦੇ ਲੈਣ ਅਤੇ ਕਿੰਨੀ ਵਧੀਆ ਤਰੀਕੇ ਨਾਲ ਪੈਕ ਕੀਤੀ
1: ਹੁੰਦੀ ਹੈ,
0: ਤਾਂ ਕਿ ਉਹਦੀ ਇਹਦੇ ਨਾਲ ਜਿਹਦੀ ਉਹੜੀ ਕਹਿੰਦੇ ਸ਼ੈਲਫ ਲਾਈਫ ਉਹ ਵਾਧਾ ਹੋ ਜਾਂਦਾ ਉਹਦੇ ਨਾਲ।
1: ਬਿਲਕੁਲ ਜੀ, ਗੱਲ ਇਹ ਆ ਕਿ ਉਹ 'ਚ ਮਾੜੀ ਖੋਮੜੀ ਪੈਣੀ ਚਾਹੀਦੀ,
0: ਹਾਂ,
1: ਚੁਗ ਕੇ ਸਾਫ਼ ਸੁਥਰੀਆਂ ਚਮਕਦਾਰ ਜਿਹੜੀਆਂ ਚਿੱਟੀਆਂ ਹੋਣ,
0: ਹੈ ਨਾ, ਦਰਜਾਬੰਦੀ ਕਰਕੇ ਇੱਕੋ ਆਕਾਰ ਦੀਆਂ
1: ਹੋਣ। ਅਤੇ ਕਈ ਸਾਡੇ ਮੰਡੀਕਾਰੀ 'ਚ ਇਹ ਵੀ ਕਰਦੇ ਆ ਕਿ ਤੋਲ ਕੇ ਨਾ ਉਹਦੇ ਪੈਕਟ ਵੀ ਬਣਾ ਲੈਂਦੇ ਨੇ, ਇਹ ਵੀ ਵਧੀਆ ਗੱਲ
0: ਹੁੰਦੀ ਹੈ ਜੀ। ਅੱਛਾ, ਹੁਣ ਦੂਜੀ ਹੈ ਜੀ ਆਪਣੇ ਕੋਲ ਮਿਲਕੀ
1: ਜੀ।
0: ਇਹ ਵੀ ਦੇਖੋ ਰੰਗਾ ਸਿੰਘ ਜੀ, ਆਪਾਂ ਅਪ੍ਰੈਲ ਤੋਂ ਲੈ ਕੇ ਸਤੰਬਰ ਤੱਕ ਇਹਨੂੰ ਲੈ ਸਕਦੇ ਹਾਂ
1: ਜੀ।
0: ਇਹਦੇ ਵਾਸਤੇ ਵੀ ਆਪਾਂ, ਇਹ ਤੂੜੀ ਵਾਲੀ ਸੀ, ਉਹ ਪਰਾਲੀ ਵਾਲੀ ਸੀ, ਇਹ ਤੂੜੀ 'ਚ ਪੈਦਾ ਹੁੰਦੀ ਹੈ ਜੀ।
1: ਬਿਲਕੁਲ ਜੀ,
0: ਤੂੜੀ ਹੈ, ਬੀਜ ਉੱਦਾਂ ਸਪੈਨ ਅਤੇ ਮੋਮੀ ਲਿਫਾਫਿਆਂ 'ਚ ਆਪਾਂ ਨੇ ਇਹਦਾ ਜਿਹੜਾ ਹੈਗਾ ਉਹ ਖਾਦ ਤਿਆਰ ਕਰਨੀ ਆ।
1: ਠੀਕ ਆ,
0: ਬਾਕੀ ਕੇਸਿੰਗ ਮਿੱਟੀ ਆਦਿ ਦੇ ਵਿੱਚ ਲੋੜ ਪੈਂਦੀ ਹੈ ਇਹਦੀ
1: ਜੀ।
0: ਅਤੇ ਰੰਗਾ ਸਿੰਘ ਜੀ, ਸੁੱਕੀ ਤੂੜੀ ਨੂੰ ਨਾ ਪੱਕੇ ਫਰਸ਼ 'ਤੇ ਵਿਛਾ ਲਓ।
1: ਅੱਛਾ ਜੀ।
0: ਅਤੇ 16 ਤੋਂ ਲੈ ਕੇ 20 ਘੰਟੇ ਆਪਾਂ ਨੇ ਗਿੱਲਾ ਰੱਖਣਾ ਹੈ।
1: ਠੀਕ।
0: ਅਤੇ ਗਿੱਲੀ ਤੂੜੀ ਨੂੰ ਬੋਰੀ ਵਿੱਚ ਭਰ ਕੇ ਨਾ ਸੇਬੇ ਨਾਲ ਬੰਨ੍ਹ ਦੇਣਾ ਅਤੇ ਬੋਰੀ ਨੂੰ ਉਬਲਦੇ ਪਾਣੀ ਵਿੱਚ 45 ਤੋਂ 50 ਮਿੰਟ ਲਈ ਡੋਬ ਦਿਓ
1: ਜੀ।
0: ਤੂੜੀ ਨੂੰ ਕੱਢ ਕੇ ਪੱਕੇ ਫਰਸ਼ 'ਤੇ ਵਿਛਾ ਕੇ ਠੰਡਾ ਕਰ ਲਓ ਅਤੇ ਤੂੜੀ ਬਿਜਾਈ ਲਈ ਹੁਣ ਆਪਣੀ ਤਿਆਰ ਆ।
1: ਠੀਕ ਆ ਜੀ।
0: ਅਤੇ ਠੰਡੀ ਤੂੜੀ ਜਿਹੜੀ ਨਾ ਬੀਜ ਰਲਾ ਕੇ ਮੋਮੀ ਲਿਫਾਫੇ ਵਿੱਚ ਭਰ ਲੈਣੀ ਹੈ ਅਤੇ ਮੋਮੀ ਲਿਫਾਫੇ ਵਿੱਚ 2 ਕਿਲੋ ਗਿੱਲੀ ਤੂੜੀ ਅਤੇ 70 ਤੋਂ 80 ਗ੍ਰਾਮ ਬੀਜ
1: ਜੀ,
0: ਇਸ ਹਿਸਾਬ ਨਾਲ ਆਪਾਂ ਨੇ ਪੈਕ ਕਰਨਾ ਜੀ।
1: ਬਿਲਕੁਲ ਜੀ, ਵੇਖੋ ਗੱਲ ਇਹ ਆ, ਚਾਹੇ ਉਹ ਸਿਖਲਾਈ ਕੈਂਪ ਕਹਿ ਲਓ ਜਾਂ ਫਿਰ ਕੋਈ ਵੀ ਧੰਦਾ ਕਹਿ ਲਓ, ਜਦ ਤੱਕ ਗਿਆਨ ਨਹੀਂ ਨਾ ਅਤੇ ਧਿਆਨ ਵੀ ਨਾ ਦਿਓ, ਧਿਆਨ ਉਦੋਂ ਹੀ ਦੇਣਾ ਚਾਹੀਦਾ ਜਦੋਂ ਗਿਆਨ ਹੋ ਜਾਏ।
0: ਪਹਿਲਾਂ ਗਿਆਨ
1: ਫਿਰ ਸਮਾਨ,
0: ਧਿਆਨ ਅਤੇ ਫਿਰ ਸਮਾਨ, ਜਿਹੜਾ ਉਹਦੇ ਵੱਲ ਆਪਾਂ ਆਈਏ ਅਤੇ ਫਿਰ ਆਪਣਾ ਕੰਮ ਅੱਗੇ ਵਧੂਗਾ ਜੀ।
1: ਬਿਲਕੁਲ ਜੀ, ਸੋ ਗੱਲ ਇਹ ਆ ਕਿ ਪਹਿਲਾਂ
0: ਛੋਟੇ ਪੱਧਰ ਤੇ ਕਰ ਲਓ,
1: ਛੋਟੇ ਪੱਧਰ ਤੋਂ ਪਹਿਲਾਂ ਕਰਨੀ ਚਾਹੀਦੀ ਕੋਈ ਵੀ ਇੱਦਾਂ ਦੀ ਜਿਹੜੀ ਕਾਸ਼ਤ ਆ। ਉਸ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਹੁਣ ਮਾਹਰ ਖੁਦ ਆਪ ਬਣ ਰਹੇ ਹੋ ਪੈਦਾ ਕਰਨ ਲਈ, ਤੇ ਫਿਰ ਖੁੰਬਾਂ ਦਾ ਵੱਡੇ ਪੱਧਰ ਤੇ ਵੀ ਵਪਾਰ ਕਰ ਸਕਦੇ
0: ਆ ਜੀ। ਕਰਦੇ ਆ ਜੀ, ਦੇਖੋ ਹੁਣ ਸਾਰਾ ਸਾਲ ਵਿਕਦੀਆਂ, ਕੋਈ ਪੈਦਾ ਕਰਦਾ ਤਾਂ ਹੀ ਆਉਂਦੀਆਂ ਨੇ ਬਾਜ਼ਾਰ 'ਚ, ਹੈ ਜੀ।
1: ਬਿਲਕੁਲ,
0: ਵਧੀਆ ਕਿਸਾਨ ਵੀਰ ਕੰਮ ਕਰਦੇ ਨੇ
1: ਜੀ।
0: ਇੱਕ ਤਾਂ ਆਪਣੇ ਕੋਲ ਸਾਡੇ ਪਿੰਡ ਵੀ ਦੇਖਿਆ, ਉਹ ਸਾਰਾ ਪਿੰਡ ਹੀ ਖੁੰਬਾਂ ਹੀ ਪੈਦਾ ਕਰਦਾ ਜੀ।
1: ਬਿਲਕੁਲ ਜੀ, ਕਈਆਂ ਦਾ ਕੰਮ ਹੀ ਸਿਰਫ ਖੁੰਬਾਂ ਦਾ ਆ।
0: ਹਾਂ, ਕਿਉਂਕਿ ਜਿਸ ਤਰ੍ਹਾਂ ਕਹਿੰਦੇ ਕਿ ਬਹੁਤੀ ਥਾਂ ਦੀ ਲੋੜ ਨਹੀਂ ਪੈਂਦੀ ਇਹਨੂੰ
1: ਜੀ,
0: ਅਤੇ ਸਿਰਫ ਆਪਾਂ ਨੇ ਕੁਛ ਗੱਲਾਂ ਦਾ ਧਿਆਨ ਰੱਖ ਕੇ ਵਧੀਆ ਕਰ ਸਕਦੇ ਹਾਂ।
1: ਬਿਲਕੁਲ ਜੀ।
0: ਕੀ ਇਰਾਦਾ ਫਿਰ ਹੁਣ
1: ਚੱਲਣ ਦਾ ਜੀ?
0: ਜੈ ਹਿੰਦ ਜੀ।
1: ਜੈ ਹਿੰਦ ਜੀ।

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਮਾਨਸ ਗਾਨ। ਅੱਜ ਸਰਵਣ ਕਰਦੇ ਹਾਂ ਇਸ ਦਾ 78ਵਾਂ ਭਾਗ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਮਾਨਸ ਕਾਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 100.2 ਮੈਗਾਹਰਟਜ਼ ਦੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਹੈ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ ਇਸ ਵੇਲੇ ਸਵੇਰ ਦੇ ਠੀਕ 6:50 ਅਤੇ 10 ਸੈਕਿੰਡ ਹੋ ਰਹੇ ਨੇ। ਹੁਣ ਵੇਲਾ ਆਉਂਦਾ ਜੀ ਪ੍ਰੋਗਰਾਮ ਨਵੀਂ ਸਵੇਰ ਦਾ।

ਸਰੋਤਿਓ ਕਹਿੰਦੇ ਨੇ ਜ਼ਿੰਦਗੀ ਵਿੱਚ ਬਹੁਤ ਸਾਰੇ ਰਿਸ਼ਤੇ ਸਾਡੇ ਨਾਲ ਜੁੜੇ ਹੁੰਦੇ ਨੇ, ਜਾਂ ਕਹਿ ਲਓ ਕਿ ਅਸੀਂ ਬਹੁਤ ਸਾਰੇ ਰਿਸ਼ਤਿਆਂ ਦੇ ਵਿੱਚ ਹੁੰਦੇ ਹਾਂ, ਪਰ ਕਿਹੜਾ ਰਿਸ਼ਤਾ ਸਾਡਾ ਆਪਣਾ ਹੈ ਅਤੇ ਕਿਹੜਾ ਨਹੀਂ, ਉਹ ਸਾਨੂੰ ਕਿੱਥੋਂ ਪਤਾ ਲੱਗੇ? ਕਿਉਂਕਿ ਰਿਸ਼ਤੇ ਅੱਜ ਕੱਲ੍ਹ ਦੇ ਸਮੇਂ ਵਿੱਚ ਕੁਝ ਪਿਆਰ ਵਾਲੇ ਅਤੇ ਕੁਝ ਮਤਲਬ ਵਾਲੇ ਬਣ ਗਏ ਨੇ। ਅਤੇ ਕਹਿੰਦੇ ਨੇ, ਕਿਸੇ ਨੇ ਬਹੁਤ ਖੂਬ ਕਿਹਾ ਕਿ ਰਿਸ਼ਤਿਆਂ ਦੀ ਪਛਾਣ ਉੱਥੋਂ ਮਿਲੇ ਜਿੱਥੋਂ ਤੁਹਾਨੂੰ ਸਭ ਤੋਂ ਜ਼ਿਆਦਾ ਸਕੂਨ ਮਿਲੇ। ਜਿਹੜੇ ਰਿਸ਼ਤੇ ਵਿੱਚ ਜਾਂ ਜਿਹੜੇ ਦੋਸਤ ਮਿੱਤਰ ਹੋਣ ਜਾਂ ਖੂਨ ਦੇ ਰਿਸ਼ਤੇ ਹੋਣ, ਭਾਵੇਂ ਜਿਨ੍ਹਾਂ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਸਕੂਨ ਮਿਲੇ, ਉਹੀ ਰਿਸ਼ਤੇ ਤੁਹਾਡੇ ਆਪਣੇ ਨੇ। ਕਹਿਣ ਦਾ ਮਤਲਬ ਇਹ ਕਿ ਜਿਨ੍ਹਾਂ ਰਿਸ਼ਤਿਆਂ ਵਿੱਚ ਤੁਹਾਨੂੰ ਵਰਡਸ ਯਾਨੀ ਸ਼ਬਦਾਂ ਦੀ ਘੱਟ ਲੋੜ ਪਏ ਅਤੇ ਸਮਝ ਆਪਸੀ ਅੰਡਰਸਟੈਂਡਿੰਗ ਵੱਧ ਹੋਵੇ। ਸੋ ਸਰੋਤਿਓ, ਹਮੇਸ਼ਾ ਆਪਣੇ ਰਿਸ਼ਤਿਆਂ ਨੂੰ ਸੋਹਣਾ ਬਣਾਉਣ ਰੱਖਣ ਲਈ ਇੱਕ ਦੂਜੇ ਦਾ ਸਾਥ ਹਰ ਦੁੱਖ ਸੁੱਖ ਵਿੱਚ ਦਿਓ। ਰਿਸ਼ਤਿਆਂ ਦੀ ਕਹਿੰਦੇ ਨੇ ਨਾ ਕਿ ਇੱਕ ਦੂਜੇ ਦੀ ਬਾਂਹ ਫੜੋ, ਇੱਕ ਦੂਜੇ ਦਾ ਹੱਥ ਫੜੋ, ਨਾ ਕਿ ਦੂਸਰੇ ਦੀਆਂ ਗੱਲਾਂ ਫੜੋ। ਸ਼ੁਤਿਓ, ਅੱਜ ਦਾ ਦਿਨ ਅਤੇ ਤਾਰੀਖ ਤੁਹਾਡੇ ਨਾਲ ਸਾਂਝਾ ਕਰਦੀ ਹੈ ਜੀ। ਅੱਜ ਮੰਗਲਵਾਰ ਦਾ ਦਿਨ ਹੈ, ਸ਼ਕ ਸੰਮਤ 1948 ਦੇ ਵਿਸਾਖ ਮਹੀਨੇ ਦੀ ਅੱਜ 27 ਤਾਰੀਖ ਹੈ, ਅਤੇ ਇਸ ਵੀ ਸੰਨ 2026 ਦੇ ਮਈ ਮਹੀਨੇ ਦੀ ਅੱਜ 19 ਤਾਰੀਖ ਹੈ। ਆਓ ਹੁਣ ਉਸ ਪ੍ਰਭੂ ਪਿਤਾ ਪਰਮਾਤਮਾ ਦੇ ਚਰਨਾਂ 'ਚ ਹਾਜ਼ਰੀ ਲਵਾਈਏ ਅਤੇ ਸਰਵਣ ਕਰੀਏ ਸ਼ਬਦ ਭਾਈ ਸਾਹਿਬ ਭਾਈ ਸਤਵਿੰਦਰ ਸਿੰਘ ਅਤੇ ਉਹਨਾਂ ਦੀ ਰਾਖੀ ਜੱਥੇ ਵੱਲੋਂ ਗਾਇਨ ਕੀਤਾ।

0: FM ਬੈਂਡ 100 ਸ਼ਰੇ ਤੋਂ ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ ਜੀ, ਇਸ ਸਮੇਂ ਘੜੀ ਦੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 7:05 ਤੇ 35 ਸੈਕਿੰਡ ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਖੇਤੀ ਨੁਕਤੇ। ਅੱਜ ਦੇ ਇਸ ਖੇਤੀ ਨੁਕਤੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਪੰਜਾਬ ਦੇ ਜ਼ਹਿਰੀਲੇ ਪੌਦਿਆਂ ਬਾਰੇ। ਜਾਣਕਾਰੀ ਦੇਣਗੇ ਰਣਬੀਰ ਸਿੰਘ ਰਾਣਾ। ਆਓ ਸੁਣਦੇ ਹਾਂ ਖੇਤੀ ਨੁਕਤੇ।
1: ਕਿਸਾਨ ਭੈਣੋ ਅਤੇ ਕਿਸਾਨ ਵੀਰੋ, ਰਣਬੀਰ ਸਿੰਘ ਰਾਣਾ ਹਾਜ਼ਰ ਹੈ ਅੱਜ ਦਾ ਪ੍ਰੋਗਰਾਮ ਖੇਤੀ ਨੁਕਤੇ ਲੈ ਕੇ। ਕਿਸਾਨ ਵੀਰੋ, ਅਸੀਂ ਸਾਰਿਆਂ ਨੇ ਹੀ ਆਪਣੇ ਘਰਾਂ ਦੇ ਵਿੱਚ

0: ਪਸ਼ੂ ਰੱਖੇ ਹੋਏ ਨੇ ਔਰ ਕਈ ਵਾਰ ਸਾਡੇ ਪਸ਼ੂ ਅਚਾਨਕ ਹੀ ਹਰਾ ਚਾਰਾ ਖਾਣਾ ਬੰਦ ਕਰ ਦਿੰਦੇ ਨੇ ਜਾਂ ਰੋਜ਼ਾਨਾ ਖੁਰਾਕ ਜਿਹੜੀ ਅਸੀਂ ਉਹਨਾਂ ਨੂੰ ਦੇ ਰਹੇ ਹਾਂ ਉਸ ਨੂੰ ਖਾਣਾ ਬੰਦ ਕਰ ਦਿੰਦੇ ਨੇ। ਉਸ ਦਾ ਕਾਰਨ ਸਾਨੂੰ ਲੱਗਦਾ ਕਿ ਸਾਡਾ ਪਸ਼ੂ ਬਿਮਾਰ ਹੋ ਚੁੱਕਿਆ ਔਰ ਅਸੀਂ ਤੁਰੰਤ ਡਾਕਟਰ ਨੂੰ ਬੁਲਾ ਲੈਂਦੇ ਹਾਂ ਪਰ ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਸਾਡੇ ਕੋਲੋਂ ਪਸ਼ੂਆਂ ਨੂੰ ਹਰਾ ਚਾਰਾ ਪਾਉਣ ਲੱਗਿਆਂ ਜਾਂ ਹਰੇ ਚਾਰੇ ਦੀ ਕਟਾਈ ਕਰਨ ਲੱਗਿਆਂ ਜ਼ਹਿਰੀਲੇ ਪੌਦੇ ਜਿਹੜੇ ਪਸ਼ੂਆਂ ਲਈ ਬਹੁਤ ਵੱਡਾ ਖਤਰਾ ਨੇ ਉਹ ਸਾਡੇ ਤੋਂ ਖੇਤ ਦੇ ਵਿੱਚ ਹੀ ਕੱਟੇ ਜਾਂਦੇ ਨੇ ਸਾਡੇ ਹਰੇ ਚਾਰੇ ਦੇ ਵਿੱਚ ਔਰ ਜਦੋਂ ਬਾਅਦ ਦੇ ਵਿੱਚ ਅਸੀਂ ਕੁਦਰਾ ਕਰਕੇ ਆਪਣੇ ਪਸ਼ੂਆਂ ਨੂੰ ਪਾਉਂਦੇ ਹਾਂ ਤਾਂ ਸਾਡੇ ਪਸ਼ੂ ਚਾਰਾ ਉਹ ਨਹੀਂ ਖਾਂਦੇ ਔਰ ਜੇਕਰ ਖਾ ਵੀ ਲੈਣ ਤਾਂ ਸਾਡੇ ਪਸ਼ੂ ਬਿਮਾਰ ਹੋ ਸਕਦੇ ਨੇ। ਉਹ ਕਿਹੜੇ ਕਿਹੜੇ ਪੌਦੇ ਨੇ ਜਿਹੜੇ ਬਹੁਤ ਜ਼ਹਿਰੀਲੇ ਨੇ ਪਸ਼ੂਆਂ ਦੇ ਲਈ ਉਹਨਾਂ ਦੇ ਬਾਰੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਹੈ ਧਤੂਰਾ। ਇਹ ਪੰਜਾਬ ਦੇ ਖੇਤਾਂ ਅਤੇ ਖਾਲੀ ਜ਼ਮੀਨਾਂ ਵਿੱਚ ਆਮ ਮਿਲਣ ਵਾਲਾ ਜੰਗਲੀ ਪੌਦਾ ਜਿਹੜਾ ਪਸ਼ੂ ਦੇ ਨਰਵ ਤੰਤਰ 'ਤੇ ਬਹੁਤ ਬੁਰਾ ਅਸਰ ਪਾਉਂਦਾ ਹੈ। ਧਤੂਰੇ ਦੇ ਬੀਜ ਅਤੇ ਪੱਤੇ ਸਭ ਤੋਂ ਵੱਧ ਜ਼ਹਿਰੀਲੇ ਹੁੰਦੇ ਨੇ। ਇਸ ਨੂੰ ਖਾਣ ਨਾਲ ਪਸ਼ੂ ਵਿੱਚ ਬੇਚੈਨੀ, ਤਾਲਮੇਲ ਦੀ ਘਾਟ, ਅੱਖਾਂ ਦੀ ਪੁਤਲੀ ਦਾ ਵਧਣਾ, ਪਾਚਣ ਦੀ ਗਤੀ ਰੁਕਣਾ, ਲਕਵਾ ਅਤੇ ਕਈ ਵਾਰ ਗੰਭੀਰ ਹਾਲਤ ਵਿੱਚ ਪਸ਼ੂ ਦੀ ਮੌਤ ਵੀ ਹੋ ਸਕਦੀ ਹੈ। ਦੂਸਰਾ ਪੌਦਾ ਹੈ ਅੱਕ ਦਾ ਪੌਦਾ। ਇਹ ਪੌਦਾ ਸੜਕਾਂ ਦੇ ਕੰਢਿਆਂ 'ਤੇ, ਰਸਤਿਆਂ ਦੇ ਕੰਢਿਆਂ 'ਤੇ ਔਰ ਖਾਲੀ ਜ਼ਮੀਨਾਂ ਦੇ ਵਿੱਚ ਸਭ ਤੋਂ ਵੱਧ ਪਾਇਆ ਜਾਂਦਾ ਹੈ। ਅੱਕ ਦੇ ਰਸ, ਪੱਤੇ ਅਤੇ ਜੜ੍ਹਾਂ ਪਸ਼ੂਆਂ ਲਈ ਬਹੁਤ ਖਤਰਨਾਕ ਨੇ। ਇਸ ਨੂੰ ਖਾਣ ਨਾਲ ਪਸ਼ੂਆਂ ਵਿੱਚ ਵੱਧ ਲਾਰ ਆਉਣਾ, ਦਸਤ, ਕਮਜ਼ੋਰੀ, ਦੁੱਧ ਦੀ ਪੈਦਾਵਾਰ ਘਟਣਾ ਅਤੇ ਕਈ ਵਾਰ ਦਿਲ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ। ਉਸ ਤੋਂ ਅਗਲਾ ਬੂਟਾ ਹੈ ਕਨੇਰ। ਇਹ ਸੋਹਣਾ ਪਰ ਬਹੁਤ ਹੀ ਜ਼ਹਿਰੀਲਾ ਸਜਾਵਟੀ ਪੌਦਾ ਹੈ ਜਿਹੜਾ ਅਕਸਰ ਖੇਤਾਂ ਅਤੇ ਨਾਲਿਆਂ ਦੇ ਨੇੜੇ ਲਗਾਇਆ ਜਾਂਦਾ ਹੈ। ਕਈ ਵਾਰ ਅਸੀਂ ਇਸ ਬੂਟੇ ਨੂੰ ਆਪਣੇ ਘਰਾਂ ਦੇ ਵਿੱਚ ਵੀ ਲਗਾ ਲੈਂਦੇ ਹਾਂ। ਪਤਲੇ ਪਤਲੇ ਇਸ ਦੇ ਪੱਤੇ ਹੁੰਦੇ ਨੇ ਹਰੇ ਰੰਗ ਦੇ ਔਰ ਪੀਲੇ ਰੰਗ ਦੇ ਇਸ ਦੇ ਉੱਤੇ ਫੁੱਲ ਲੱਗਦੇ ਨੇ ਔਰ ਇਸ ਬੂਟੇ ਦਾ ਇੰਨਾ ਜ਼ਹਿਰ ਹੁੰਦਾ ਹੈ ਕਿ ਕਈ ਵਾਰ ਪਸ਼ੂਆਂ ਦੇ ਅੰਦਰ ਜੇਕਰ ਇਹ ਚਲਾ ਜਾਵੇ ਤਾਂ ਇਸ ਦੇ ਖਾਣ ਨਾਲ ਪਸ਼ੂਆਂ ਵਿੱਚ ਦਿਲ ਦੀ ਧੜਕਣ ਵਿੱਚ ਗੜਬੜ ਹੋ ਜਾਂਦੀ ਹੈ, ਪੇਟ ਦਰਦ ਹੁੰਦਾ ਹੈ ਔਰ ਕਈ ਵਾਰ ਪਸ਼ੂ ਦੀ ਮੌਤ ਵੀ ਹੋ ਸਕਦੀ ਹੈ। ਉਸ ਤੋਂ ਅਗਲਾ ਬੂਟਾ ਹੈ ਅਰੰਡੀ ਦਾ ਬੂਟਾ। ਇਹ ਪੌਦਾ ਖੇਤਾਂ ਦੇ ਨੇੜੇ ਜੰਗਲੀ ਰੂਪ ਵਿੱਚ ਉੱਗਦਾ ਹੈ। ਇਸ ਦੇ ਬੀਜਾਂ ਵਿੱਚ ਰਾਈਸਿਨ ਨਾਮਕ ਬਹੁਤ ਹੀ ਤਾਕਤਵਰ ਜ਼ਹਿਰ ਪਾਇਆ ਜਾਂਦਾ ਹੈ। ਅਰੰਡੀ ਦੇ ਬੀਜ ਅਤੇ ਬੀਜਾਂ ਦੀ ਖਲ ਪਸ਼ੂਆਂ ਲਈ ਖਾਸ ਕਰਕੇ ਬੱਕਰੀਆਂ ਅਤੇ ਭੇਡਾਂ ਵਿੱਚ ਬਹੁਤ ਖਤਰਨਾਕ ਹੁੰਦੀ ਹੈ। ਇਸ ਦੇ ਸੇਵਨ ਨਾਲ ਖੂਨੀ ਦਸਤ, ਪਾਣੀ ਦੀ ਕਮੀ, ਜਿਗਰ ਅਤੇ ਗੁਰਦਿਆਂ ਦੀ ਨਾਕਾਮੀ ਹੋ ਸਕਦੀ ਹੈ। ਇਸ ਦੇ ਪੱਤੇ ਬਹੁਤ ਚੌੜੇ ਹੁੰਦੇ ਨੇ, ਹਰੇ ਰੰਗ ਦਾ ਬੂਟਾ, ਚੌੜੇ ਪੱਤਿਆਂ ਵਾਲਾ ਔਰ ਕਈ ਵਾਰ ਇਸ ਤੋਂ ਸਾਬਣ ਵਗੈਰਾ ਵੀ ਬਣਾਏ ਜਾਂਦੇ ਨੇ। ਇਹ ਬੂਟਾ ਪਸ਼ੂਆਂ ਦੇ ਲਈ ਬਹੁਤ ਹੀ ਖਤਰਨਾਕ ਹੈ। ਉਸ ਤੋਂ ਬਾਅਦ ਹੈ ਕਾਂਗਰਸ ਘਾਹ। ਇਹ ਆਮ ਜੰਗਲੀ ਘਾਹ ਹੈ ਜਿਹੜਾ ਅਕਸਰ ਚਾਰੇ ਵਾਲੀਆਂ ਫਸਲਾਂ ਵਿੱਚ ਮਿਲ ਜਾਂਦਾ ਹੈ ਔਰ ਇਹ ਬੂਟਾ ਅਸੀਂ ਜਦੋਂ ਚਾਰੇ ਦੇ ਵਿੱਚ ਕੱਟ ਕੇ ਪਸ਼ੂਆਂ ਨੂੰ ਪਾ ਦਿੰਦੇ ਹਾਂ ਕਈ ਵਾਰੀ ਭੁਲੇਖੇ ਦੇ ਨਾਲ ਤਾਂ ਇਸ ਦੇ ਪੱਤੇ ਅਤੇ ਪੋਲਣ ਪਸ਼ੂਆਂ ਲਈ ਬਹੁਤ ਵੱਡਾ ਖਤਰਾ ਬਣ ਜਾਂਦੇ ਨੇ। ਕਾਂਗਰਸ ਘਾਹ ਨਾਲ ਪਸ਼ੂਆਂ ਦੇ ਮੂੰਹ ਵਿੱਚ ਛਾਲੇ, ਚਮੜੀ ਦੀ ਬਿਮਾਰੀ ਅਤੇ ਦੁੱਧ ਦੀ ਪੈਦਾਵਾਰ ਵਿੱਚ ਕਮੀ ਆ ਸਕਦੀ ਹੈ। ਉਸ ਤੋਂ ਅਗਲਾ ਬੂਟਾ ਹੈ ਕੈਸੀਆ ਜਾਂ ਕੌਫੀ ਸੈਨਾ। ਕਈ ਵਾਰੀ ਖਾਲੀ ਥਾਵਾਂ ਦੇ ਉੱਤੇ, ਖਾਲੀ ਖਾਲਾਂ ਦੇ ਉੱਤੇ, ਫਸਲਾਂ ਦੇ ਵਿੱਚ ਜਾਂ ਵੱਟਾਂ ਦੇ ਉੱਤੇ ਇਹ ਬੂਟਾ ਜ਼ਿਆਦਾ ਪਾਇਆ ਜਾਂਦਾ ਹੈ। ਇਸ ਦੇ ਬੀਜਾਂ ਅਤੇ ਪੱਤਿਆਂ ਵਿੱਚ ਬਹੁਤ ਜ਼ਹਿਰੀਲੇ ਤੱਤ ਹੁੰਦੇ ਨੇ ਜਿਹੜੇ ਕਿ ਮਾਸਪੇਸ਼ੀਆਂ ਅਤੇ ਜਿਗਰ ਨੂੰ ਨੁਕਸਾਨ ਪਹੁੰਚਾਉਂਦੇ ਨੇ। ਇਸ ਦੇ ਸੇਵਨ ਨਾਲ ਪਸ਼ੂਆਂ ਵਿੱਚ ਕਮਜ਼ੋਰੀ, ਦਸਤ ਅਤੇ ਕਈ ਵਾਰ ਪਸ਼ੂ ਦੀ ਅਚਾਨਕ ਮੌਤ ਵੀ ਹੋ ਸਕਦੀ ਹੈ। ਉਸ ਤੋਂ ਅਗਲਾ ਬੂਟਾ ਹੈ ਬਰਗਮੈਂਸੀਆਂ ਜਾਂ ਧਤੂਰਾ। ਇਹ ਸਜਾਵਟੀ ਪੌਦਾ ਹੈ। ਇਸ ਦੇ ਫੁੱਲ ਅਤੇ ਬੀਜ ਪਸ਼ੂਆਂ ਲਈ ਬਹੁਤ ਖਤਰਨਾਕ ਹੁੰਦੇ ਨੇ। ਇਸ ਨੂੰ ਖਾਣ ਨਾਲ ਪਸ਼ੂਆਂ ਵਿੱਚ ਕੰਬਣ, ਡਿੱਗ ਜਾਣਾ ਅਤੇ ਸਾਹ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ। ਕਿਸਾਨ ਵੀਰੋ, ਪਸ਼ੂਆਂ ਦੀ ਸਿਹਤ ਲਈ ਔਰ ਚੰਗੀ ਆਮਦਨ ਦੇ ਲਈ ਕਿ ਅਸੀਂ ਚੰਗਾ ਦੁੱਧ ਪੈਦਾ ਕਰ ਸਕੀਏ ਸਾਨੂੰ ਇਸ ਤਰ੍ਹਾਂ ਦੇ ਬੂਟਿਆਂ ਦੀ ਪਹਿਚਾਣ ਹੋਣੀ ਬਹੁਤ ਜ਼ਰੂਰੀ ਹੈ। ਦੋ ਚਾਰ ਬੂਟਿਆਂ ਨੂੰ ਤਾਂ ਸਾਰੇ ਹੀ ਕਿਸਾਨ ਜਾਣਦੇ ਨੇ ਜਿਨ੍ਹਾਂ ਦੇ ਵਿੱਚ ਅੱਕ ਹੈ, ਕਾਂਗਰਸ ਘਾਹ ਹੈ, ਕਨੇਰ ਹੈ। ਇਸ ਤੋਂ ਇਲਾਵਾ ਬਾਕੀ ਜਿਹੜੇ ਬੂਟਿਆਂ ਦੀ ਅਸੀਂ ਗੱਲ ਕੀਤੀ ਹੈ ਜਿਸ ਦੇ ਵਿੱਚ ਬਰਗਮੈਂਸੀਆਂ ਦਾ ਬੂਟਾ ਹੈ ਜਾਂ ਕੈਸੀਆ ਜਾਂ ਕੌਫੀ ਸੈਨਾ ਦਾ ਬੂਟਾ ਹੈ, ਇਸ ਤਰ੍ਹਾਂ ਦੇ ਬੂਟੇ ਤੁਸੀਂ ਇੰਟਰਨੈੱਟ ਦੇ ਉੱਤੇ ਸਰਚ ਕਰ ਸਕਦੇ ਹੋ, ਉਹਨਾਂ ਦੀ ਤਸਵੀਰ ਦੇਖ ਸਕਦੇ ਹੋ। ਜਾਂ ਫਿਰ ਵਿਗਿਆਨਿਕ ਪਸ਼ੂ ਪਾਲਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਇੱਕ ਮਾਸਿਕ ਰਸਾਲਾ ਹੈ, ਉਸ ਦੇ ਵਿੱਚ ਇਸ ਸੰਬੰਧੀ ਪ੍ਰੋਪਰ ਜਾਣਕਾਰੀ ਦਿੱਤੀ ਗਈ ਹੈ। ਉੱਥੋਂ ਤੁਸੀਂ ਇਹਨਾਂ ਦੀ ਪਹਿਚਾਣ ਕਰ ਸਕਦੇ ਹੋ ਔਰ ਇਸ ਤਰ੍ਹਾਂ ਦੇ ਖਤਰਨਾਕ ਬੂਟਿਆਂ ਨੂੰ ਆਪਣੇ ਖੇਤਾਂ ਦੇ, ਖਾਸ ਕਰਕੇ ਚਾਰੇ ਵਾਲੇ ਖੇਤਾਂ ਦੇ ਨੇੜੇ ਬਿਲਕੁਲ ਹੀ ਨਾ ਉਗਣ ਦਿਓ। ਔਰ ਇਸ ਤਰ੍ਹਾਂ ਦੇ ਬੂਟੇ ਕਈ ਵਾਰੀ ਗਲਤੀ ਦੇ ਨਾਲ ਜਾਣੇ ਅਣਜਾਣੇ ਦੇ ਵਿੱਚ ਸਾਡੇ ਤੋਂ ਕੱਟੇ ਜਾਂਦੇ ਨੇ ਪਸ਼ੂਆਂ ਦੇ ਚਾਰੇ ਦੇ ਵਿੱਚ ਔਰ ਜਦੋਂ ਅਸੀਂ ਆਪਣੇ ਪਸ਼ੂਆਂ ਨੂੰ ਪਾ ਦਿੰਦੇ ਹਾਂ ਫਿਰ ਸਾਨੂੰ ਬਹੁਤ ਵੱਡੀ ਸਮੱਸਿਆ ਸਾਡੇ ਸਾਹਮਣੇ ਖੜ੍ਹੀ ਹੋ ਜਾਂਦੀ ਹੈ ਔਰ ਪਸ਼ੂਆਂ ਦੀ ਸਿਹਤ 'ਤੇ ਵੀ ਬਹੁਤ ਬੁਰਾ ਅਸਰ ਪੈਂਦਾ ਹੈ। ਇਸ ਤਰ੍ਹਾਂ ਦੇ ਬੂਟਿਆਂ ਦੀ ਪਹਿਚਾਣ ਕਰੋ ਤਾਂ ਕਿ ਆਉਣ ਵਾਲੇ ਖਤਰੇ ਤੋਂ ਬਚਿਆ ਜਾ ਸਕੇ। ਕਿਸਾਨ ਵੀਰੋ, ਅੱਜ ਦੇ ਲਈ ਇੰਨਾ ਹੀ, ਭਲ ਕੇ ਫਿਰ ਮਿਲਾਂਗੇ। ਜੈ ਹਿੰਦ।
1: ਕਿਸਾਨ ਵੀਰੋਂ ਤੇ ਬੀਬੀਓ, ਹੁਣੇ ਤੁਸੀਂ ਸੁਣ ਰਹੇ ਸੀ ਖੇਤੀ ਨੁਕਤੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਨੂੰ ਜਾਣਕਾਰੀ ਦੇ ਰਹੇ ਸਨ ਰਣਬੀਰ ਸਿੰਘ ਰਾਣਾ, ਪੰਜਾਬ ਦੇ ਜ਼ਹਿਰੀਲੇ ਪੌਦਿਆਂ

बारे ਤੁਸੀਂ ਟਿਊਨ ਇਨ ਕੀਤਾ ਹੋਇਆ ਜੀ ਐਫ ਐਮ ਬੈਂਡ 100.2 ਮੈਗਾਹਰਟਸ ਦੀ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਸਮਾਂ ਮਿਲਾਓ ਜੀ ਇਸ ਵੇਲੇ ਸਵੇਰ ਦੇ 7:11 ਹੋ ਰਹੇ ਨੇ ਹੁਣ ਵੇਲਾ ਹੁੰਦਾ ਹੈ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦਾ।

ਅੱਜ ਦਾ ਗੁੱਡ ਮਾਰਨਿੰਗ ਮਾਲਵਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਜੀ ਤੁਹਾਡੀ ਆਪਣੀ ਰੇਡੀਓ ਦੋਸਤ ਬਬਲੀਨ ਕੌਰ। ਸਾਰੇ ਸਰੋਤਿਆਂ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਕਰਦੇ ਹਾਂ। ਸ੍ਰੋਤਿਓ, ਪ੍ਰੋਗਰਾਮ ਦੀ ਸ਼ੁਰੂਆਤ 'ਚ ਇੱਕ ਸੋਹਣਾ ਜਿਹਾ ਵਿਚਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਅੱਜ ਮੰਗਲਵਾਰ ਦਾ ਦਿਨ ਹੈ, ਜਦੋਂ ਅਸੀਂ ਸੋਮਵਾਰ ਤੋਂ ਹਫ਼ਤਾ ਸਟਾਰਟ ਕਰਦੇ ਹਾਂ ਨਾ ਕਿ ਹਾਂ ਹੁਣ ਅਸੀਂ ਇਸ ਹਫ਼ਤੇ ਆਹ ਕੰਮ ਕਰਨਾ। ਹਰ ਵਾਰੀ ਅਸੀਂ ਕਦੇ ਇੱਕ ਤਰੀਕ ਦੀ ਇੰਤਜ਼ਾਰ ਕਰਦੇ ਹਾਂ, ਕਦੇ ਸੋਮਵਾਰ ਦੀ ਵੇਟ ਕਰਦੇ ਹਾਂ, ਅਤੇ ਕਦੇ ਕਹਿੰਦੇ ਹਾਂ ਕਿ ਨਹੀਂ ਅੱਜ ਨਹੀਂ ਕਰਨਾ, ਇਹ ਕੰਮ ਕੱਲ੍ਹ ਤੋਂ ਕਰਾਂਗੇ। ਅਤੇ ਜਦੋਂ ਮੰਡੇ ਆਉਂਦਾ ਸੋਮਵਾਰ ਨੂੰ ਅਸੀਂ ਪੂਰੀ ਐਨਰਜੀ ਨਾਲ ਆਪਣੇ ਕੰਮ ਦੀ ਸ਼ੁਰੂਆਤ ਕਰਦੇ ਹਾਂ, ਪਰ ਟਿਊਜ਼ਡੇ ਹੁੰਦੇ ਹੁੰਦੇ ਕਿਤੇ ਨਾ ਕਿਤੇ ਸਾਡੀ ਐਨਰਜੀ ਜਿਹੜੀ ਹੈ ਲੋਅ ਹੋ ਜਾਂਦੀ ਹੈ, ਇੰਟਰਸਟ ਜਿਹੜਾ ਉਹ ਘੱਟ ਜਾਂਦਾ, ਅਤੇ ਫਿਰ ਅਸੀਂ ਕਹਿੰਦੇ ਹਾਂ ਕਿ ਥੋੜ੍ਹਾ ਜਿਹਾ ਹੋਰ ਇੰਤਜ਼ਾਰ ਕਰ ਲੈਂਦੇ ਹਾਂ, ਇਹ ਥੋੜ੍ਹੇ ਦਿਨਾਂ ਬਾਅਦ ਕਰਾਂਗੇ, ਪਹਿਲੀ ਤਰੀਕ ਤੋਂ ਕਰਾਂਗੇ ਜਾਂ ਫਿਰ ਅਗਲੇ ਸੋਮਵਾਰ ਤੋਂ ਅਸੀਂ ਪੂਰੀ ਐਨਰਜੀ ਨਾਲ ਵਾਪਸ ਆਵਾਂਗੇ। ਸ਼੍ਰੋਤਿਓ, ਅੱਜ ਦਾ ਵਿਚਾਰ ਤੁਹਾਡੇ ਨਾਲ ਜਿਹੜਾ ਸਾਂਝਾ ਕਰ ਰਹੇ ਹਾਂ, ਕਹਿੰਦੇ ਕਿ ਜਦੋਂ ਅਸੀਂ ਕਿਸੇ ਚੀਜ਼ ਦੀ ਇੱਛਾ ਰੱਖਦੇ ਹਾਂ ਨਾ ਕਿ ਕੋਈ ਕੰਮ ਕਰਨਾ, ਕੋਈ ਮੁਕਾਮ ਹਾਸਲ ਕਰਨਾ ਜਾਂ ਫਿਰ ਕਿਸੇ ਚੀਜ਼ ਦੀ ਪ੍ਰਾਪਤੀ ਕਰਨੀ ਹੈ, ਕੋਈ ਬਿਜ਼ਨਸ 'ਚ ਕੰਮ ਕਰਨਾ ਅਸੀਂ, ਤਾਂ ਜਦੋਂ ਅਸੀਂ ਕਿਸੇ ਚੀਜ਼ ਦੀ ਇੱਛਾ ਰੱਖਦੇ ਹਾਂ, ਕਹਿੰਦੇ ਉਸੇ ਨਾਲ ਸਾਡਾ ਕੋਈ ਬਦਲਾਵ ਨਹੀਂ ਹੋਣਾ। ਇੱਛਾ ਤਾਂ ਬਹੁਤੀਆਂ ਹੁੰਦੀਆਂ ਨੇ ਜਿਹੜੀ ਕਦੇ ਪੂਰੀਆਂ ਹੀ ਨਹੀਂ ਹੁੰਦੀਆਂ, ਜਿਸ ਦੀ ਅਸੀਂ ਕੋਸ਼ਿਸ਼ ਹੀ ਨਾ ਕਰੀਏ ਤਾਂ ਫਿਰ ਉਹ ਪੂਰੀਆਂ ਕਿੱਥੋਂ ਹੋਣਗੀਆਂ। ਅਤੇ ਕਹਿੰਦੇ ਉਸ ਇੱਛਾ ਨੂੰ ਮੱਦੇਨਜ਼ਰ ਰੱਖ ਕੇ ਜੇ ਅਸੀਂ ਸਹੀ ਫੈਸਲੇ ਲੈ ਲਈਏ ਤਾਂ ਫਿਰ ਉਹ ਬਦਲਾਵ ਜ਼ਰੂਰ ਲੈ ਆਉਣਗੀਆਂ। ਹੁਣ ਫੈਸਲੇ ਲੈ ਲਏ ਹੈ ਕਿ ਸੋਮਵਾਰ ਤੋਂ ਜਾਂ ਫਿਰ ਪਹਿਲੀ ਤਰੀਕ ਤੋਂ ਅਸੀਂ ਇਸ ਚੀਜ਼ 'ਤੇ ਮਿਹਨਤ ਕਰਨੀ ਹੈ, ਮੁਕਾਮ ਹਾਸਲ ਕਰਨਾ ਤਾਂ ਮਿਹਨਤ ਕਰਨੀ ਹੈ, ਮਿਹਨਤ ਕਰਾਂਗੇ ਤਾਂ ਹੀ ਫਲ ਮਿਲੇਗਾ। ਹੁਣ ਜਦੋਂ ਅਸੀਂ ਫੈਸਲਾ ਲੈ ਲਿਆ, ਕੁਝ ਚੇਂਜਸ ਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਸਾਨੂੰ ਦਿਖਣੀਆਂ ਸ਼ੁਰੂ ਹੋ ਜਾਣਗੀਆਂ, ਪਰ ਜਦੋਂ ਅਸੀਂ ਇੱਕ ਪੱਕਾ ਇਰਾਦਾ ਬਣਾ ਲਾਂਗੇ ਫਿਰ ਕਹਿੰਦੇ ਉਹ ਚੀਜ਼ਾਂ ਪਲਟ ਕੇ ਰੱਖ ਦਿੰਦਾ। ਇੱਕ ਪੱਕਾ ਇਰਾਦਾ, ਇੱਕ ਦ੍ਰਿੜ ਨਿਸ਼ਚੈ, ਡਿਟਰਮੀਨੇਸ਼ਨ, ਜਦੋਂ ਇਹ ਚੀਜ਼ਾਂ ਸਾਡੇ ਮਨ 'ਚ ਆ ਜਾਂਦੀਆਂ ਨੇ ਨਾ, ਫਿਰ ਰਸਤੇ 'ਚ ਭਾਵੇਂ ਜਿੰਨੀਆਂ ਮਰਜ਼ੀ ਔਂਕੜਾਂ ਆਉਣ, ਜਿੰਨੇ ਮਰਜ਼ੀ ਪੱਥਰ ਆਉਣ, ਜਿੰਨਾ ਮਰਜ਼ੀ ਔਖਾ ਸਮਾਂ ਆ ਜਾਏ, ਜਦੋਂ ਅਸੀਂ ਪੱਕਾ ਇਰਾਦਾ ਬਣਾ ਹੀ ਲਿਆ ਤਾਂ ਫਿਰ ਸਾਡੀ ਮੰਜ਼ਿਲ ਦੂਰ ਨਹੀਂ, ਅਸੀਂ ਮੰਜ਼ਿਲ ਹਾਸਲ ਕਰ ਹੀ ਲਵਾਂਗੇ। ਤਾਂ ਫਿਰ ਸਰੋਤਿਓ, ਸੋਮਵਾਰ ਤੋਂ ਜਿਹੜਾ ਕੰਮ ਸ਼ੁਰੂ ਕੀਤਾ ਨਾ, ਮੰਗਲਵਾਰ ਆਉਂਦੇ ਆਉਂਦੇ ਆਪਣੀ ਐਨਰਜੀ ਲੋ ਨਹੀਂ ਕਰਨੀ, ਆਪਣੀ ਮਿਹਨਤ ਤੋਂ ਤੁਸੀਂ ਸਪਨਿਆਂ ਨੂੰ ਹਮੇਸ਼ਾ ਇਹ ਸੋਚੋ ਕਿ ਹਾਂ ਇਹ ਮੁਕਾਮ ਲਈ ਤਾਂ ਮੈਂ ਜੀ ਜਾਨ ਲਗਾਉਣੀ ਹੈ, ਜਿਹੜਾ ਕੰਮ ਸਹੀ ਹੈ, ਜਿਹੜੇ ਫੈਸਲੇ ਸਹੀ ਨੇ ਤੁਹਾਡੇ ਵਾਸਤੇ, ਉਹ ਤੁਸੀਂ ਜ਼ਰੂਰ ਕਰਨੇ ਨੇ। ਕਿਉਂਕਿ ਜ਼ਿੰਦਗੀ ਕਹਿੰਦੇ ਨਾ ਬਾਰ ਬਾਰ ਮੌਕੇ ਨਹੀਂ ਦਿੰਦੀ, ਜਦੋਂ ਮੌਕਾ ਮਿਲਿਆ ਤਾਂ ਫਿਰ ਉਹਦਾ ਫਾਇਦਾ ਵੀ ਜ਼ਰੂਰ ਚੱਕਣਾ ਚਾਹੀਦਾ। ਹੁਣ ਤੁਸੀਂ ਮੰਗਲਵਾਰ ਦੇ ਦਿਨ ਹੈ, ਆਪਣੀ ਐਨਰਜੀ ਨੂੰ ਪੂਰੀ ਤਰ੍ਹਾਂ 100% ਤੁਸੀਂ ਉਸ ਕੰਮ ਨੂੰ ਕਰਨ ਲਈ ਲਗਾ ਦੇਣੀ ਹੈ, ਜਿਵੇਂ ਸੋਮਵਾਰ ਨੂੰ ਤੁਸੀਂ ਉੱਠੇ ਸੀ ਉਵੇਂ ਅੱਜ ਮੰਗਲਵਾਰ ਨੂੰ ਵੀ ਕਰਨਾ। ਸ਼੍ਰੋਤਿਆਂ, ਹੁਣ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਅੱਜ ਦੇ ਸਾਡੇ ਪਟਿਆਲਾ ਕੇਂਦਰ ਤੋਂ ਕਿਹੜੇ ਕਿਹੜੇ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਣਗੇ ਅਤੇ ਕੀ ਹੋਵੇਗਾ ਉਹਨਾਂ ਦਾ ਸਮਾਂ। ਸ਼੍ਰੋਤਿਓ, ਇਸ ਵੇਲੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ। ਇਹ ਪ੍ਰੋਗਰਾਮ ਚੱਲੇਗਾ ਜੀ ਸਵੇਰ 8 ਵਜੇ ਤੱਕ। ਸਵੇਰੇ 8 ਵਜੇ ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ ਤਹਿਤ ਹਿੰਦੀ 'ਚ ਖ਼ਬਰਾਂ, 8:15 ਹੋਣਗੀਆਂ ਜੀ ਮਾਰਨਿੰਗ ਨਿਊਜ਼ ਤਹਿਤ ਅੰਗਰੇਜ਼ੀ 'ਚ ਖ਼ਬਰਾਂ ਸਾਡੇ ਦਿੱਲੀ ਕੇਂਦਰ ਤੋਂ, 8:30 ਹੋਣਗੀਆਂ ਪੰਜਾਬੀ 'ਚ ਖ਼ਬਰਾਂ ਸਾਡੇ ਜਲੰਧਰ ਕੇਂਦਰ ਤੋਂ, 8:40 'ਤੇ ਪੇਸ਼ ਕਰਾਂਗੇ ਪ੍ਰੋਗਰਾਮ ਫਿਲਮੀ ਜੰਕਸ਼ਨ। ਇਸ ਪ੍ਰੋਗਰਾਮ ਤਹਿਤ ਤੁਸੀਂ ਆਨੰਦ ਮਾਣਦੇ ਹੋ ਪੰਜਾਬੀ ਫਿਲਮੀ ਗੀਤਾਂ ਦਾ। 9:00 ਤੋਂ ਲੈ ਕੇ 10:00 ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। ਸਵੇਰੇ 10:02

ਸਮਾਂ ਹੋਵੇਗਾ NCERT ਦੁਆਰਾ ਸਪੋਂਸਰਡ ਪ੍ਰੋਗਰਾਮ ਉਮੰਗ ਦੀ ਅਗਲੀ ਕੜੀ ਦਾ। ਅੱਜ ਤੁਸੀਂ ਸੁਣੋਗੇ ਇਸ ਦੀ ਕੜੀ ਨੰਬਰ 1287। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਹੈਲੋ ਫਰਮਾਇਸ਼ ਫੋਨ ਇਨ ਰਹੇਗਾ ਜੀ। ਇਸ ਦਾ ਸਮਾਂ ਨੋਟ ਕਰ ਲਓ, ਠੀਕ ਸਵੇਰੇ 10:32 ਲੈ ਕੇ ਹਾਜ਼ਰ ਹੋਵਾਂਗੇ ਤੁਹਾਡਾ ਸਭ ਦਾ ਪਸੰਦੀਦਾ ਪੰਜਾਬੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਹੈਲੋ ਫਰਮਾਇਸ਼। ਇਸ ਪ੍ਰੋਗਰਾਮ ਤਹਿਤ ਤੁਸੀਂ ਘਰ ਬੈਠੇ ਹੀ ਆਪਣੇ ਪਸੰਦੀਦਾ ਪੰਜਾਬੀ ਗੀਤਾਂ ਦਾ ਆਨੰਦ ਮਾਣਦੇ ਹੋ, ਆਪਣੀ ਫਰਮਾਇਸ਼ਾਂ ਸਾਨੂੰ ਫੋਨ ਜ਼ਰੀਏ ਦੱਸਦੇ ਹੋ। ਗਿਆਰਾਂ ਵੱਜ ਕੇ 2 ਮਿੰਟ 'ਤੇ ਪੇਸ਼ ਕਰਾਂਗੇ ਹਿੰਦੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਹਿੰਦੀ ਜ਼ਾਇਕਾ। ਇਸ ਪ੍ਰੋਗਰਾਮ 'ਚ ਤੁਸੀਂ ਸ਼ਮੂਲੀਅਤ ਕਰਦੇ ਹੋ ਵਟਸਐਪ ਮੈਸੇਜਸ ਰਾਹੀਂ ਅਤੇ ਘਰ ਬੈਠੇ ਹੀ ਆਪਣੇ ਪਸੰਦੀਦਾ ਗੀਤਾਂ ਦਾ ਆਨੰਦ ਮਾਣਦੇ ਹੋ। ਪਰਿਵਾਰਕ ਪ੍ਰੋਗਰਾਮ ਫੁਲਕਾਰੀ ਲੈ ਕੇ ਹਾਜ਼ਰ ਹੋਵਾਂਗੇ ਠੀਕ ਸਵੇਰੇ 11:30 ਵਜੇ। ਦੁਪਹਿਰ 12 ਵਜੇ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 12:05 'ਤੇ ਪੇਸ਼ ਕਰਾਂਗੇ ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ।

दोपहर 1 बज के 2 मिनट पेश करांगे जी प्रोग्राम नगमे। अज के इस प्रोग्राम च तुसी रोज़ाना की तरह आनंद माणोगे हिंदी फिल्मी गीतां दा। प्रोग्राम नगमे दौरान 1 बज के 10 मिनट तुसी सुनोगे प्रादेशिक समाचार साढ़े जलंधर केंद्र तो 1:15 बजे बाकी हिस्सा प्रोग्राम नगमे दा लैके हाजिर होवांगे। 1:40 ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਅਤੇ 1:50 ਸਮਾਂ ਹੋਵੇਗਾ ਜੀ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਫੌਜੀ ਵੀਰਾਂ ਲਈ ਖਾਸ ਪ੍ਰੋਗਰਾਮ ਸਰਫਰੋਸ਼ ਲੈ ਕੇ ਹਾਜ਼ਰ ਹੋਵਾਂਗੇ ਠੀਕ ਦੁਪਹਿਰੇ 2 ਵਜੇ। 2 ਵਜੇ ਤੁਸੀਂ ਸੁਣੋਗੇ ਜੀ ਦੁਪਹਿਰ ਸਮਾਚਾਰ ਅਤੇ 2:30 ਵਜੇ ਪੇਸ਼ ਕਰਾਂਗੇ ਲਾਈਵ ਫੋਨ ਇਨ ਪ੍ਰੋਗਰਾਮ 2 ਤੇਰੀਆਂ 2 ਮੇਰੀਆਂ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਸ਼ਮੂਲੀਅਤ ਕਰ ਸਕਦੇ ਹੋ। ਅੱਜ ਦੇ ਇਸ ਪ੍ਰੋਗਰਾਮ ਵਿੱਚ ਗੱਲਬਾਤ ਦਾ ਵਿਸ਼ਾ ਰਹੇਗਾ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਦਾ ਸਾਡੇ ਮੁੰਬਈ ਕੇਂਦਰ ਤੋਂ। ਸ਼ਾਮ 5:02 ਪੇਸ਼ ਕਰਾਂਗੇ ਪ੍ਰੋਗਰਾਮ ਗੱਲਾਂ ਚੋਂ ਗੱਲ। ਕਿਸਾਨ ਵੀਰਾਂ ਅਤੇ ਬੀਬੀਆਂ ਦਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ ਲੈ ਕੇ ਹਾਜ਼ਰ ਹੋਵਾਂਗੇ ਠੀਕ ਸ਼ਾਮ 5:30 ਵਜੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਵਿਸ਼ਾ ਹੋਵੇਗਾ ਜੀ ਕਿਸਾਨਾਂ ਲਈ ਸਰਕਾਰ ਦੀਆਂ ਸਕੀਮਾਂ ਬਾਰੇ ਤੁਹਾਨੂੰ ਦੱਸਿਆ ਜਾਵੇਗਾ। ਇਸ ਵਿਸ਼ੇ 'ਤੇ ਗੱਲਬਾਤ ਕਰਨਗੇ ਖੇਤੀਬਾੜੀ ਵਿਸਥਾਰ ਅਫਸਰ ਰਵਿੰਦਰਪਾਲ ਸਿੰਘ ਚੱਡਾ ਤੇ ਇਹਨਾਂ ਨਾਲ ਗੱਲ ਕਰਨਗੇ ਧਰਮਿੰਦਰ ਸਿੰਘ। ਨੌਜਵਾਨ ਭੈਣਾਂ ਅਤੇ ਵੀਰਾਂ ਦਾ ਰੋਜ਼ਾਨਾ ਪ੍ਰੋਗਰਾਮ ਵਿਬਕਿਓਰ ਲੈ ਕੇ ਹਾਜ਼ਰ ਹੋਵਾਂਗੇ ਠੀਕ ਸ਼ਾਮ 6:30 ਵਜੇ। ਸ਼ਾਮ 7:02 ਤੁਸੀਂ ਸਰਵਣ ਕਰੋਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਬੰਦਗੀ। ਸ਼ਾਮ 7:40 ਸਮਾਂ ਹੋਵੇਗਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਇਹ ਪ੍ਰੋਗਰਾਮ ਫੋਨ ਇਨ ਹੁੰਦਾ ਜੀ ਤੁਸੀਂ ਫੋਨ ਕਰਕੇ ਆਪਣੇ ਪਸੰਦੀਦਾ ਹਿੰਦੀ ਪੰਜਾਬੀ ਦੋਵੇਂ ਹੀ ਗੀਤਾਂ ਦਾ ਆਨੰਦ ਮਾਣਦੇ ਹੋ। ਰਾਤ 8:15 ਤੁਹਾਨੂੰ ਸੁਣਵਾਵਾਂਗੇ ਖੇਡ ਸੰਸਾਰ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਹਾਨੂੰ ਸੁਣਵਾਇਆ ਜਾਏਗਾ ਜੀ ਜਸਵੰਤ ਸਿੰਘ ਜੋ ਕਿ ਖੋ ਖੋ ਪਲੇਅਰ ਹੈ ਉਹਨਾਂ ਨਾਲ ਗੱਲਬਾਤ ਕਰਨਗੇ ਆਨੰਦਿਤਾ ਸ਼ਰਮਾ। ਰਾਤ 9:45 ਤੁਸੀਂ ਸੁਣੋਗੇ ਸਮਾਚਾਰ ਪ੍ਰਭਾਤ ਤਹਿਤ ਹਿੰਦੀ 'ਚ ਖਬਰਾਂ ਸਾਡੀ ਦਿੱਲੀ ਕੇਂਦਰ ਤੋਂ ਅਤੇ ਰਾਤ 9:00 ਤੋਂ ਲੈ ਕੇ 10:00 ਤੱਕ ਤੁਸੀਂ ਨਾਲ ਮਾਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਦਾ ਸਾਡੇ ਮੁੰਬਈ ਕੇਂਦਰ ਤੋਂ। ਰਾਤ 10:02 ਪੇਸ਼ ਕਰਾਂਗੇ ਪੰਜਾਬੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਪੰਜਾਬੀ ਤੜਕਾ ਅਤੇ ਪੁਰਾਣੇ ਹਿੰਦੀ ਫਿਲਮੀ ਨਗਮੇ ਤੁਸੀਂ ਇਹਨਾਂ ਦਾ ਆਨੰਦ ਮਾਣੋਗੇ ਠੀਕ ਰਾਤ 10:30 ਵਜੇ ਪ੍ਰੋਗਰਾਮ ਰਜਨੀਗੰਧਾ ਤਹਿਤ। ਸਭਾ ਦੇ ਅਖੀਰ 'ਚ ਰਾਤ 11:00 ਤੁਸੀਂ ਸੁਣੋਗੇ ਹਿੰਦੀ ਸਮਾਚਾਰ ਅਤੇ 11:05 'ਤੇ ਰਹਿਣਗੇ ਅੰਗਰੇਜ਼ੀ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ ਅਤੇ ਅੱਜ ਦੇ ਪ੍ਰੋਗਰਾਮਾਂ ਦੀ ਸਭਾ ਦੀ ਸਮਾਪਤੀ ਹੋਏਗੀ ਜੀ ਠੀਕ ਰਾਤ 11:10। ਇਹ ਸੀ ਸਾਡੇ ਅੱਜ ਦੇ ਪਟਿਆਲਾ ਕੇਂਦਰ ਤੋਂ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਸਾਫ ਸੁਥਰਾ ਵਾਤਾਵਰਣ ਕੁਦਰਤ ਦੀ ਵਡਮੁੱਲੀ ਦਾਤ ਹੈ, ਪਰ ਅਸੀਂ ਇਸ ਨੂੰ ਆਪਣੀ ਲਾਪਰਵਾਹੀ ਤੇ ਨਿੱਜੀ ਸਵਾਰਥਾਂ ਕਰਕੇ ਰੋਜ਼ ਗੰਧਲਾ ਕਰ ਰਹੇ ਹਾਂ। ਆਪਣੀ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਤਬਾਹੀ ਵੱਲ ਲੈ ਕੇ ਜਾ ਰਹੇ ਹਾਂ। ਗੰਧਲਾ ਵਾਤਾਵਰਣ ਨਾ ਕੇਵਲ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪਾਉਂਦਾ ਹੈ, ਬਲਕਿ ਬੇਸ਼ਕੀਮਤੀ ਤੇ ਦੁਰਲੱਭ ਕੁਦਰਤੀ ਸੰਸਾਧਨਾਂ ਨੂੰ ਵੀ ਨਸ਼ਟ ਕਰਦਾ ਹੈ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅੱਗੇ ਵੱਧ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਦੇ ਉਪਰਾਲੇ ਕਰੀਏ। ਵਾਤਾਵਰਣ ਬਚਾਓ, ਜੀਵਨ ਬਚਾਓ।
1: ਭਲੇ ਹਾਰੀ ਕੁਦਰਤ ਵਸਿਆ, ਤੂੰ ਕੁਦਰਤ ਦੇ ਨਾਲ ਪਿਆਰ ਕਰ।
2: 23 ਜੁਲਾਈ 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ, ਤੇ ਇਸ ਦੇ ਤਹਿਤ ਮੁੰਬਈ ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ, ਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ ਤੇ ਢੇਰ ਸਾਰੀਆਂ ਵਧਾਈਆਂ ਹੋਣ।

ਤੁਸੀਂ ਟਿਊਨ ਕੀਤਾ ਹੋਇਆ FM ਬੈਂਡ 100.2 ਮੈਗਾਹਰਟਜ਼ ਸੀ ਆਕਾਸ਼ਵਾਣੀ ਤੇ ਪਟਿਆਲਾ ਕੇਂਦਰ। ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਤੁਸੀਂ ਨਾਲੋ ਨਾਲ ਸਾਡੇ ਪ੍ਰੋਗਰਾਮ ਸੁਣ ਸਕਦੇ ਹੋ। ਸ਼੍ਰੋਤੇ ਹੋ, ਸਮਾਂ ਮਿਲਾਓ, ਇਸ ਵੇਲੇ ਸਵੇਰ ਦੇ 7:31 ਹੋ ਰਹੇ ਨੇ। ਤੁਸੀਂ ਨੰਦ ਮਾਨ ਰਿਹਾ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦਾ ਆਪਣੇ ਰੇਡੀਓ ਦੋਸਤ ਬਬਲੀਨ ਕੌਰ ਦੇ ਨਾਲ। ਸ਼੍ਰੋਤਿਓ, ਹਰ ਦਿਨ ਹੁੰਦਾ ਹੈ ਖਾਸ, ਕਿਉਂਕਿ ਹਰ ਦਿਨ ਦਾ ਹੁੰਦਾ ਹੈ ਕੋਈ ਨਾ ਕੋਈ ਇਤਿਹਾਸ। ਅੱਜ 19 ਮਈ ਹੈ। ਅੱਜ ਦੇ ਦਿਨ ਵੀ ਅਸੀਂ 19 ਮਈ ਨੂੰ ਵੀ ਕੁਛ ਦਿਨ ਮਨਾ ਰਹੇ ਹਾਂ, ਕੁਛ ਹਸਤੀਆਂ ਨੂੰ ਯਾਦ ਕਰ ਰਹੇ ਹਾਂ। ਆਓ ਦੇਖਦੇ ਹਾਂ ਅੱਜ ਅਸੀਂ ਕਿਹੜੀ ਕਿਹੜੀ ਹਸਤੀਆਂ ਨੂੰ ਯਾਦ ਕਰ ਰਹੇ ਹਾਂ ਅਤੇ ਕਿਹੜੇ ਕਿਹੜੇ ਦਿਨ ਮਨਾ ਰਹੇ ਹਾਂ। ਸ਼੍ਰੋਤਿਓ, ਅੱਜ ਅਸੀਂ ਮਨਾ ਰਹੇ ਹਾਂ ਵਰਲਡ ਫੇਅਰ ਪਲੇ ਡੇ। ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਪਲੇ ਖੇਡਾਂ ਦਾ ਦਿਨ ਹੈ। ਅੰਤਰਰਾਸ਼ਟਰੀ ਫੇਅਰ ਪਲੇ ਦਿਵਸ ਅਸੀਂ ਅੱਜ ਦੇ ਦਿਨ ਯਾਨੀ 19 ਮਈ ਹਰ ਸਾਲ ਮਨਾਉਂਦੇ ਹਾਂ। ਸ਼੍ਰੋਤਿਓ, ਖੇਡਾਂ ਤਾਂ ਸਾਡੀ ਜ਼ਿੰਦਗੀ ਵਿੱਚ ਹਰ ਇੱਕ ਨਾਲ ਜੁੜੀਆਂ ਹੋਈਆਂ। ਛੋਟੇ ਤੋਂ ਛੋਟਾ ਬੱਚਾ ਯਾਨੀ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਕੋਈ ਨਾ ਕੋਈ ਖੇਡ ਨਾਲ ਜ਼ਰੂਰ ਜੁੜਿਆ ਹੁੰਦਾ ਹੈ। ਹੁਣ ਬਜ਼ੁਰਗ ਜਿਹੜੇ ਖੇਡਾਂ ਖੇਡਦੇ ਆ, ਮਤਲਬ ਮੈਂ ਇਹ ਨਹੀਂ ਕਹਿਣਾ ਚਾਹੁੰਦੀ ਕਿ ਹਰ ਕੋਈ ਗਰਾਊਂਡ 'ਚ ਜਾ ਕੇ ਖੇਡਦਾ ਹੈ। ਹਾਂ, ਅਸੀਂ ਆਪਣੇ ਬੱਚਿਆਂ ਨਾਲ ਜ਼ਰੂਰ ਖੇਡਦੇ ਹਾਂ। ਬਜ਼ੁਰਗ ਆਪਣੇ ਪੋਤੇ ਪੋਤੀਆਂ ਨਾਲ, ਦੋਤੇ ਦੋਤਿਆਂ ਨਾਲ ਖੇਡਦੇ ਆ। ਛੋਟੀ ਛੋਟੀ ਗੇਮਾਂ ਖੇਡ ਕੇ ਬਹੁਤ ਬੱਚੇ ਵੀ ਖੁਸ਼ ਅਤੇ ਵੱਡੇ ਵੀ ਖੁਸ਼ ਹੁੰਦੇ ਨੇ। ਸੋ ਹੁਣ ਅੱਜ ਦਾ ਦਿਨ ਮਨਾਉਣ ਦੀ ਕੀ ਲੋੜ ਪਈ? ਅਸੀਂ ਖੇਡਾਂ ਤਾਂ ਬਹੁਤ ਖੇਡਦੇ ਹਾਂ, ਅਸੀਂ ਖੇਡਾਂ ਦੇਖਦੇ ਵੀ ਹਾਂ ਜਿਹੜੀਆਂ ਗਰਾਊਂਡ 'ਚ ਖੇਡੀਆਂ ਜਾਂਦੀਆਂ ਹੈ। ਤਕਰੀਬਨ ਹੀ ਅਸੀਂ ਬਹੁਤ ਸਾਰੇ ਕ੍ਰਿਕਟ ਦੇ ਸ਼ੌਕੀਨ ਹਾਂ, ਕੋਈ ਕਿਹੜੀ ਗੇਮ ਦਾ ਸ਼ੌਕੀਨ ਹੈ ਅਤੇ ਕੋਈ ਕਿਹੜੀ ਗੇਮ ਦਾ। ਹੁਣ ਖੇਡਾਂ ਖੇਡਣ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਸਭ ਤੋਂ ਪਹਿਲੀ ਗੱਲ ਕਿ ਸਾਨੂੰ ਇਮਾਨਦਾਰ ਹੋ ਕੇ ਆਪਣੀ ਖੇਡਾਂ ਖੇਡਣੀਆਂ ਚਾਹੀਦੀਆਂ ਨੇ। ਸੱਚਾਈ ਦੇ ਰਾਹ 'ਤੇ ਚੱਲ ਕੇ ਆਪਣੀ ਖੇਡ ਵਿੱਚ ਧਿਆਨ ਦੇਣਾ ਚਾਹੀਦਾ। ਸੋ ਹਰ ਸਾਲ ਇਹ ਦਿਨ ਅਸੀਂ ਮਨਾਉਂਦੇ ਹਾਂ ਖੇਡਾਂ ਵਿੱਚ ਇਮਾਨਦਾਰੀ, ਸੱਚਾਈ ਅਤੇ ਸਤਿਕਾਰ ਦੀ ਭਾਵਨਾ ਨੂੰ ਵਧਾਉਣ ਲਈ। ਇਸ ਦਿਨ ਦਾ ਮੁੱਖ ਉਦੇਸ਼ ਲੋਕਾਂ ਨੂੰ ਇਹ ਸਿਖਾਉਂਦਾ ਹੈ ਕਿ ਜਿੱਤ ਤੋਂ ਕਿਤੇ ਵੱਧ ਜ਼ਿਆਦਾ ਮਹੱਤਵਪੂਰਨ ਹੈ ਨਿਰਪੱਖਤਾ ਅਤੇ ਚੰਗਾ ਵਿਹਾਰ। ਖੇਡਾਂ ਸਿਰਫ ਸਾਡਾ ਮਨੋਰੰਜਨ ਹੀ ਨਹੀਂ ਕਰਦੀਆਂ ਜਾਂ ਸਿਰਫ ਇੱਕ ਮੁਕਾਬਲਾ ਹੀ ਨਹੀਂ ਹੈ, ਸਗੋਂ ਇਹ ਸਾਨੂੰ ਅਨੁਸ਼ਾਸਨ ਅਤੇ ਚੰਗੇ ਚਰਿੱਤਰ ਦੀ ਪਾਠਸ਼ਾਲਾ ਵੀ ਪੜ੍ਹਾਉਂਦੇ ਨੇ। ਫੇਅਰ ਪਲੇ ਤੋਂ ਭਾਵ ਹੈ ਨਿਯਮਾਂ ਦੀ ਪਾਲਣਾ ਕਰਨਾ। ਵਿਰੋਧੀ ਖਿਡਾਰੀ ਜਾਂ ਕਹਿ ਲਓ ਜਿਹੜਾ ਸਾਡੇ ਸਾਹਮਣੇ ਟੀਮ 'ਚ ਜਿਹੜਾ ਵੀ ਖਿਡਾਰੀ ਹੈ ਉਸਦਾ ਸਤਿਕਾਰ ਕਰਨਾ ਅਤੇ ਕਿਸੇ ਵੀ ਧੋਖਾਧੜੀ ਤੋਂ, ਕਿਸੇ ਵੀ ਧੋਖੇ ਤੋਂ ਦੂਰ ਰਹਿਣਾ। ਜੇ ਕੋਈ ਖਿਡਾਰੀ ਸੱਚਾਈ ਜਾਂ ਨਿਰਪੱਖਤਾ ਨਾਲ ਖੇਡਦਾ ਹੈ ਤਾਂ ਸਿਰਫ ਇੱਕ ਵਧੀਆ ਖਿਡਾਰੀ ਹੀ ਨਹੀਂ ਮੰਨਿਆ ਜਾਏਗਾ, ਸਗੋਂ ਇੱਕ ਚੰਗਾ ਇਨਸਾਨ ਵੀ ਹੁੰਦਾ ਹੈ। ਸੋ ਤੇ ਕਈ ਵਾਰ ਕੀ ਹੁੰਦਾ ਨਾ, ਖੇਡਾਂ ਵਿੱਚ ਜਿੱਤਣ ਦੀ ਲਾਲਚ ਕਰਕੇ ਖਿਡਾਰੀ ਗਲਤ ਤਰੀਕੇ ਵਰਤਦੇ ਨੇ, ਜਿਵੇਂ ਧੋਖਾਧੜੀ, ਡੋਪਿੰਗ ਜਾਂ ਕਿਸੇ ਨਾਲ ਅਣਉਚਿਤ ਵਿਹਾਰ। ਇਸ ਕਰਕੇ ਇਹ ਦਿਨ ਮਨਾਉਣ ਦੀ ਸਾਨੂੰ ਲੋੜ ਮਹਿਸੂਸ ਹੋਈ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸਲੀ ਜਿੱਤ ਉਹੀ ਹੈ ਜੋ ਸੱਚਾਈ ਅਤੇ ਮਿਹਨਤ ਨਾਲ ਮਿਲੇ। ਫੇਅਰ ਪਲੇ ਦਾ ਅਰਥ ਹੈ ਨਿਯਮਾਂ ਦੀ ਪਾਲਣਾ ਕਰਨਾ, ਵਿਰੋਧੀ ਖਿਡਾਰੀ ਦਾ ਸਤਿਕਾਰ ਕਰਨਾ ਅਤੇ ਹਰ ਕਿਸੇ ਦੀ ਧੋਖਾਧੜੀ ਤੋਂ ਦੂਰ ਰਹਿਣਾ। ਜੇ ਕੋਈ ਖਿਡਾਰੀ ਸੱਚਾਈ ਅਤੇ ਨਿਰਪੱਖਤਾ ਨਾਲ ਖੇਡਦਾ ਹੈ ਤਾਂ ਸਿਰਫ ਇੱਕ ਵਧੀਆ ਖਿਡਾਰੀ ਨਹੀਂ, ਸਗੋਂ ਇੱਕ ਚੰਗਾ ਇਨਸਾਨ ਵੀ ਬਣਦਾ ਹੈ। ਸ਼੍ਰੋਤੇ, ਜਿੱਤਣਾ ਮਹੱਤਵਪੂਰਨ ਨਹੀਂ ਹੁੰਦਾ, ਬਲਕਿ ਸਾਡੇ ਮੁਕਾਬਲਾ ਕਰਨ ਦਾ ਤਰੀਕਾ ਮਹੱਤਵਪੂਰਨ ਹੁੰਦਾ ਹੈ। ਅਸੀਂ ਕਈ ਵਾਰ ਖੇਡਾਂ ਖੇਡਦੇ ਨੇ ਭੁੱਲ ਜਾਂਦੇ ਹਾਂ, ਸਾਨੂੰ ਬਸ ਜਿੱਤ 'ਤੇ ਕੰਸਨਟ੍ਰੇਟ ਹੁੰਦਾ ਸੀ ਕਿ ਅਸੀਂ ਜਿੱਤਣਾ, ਫਿਰ ਜਿੱਤਣ ਲਈ ਕੋਈ ਵੀ ਰਸਤਾ ਅਪਣਾਉਣਾ ਪਏ ਉਹ ਅਸੀਂ ਪਰਵਾਹ ਨਹੀਂ ਕਰਦੇ। ਪਰ ਇਹ ਬਹੁਤ ਗਲਤ ਹੈ। ਸੱਚੀ ਖੇਡ ਦਾ ਭਾਵ ਇਹੀ ਹੈ ਕਿ ਅਸੀਂ ਇਮਾਨਦਾਰੀ, ਸਤਿਕਾਰ ਅਤੇ ਨਿਰਪੱਖ ਖੇਡ ਖੇਡੀਏ। ਨਤੀਜਾ ਫਿਰ ਭਾਵੇਂ ਜਿੱਤ ਹੋਵੇ ਜਾਂ ਹਾਰ, ਅਸੀਂ ਜਦੋਂ ਇਮਾਨਦਾਰੀ ਨਾਲ ਖੇਡਾਂਗੇ ਉਸਦੀ ਖੁਸ਼ੀ ਇੱਕ ਅਲੱਗ ਹੀ ਹੁੰਦੀ ਹੈ। ਅਤੇ ਜੇ ਅਸੀਂ ਹਾਰ ਵੀ ਜਾਈਏ, ਆਪਣੀ ਗਲਤੀਆਂ ਨੂੰ ਦੇਖਾਂਗੇ, ਉਸ ਤੋਂ ਸਿੱਖਾਂਗੇ ਅਤੇ ਫਿਰ ਅਗਲੀ ਵਾਰ ਜ਼ਰੂਰ ਜਿੱਤ ਹਾਸਲ ਕਰਾਂਗੇ। ਖਿਡਾਰੀ ਸਰੋਤਿਓ ਰੋਲ ਮਾਡਲ ਬਣ ਜਾਂਦੇ ਹੈ।
ਬੱਚਿਆਂ ਦੇ ਵੀ ਦੇਖ ਲਓ, ਉਹਨਾਂ ਨੂੰ ਪੁੱਛ ਲਓ ਜਿਹੜੀ ਗੇਮ ਉਹਨਾਂ ਨੂੰ ਪਸੰਦ ਹੈ, ਉਸ 'ਚ ਰੋਲ ਮਾਡਲ ਉਹਨਾਂ ਦੇ ਬਣੇ ਹੋਏ ਆ, ਉਹਨਾਂ ਦੀ ਪਸੰਦੀਦਾ ਖਿਡਾਰੀ, ਅਤੇ ਜਦੋਂ ਮੈਦਾਨ ਦੇ ਅੰਦਰ ਹੁੰਦੇ ਨੇ ਉਹਨਾਂ ਦਾ ਰੂਪ ਹੋਰ ਹੁੰਦਾ, ਪਰ ਮੈਦਾਨ ਦੇ ਅੰਦਰ ਅਤੇ ਬਾਹਰ ਉਹਨਾਂ ਦਾ ਵਿਵਹਾਰ ਆਉਣ ਵਾਲੀ ਪੀੜ੍ਹੀਆਂ ਦੇ ਮੁੱਲਾਂ 'ਤੇ ਪ੍ਰਭਾਵਿਤ ਕਰਦਾ ਹੈ। ਖੇਡਾਂ ਨੂੰ ਪ੍ਰੇਰਣਾ, ਏਕਤਾ ਅਤੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਦਾ ਸਰੋਤ ਰੱਖਣ ਲਈ ਨਿਰਪੱਖ ਖੇਡਣਾ ਜ਼ਰੂਰੀ ਹੁੰਦਾ ਹੈ। ਸ਼੍ਰੋਤਿਆਂ ਵਿੱਚ ਅਸੀਂ ਇਹੀ ਕਵਾਂਗੇ ਕਿ ਖੇਡਾਂ ਸਿਰਫ ਜਿੱਤਾਂ ਅਤੇ ਹਾਰਾਂ ਦਾ ਰਿਕਾਰਡ ਨਹੀਂ ਹੁੰਦਾ, ਸਗੋਂ ਉਹਨਾਂ ਕਦਰਾਂ ਕੀਮਤਾਂ ਬਾਰੇ ਹੈ ਜੋ ਸਾਨੂੰ ਸਾਰਥਕ ਬਣਾਉਂਦੀਆਂ ਨੇ, ਸਾਨੂੰ ਸਮਾਜ ਵਿੱਚ ਵਿਚਰਨ ਯੋਗਾ ਬਣਾਉਂਦੀਆਂ ਨੇ। ਅਸੀਂ ਇੱਕ ਦੂਜੇ ਦਾ ਸਾਥ ਕਿਵੇਂ ਦੇਣਾ, ਟੀਮ ਵਰਕ ਕਿਵੇਂ ਕਰਨੀ ਹੈ, ਸਾਨੂੰ ਸਮਾਜ ਵਿੱਚ ਅਸਲੀ ਮਾਇਨੇ ਵਿੱਚ ਵਿਚਰਨਾ ਸਿਖਾਉਂਦੀਆਂ ਨੇ, ਅਤੇ ਇੱਕ ਅਜਿਹਾ ਮਾਹੌਲ ਬਣਾਉਂਦੀ ਹੈ ਜਿਸ ਦੀ ਨਿਰਪੱਖ ਖੇਡ ਦੀ ਮਹੱਤਤਾ 'ਤੇ ਜ਼ੋਰ ਦਿੰਦਾ ਹੈ ਕਿ ਜਿੱਥੇ ਖਿਡਾਰੀ ਸਨਮਾਨ, ਸਤਿਕਾਰ ਅਤੇ ਮਾਣ ਨਾਲ ਮੁਕਾਬਲਾ ਕਰ ਸਕਣ।

ਸੋ ਤੇ ਉਹ ਫਿਰ ਆਓ ਅੱਜ ਦੇ ਦਿਨ ਇਹ ਪ੍ਰਣ ਲਈਏ ਕਿ ਖੇਡਾਂਗੇ ਜ਼ਰੂਰ, ਆਪਣੀ ਸਿਹਤ ਨੂੰ ਸੋਹਣੀ ਬਣਾਵਾਂਗੇ। ਹੁਣ ਖੇਡਾਂ ਮੋਬਾਈਲ ਤੱਕ ਨਹੀਂ, ਗਰਾਊਂਡ ਤੱਕ ਜਾਵਾਂਗੇ, ਆਪਣੇ ਬੱਚਿਆਂ ਨੂੰ ਵੀ ਲੈ ਕੇ ਜਾਵਾਂਗੇ, ਉਹਨਾਂ ਨੂੰ ਵੀ ਸਿਹਤਮੰਦ ਬਣਾਵਾਂਗੇ, ਪਰ ਨਿਰਪੱਖ ਖੇਡਾਂਗੇ। ਚਾਹੇ ਜਿੱਤੀਏ ਚਾਹੇ ਹਾਰੀਏ, ਉਸ ਦਾ ਮਾਇਨੇ ਨਹੀਂ। ਜਿੱਤਾਂਗੇ ਤਾਂ ਵੀ ਖੁਸ਼ੀ ਹੈ, ਅਤੇ ਹਾਰਾਂਗੇ ਆਪਣੀ ਗਲਤੀਆਂ ਤੋਂ ਉਭਰਨਾ ਸਿੱਖਾਂਗੇ, ਅਤੇ ਫਿਰ ਜਿੱਤ ਜ਼ਰੂਰ ਹਾਸਲ ਕਰਾਂਗੇ। ਇਹ ਸੋਚ ਕੇ ਚੱਲੀਏ ਕਿ ਖੇਡਣਾ ਹੈ, ਆਪਣੀ ਸਿਹਤ ਨੂੰ ਵਧੀਆ ਬਣਾਉਣਾ ਹੈ, ਅਤੇ ਗੇਮਸ ਵਿੱਚ ਇੱਕ ਚੰਗਾ ਕੋਆਪਰੇਸ਼ਨ ਰੱਖਣਾ ਹੈ ਕਿ ਇੱਕ ਦੂਸਰੇ ਨਾਲ ਅਸੀਂ ਕਿਵੇਂ ਵਿਚਰਨਾ ਹੈ। ਸਾਨੂੰ ਇਸ ਚੀਜ਼ ਦੀ ਸਮਝ ਹੋਣੀ ਚਾਹੀਦੀ ਹੈ, ਇੱਕ ਦੂਸਰੇ ਨਾਲ ਨਫ਼ਰਤ ਨਹੀਂ, ਇਮਾਨਦਾਰੀ ਨਾਲ ਖੇਡਾਂਗੇ।

0: ਭੈਣੇ ਠੀਕ ਹੈ ਗੁੱਡੀ ਹੁਣ?
1: ਨਿਕਾਹ ਦੀ ਠੀਕ ਹੈ ਭੈਣੇ, ਸਕੂਲ ਤਾਂ ਕੀ ਬਦਲਿਆ, ਕੁੜੀ ਨੂੰ ਤਾਂ ਪਤਾ ਨੀ ਕਿਹੜੇ ਜੈ ਖਾਣੇ ਦੀ ਨਜ਼ਰ ਲੱਗ ਗਈ। ਨਾ ਤਾਂ ਦੇਖ ਲੈ ਜਵਾਕੜੀ ਅੰਦਰ ਤੋਂ ਬਾਹਰ ਨਿਕਲਦੀ ਹੈ, ਨਾ ਰੋਟੀ ਪਾਣੀ ਖਾਂਦੀ ਹੈ। ਅੱਜ ਲੈ ਕੇ ਜਾਨੀ ਆ ਬੇਰੀ ਵਾਲੇ ਸੰਤਾਂ ਦੇ, ਝਾੜਾ ਕਰਾ ਕੇ ਲਿਆਉਣੀ ਆ। ਲੋਕ ਕਿਹੜੇ ਭੈਣੇ ਜਰਦੇ ਨੇ ਕਿਸੇ ਨੂੰ, ਬੜੇ ਸਕੂਲ ਚ ਲਾਤੀ ਨਾ ਮੈਂ ਕੁੜੀ, ਜਰੀ ਨੀ ਗਈ।
0: ਨੀ ਕਿਸੇ ਦੀ ਨਜ਼ਰ ਨੀ ਲੱਗੀ, ਕੁੜੀ ਨੂੰ ਤੂੰ ਕਿਸੇ ਮਨੋਵਿਗਿਆਨਿਕ ਨੂੰ ਦਿਖਾ ਲੈ। ਸਕੂਲ ਬਦਲਣ ਕਰਕੇ ਉਹ ਆਲੇ ਦੁਆਲੇ ਦੇ ਮਾਹੌਲ ਤੋਂ ਪਰੇਸ਼ਾਨ ਹੋ ਕੇ ਤਣਾਅ ਚ ਚਲੀ ਗਈ।
1: ਨੀ ਤੂੰ ਤੁਰਦੀ ਲੱਗ, ਨਾ ਤੈਨੂੰ ਮੇਰੀ ਕੁੜੀ ਪਾਗਲ ਲੱਗਦੀ ਹੈ ਵੀ ਮੈਂ ਡਾਕਟਰਾਂ ਨੂੰ ਦਿਖਾਉਂਦੀ ਫਿਰਾਂ, ਜਾਂ ਸਾਨੂੰ ਨੀ ਲੋੜ।
0: ਤੈਨੂੰ ਮੇਰੀ ਲੋੜ ਨਾ ਹੋਵੇ ਭੈਣੇ, ਧੀ ਦੀ ਤਾਂ ਲੋੜ ਹੈ। ਜਿਵੇਂ ਸਾਡਾ ਸਰੀਰ ਬਿਮਾਰ ਹੁੰਦਾ ਹੈ, ਉਸੇ ਤਰ੍ਹਾਂ ਸਾਡਾ ਮਨ ਵੀ ਬਿਮਾਰ ਹੋ ਸਕਦਾ ਹੈ। ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਆਪਣਾ ਤੇ ਆਪਣੇ ਪਰਿਵਾਰ ਦੀ ਮਾਨਸਿਕ ਸਿਹਤ ਦਾ ਖਿਆਲ ਰੱਖੋ।

0: कार तो काम करो, वादू तनखा बस एक क्लिक पे, वाजी वाह।
1: फसी
2: अनजान लिंकां ते क्लिक ना करो, आरबीआई कहंदा है
1: जानकार बनो सुचेत रहो।
3: बहुते सड़क हादसों का एक वड्डा कारण काल है। काल दे करके बहुत ज्यादा हादसे वापरदे ने। जेकर तुसी अपनी जिंदगी ते परिवार नु प्यार करदे हो ਤਾਂ ਘਰ ਤੋਂ ਸਮੇਂ ਸਿਰ ਚੱਲੋ ਤੇ ਰੋਡ ਤੇ ਸਪੀਡ ਨੇਮਾਂ ਦਾ ਪਾਲਣ ਕਰੋ। ਤੇ ਹਾਂ, ਹੈਲਮਟ ਸਿਰਫ ਚਲਾਨ ਬਚਾਉਣ ਲਈ ਨਹੀਂ, ਜਾਨ ਬਚਾਉਣ ਲਈ ਹੈ।
4: FM बैंड 100.2 MHz से लाइव स्ट्रीमिंग ਜ਼ਰੀਏ ਨਿਊਜ਼ ਔਨ AIR ਐਪ ਤੇ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ, ਇਸ ਵੇਲੇ ਸਵੇਰ ਦੇ 7:46 ਹੋ ਰਹੇ ਨੇ। ਤੁਸੀਂ ਨੰਦ ਮਾਨ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦਾ, ਆਪਣੀ ਰੇਡੀਓ ਦੋਸਤ ਬਬਲੀਨ ਕੌਰ ਦੇ ਨਾਲ।

ਸ਼੍ਰੋਤਿਆ ਜੁਨੀ ਮਈਏ, ਅੱਜ ਅਸੀਂ ਨੀਲਮ ਸੰਜੀਵਾ ਰੈਡੀ ਜੀ ਨੂੰ ਵੀ ਯਾਦ ਕਰ ਰਹੇ ਹਾਂ। ਨੀਲਮ ਸੰਜੀਵ ਰੈਡੀ ਜਿਨ੍ਹਾਂ ਦਾ ਜਨਮ ਅੱਜ ਦੇ ਦਿਨ ਯਾਨੀ 19 ਮਈ 1913 ਨੂੰ ਹੋਇਆ ਸੀ। ਤਾਂ ਦੱਸਦੀਏ, ਇੱਕ ਭਾਰਤੀ ਸਿਆਸਤਦਾਨ ਸਨ ਜਿਨ੍ਹਾਂ ਨੇ 1977 ਤੋਂ ਲੈ ਕੇ 1982 ਤੱਕ ਭਾਰਤ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ ਸੀ। ਆਜ਼ਾਦੀ ਅੰਦੋਲਨ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਇੱਕ ਲੰਬੇ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਕਰਦੇ ਹੋਏ ਉਹਨਾਂ ਨੇ ਸੁਤੰਤਰ ਭਾਰਤ ਵਿੱਚ ਕਈ ਮੁੱਖ ਅਹੁਦਿਆਂ 'ਤੇ ਕੰਮ ਕੀਤਾ। ਆਂਧਰਾ ਰਾਜ ਦੇ ਉਪ ਮੁੱਖ ਮੰਤਰੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਵੀ ਇਹਨਾਂ ਨੇ ਸੇਵਾ ਨਿਭਾਈ। ਅਤੇ ਦੱਸ ਦਈਏ, 2 ਵਾਰ ਲੋਕ ਸਭਾ ਦੇ ਸਪੀਕਰ ਵੀ ਉਹ ਚੁਣੇ ਗਏ ਅਤੇ ਇੱਕ ਕੇਂਦਰੀ ਮੰਤਰੀ ਵਜੋਂ ਵੀ ਇਹਨਾਂ ਨੇ ਸੇਵਾ ਨਿਭਾਈ। ਨੀਲਮ ਸੰਜੀਵ ਰੈਡੀ ਭਾਰਤ ਦੇ ਮਹਾਨ ਰਾਜਨੇਤਾ ਅਤੇ ਦੇਸ਼ ਦੇ 6ਵੇਂ ਰਾਸ਼ਟਰਪਤੀ ਸਨ। ਉਹਨਾਂ ਦਾ ਜਨਮ ਅੱਜ ਦੇ ਦਿਨ ਹੀ ਹੋਇਆ ਸੀ। ਆਂਧਰਾ ਪ੍ਰਦੇਸ਼ ਦੇ ਅਨੰਦਪੁਰ ਜ਼ਿਲ੍ਹੇ ਦੇ ਇੱਕ ਕਿਸਾਨ ਪਰਿਵਾਰ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਜਦੋਂ ਇਹ ਬਚਪਨ ਤੋਂ ਹੀ ਹੁਸ਼ਿਆਰ, ਮਿਹਨਤੀ ਅਤੇ ਦੇਸ਼ ਭਗਤੀ ਵਾਲੇ ਵਿਅਕਤੀ ਸਨ। ਇਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਦੇਸ਼ ਦੀ ਸੇਵਾ ਅਤੇ ਲੋਕਤੰਤਰ ਦੀ ਮਜ਼ਬੂਤੀ ਲਈ ਸਮਰਪਿਤ ਕੀਤਾ ਸੀ। ਨੀਲਮ ਸੰਜੀਵ ਰੈਡੀ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਵੀ ਭਾਗ ਲਿਆ ਸੀ। ਮਹਾਤਮਾ ਗਾਂਧੀ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਹ ਕਾਂਗਰਸ ਪਾਰਟੀ ਨਾਲ ਜੁੜੇ ਅਤੇ ਆਜ਼ਾਦੀ ਸੰਘਰਸ਼ ਦੌਰਾਨ ਕਈ ਅੰਦੋਲਨਾਂ ਵਿੱਚ ਉਹਨਾਂ ਨੇ ਹਿੱਸਾ ਲਿਆ, ਜਿਸ ਕਾਰਨ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ। ਆਜ਼ਾਦੀ ਤੋਂ ਬਾਅਦ ਉਹਨਾਂ ਨੇ ਕਈ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ। ਉਹ ਆਂਧਰਾ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਬਣੇ। ਉਹਨਾਂ ਨੇ ਰਾਜ ਦੇ ਵਿਕਾਸ ਲਈ ਖਾਸ ਯੋਗਦਾਨ ਦਿੱਤਾ। ਬਾਅਦ ਵਿੱਚ ਫਿਰ ਉਹ ਲੋਕ ਸਭਾ ਦੇ ਸਪੀਕਰ ਬਣੇ ਅਤੇ ਆਪਣੇ ਨਿਰਪੱਖ ਫੈਸਲਿਆਂ ਲਈ ਜਾਣੇ ਗਏ। ਸਾਲ 1977 ਵਿੱਚ ਨੀਲਮ ਸੰਜੀਵ ਰੈਡੀ ਭਾਰਤ ਦੇ ਰਾਸ਼ਟਰਪਤੀ ਬਣੇ ਅਤੇ ਭਾਰਤ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਸਨ ਜੋ ਬਿਨਾਂ ਵਿਰੋਧ ਦੇ ਚੁਣੇ ਗਏ। ਰਾਸ਼ਟਰਪਤੀ ਦੇ ਤੌਰ 'ਤੇ ਉਹਨਾਂ ਨੇ ਸਾਦਗੀ, ਇਮਾਨਦਾਰੀ ਅਤੇ ਸੰਵਿਧਾਨਕ ਮਰਿਆਦਾ ਨੂੰ ਬਹੁਤ ਮਹੱਤਵ ਦਿੱਤਾ। ਉਹਨਾਂ ਦਾ ਜੀਵਨ ਇੱਕ ਸਾਫ਼ ਸੁਥਰੀ ਰਾਜਨੀਤੀ ਅਤੇ ਲੋਕ ਸੇਵਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਉਹਨਾਂ ਦੇ ਜਨਮ ਦਿਨ 'ਤੇ ਵੱਖ ਵੱਖ ਸਕੂਲਾਂ, ਕਾਲਜਾਂ ਵਿੱਚ, ਸੰਸਥਾਵਾਂ ਵਿੱਚ ਸਮਾਗਮ ਕਰਵਾਏ ਜਾਂਦੇ ਨੇ। ਵਿਦਿਆਰਥੀਆਂ ਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ। ਜੋ ਤੇ ਉਹਨਾਂ ਦੇ ਜੀਵਨ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਸੱਚਾਈ, ਸਾਦਗੀ ਅਤੇ ਮਿਹਨਤ ਨਾਲ ਇਨਸਾਨ ਵੱਡੀਆਂ ਵੱਡੀਆਂ ਉਚਾਈਆਂ ਹਾਸਲ ਕਰ ਸਕਦਾ ਹੈ। ਨੀਲਮ ਸੰਜੀਵ ਰੈਡੀ ਜੀ ਦਾ ਜੀਵਨ ਹਰ ਭਾਰਤੀ ਲਈ ਇੱਕ ਪ੍ਰੇਰਣਾ ਦਾ ਸਰੋਤ ਹੈ ਅਤੇ ਉਹਨਾਂ ਦੀ ਦੇਸ਼ ਸੇਵਾ ਅਤੇ ਲੋਕਤੰਤਰ ਲਈ ਦਿੱਤਾ ਯੋਗਦਾਨ ਅਸੀਂ ਸਦਾ ਯਾਦ ਰੱਖਾਂਗੇ।

0: ਅਰਥ ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
1: ਸਰੋਤਿਓ, ਅੱਜ ਦੇ ਦਿਨ ਅਸੀਂ ਹਜ਼ਾਰੀ ਪ੍ਰਸਾਦ ਦਿਵੇਦੀ ਜੀ ਨੂੰ ਵੀ ਯਾਦ ਕਰਦੇ ਹਾਂ। ਦੱਸ ਦਈਏ, ਅੱਜ 19 ਮਈ ਨੂੰ ਇਹ ਇਸ ਦੇਸ਼ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਹਜ਼ਾਰੀ ਪ੍ਰਸਾਦ ਦਿਵੇਦੀ ਹਿੰਦੀ ਸਾਹਿਤ ਦੇ ਮਹਾਨ ਲੇਖਕ, ਆਲੋਚਕ, ਇਤਿਹਾਸਕਾਰ ਅਤੇ ਵਿਦਵਾਨ ਸਨ। ਉਹਨਾਂ ਦਾ ਨਾਮ ਹਿੰਦੀ ਸਾਹਿਤ ਵਿੱਚ ਬਹੁਤ ਆਦਰ ਨਾਲ ਲਿਆ ਜਾਂਦਾ ਹੈ। ਉਹਨਾਂ ਨੇ ਆਪਣੇ ਲੇਖਕਾਂ ਅਤੇ ਰਚਨਾਵਾਂ ਰਾਹੀਂ ਭਾਰਤੀ ਸੰਸਕ੍ਰਿਤੀ, ਇਤਿਹਾਸ ਅਤੇ ਸਾਹਿਤ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਉਹਨਾਂ ਦਾ ਜਨਮ 19 ਅਗਸਤ 1907 ਨੂੰ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਵਿੱਚ ਹੋਇਆ ਸੀ ਅਤੇ ਬਚਪਨ ਤੋਂ ਹੀ ਬਹੁਤ ਹੁਸ਼ਿਆਰ ਅਤੇ ਪੜ੍ਹਾਈ ਵਿੱਚ ਰੁਚੀ ਰੱਖਦੇ ਸਨ। ਉਹਨਾਂ ਨੇ ਸੰਸਕ੍ਰਿਤ, ਹਿੰਦੀ ਅਤੇ ਭਾਰਤੀ ਦਰਸ਼ਨ ਦਾ ਡੂੰਘਾ ਅਧਿਐਨ ਕੀਤਾ ਅਤੇ ਬਾਅਦ ਵਿੱਚੋਂ ਇੱਕ ਮਹਾਨ

ਕੀਰਤਨ ਵਿੱਚ ਵੀ ਸਿੱਖਿਆ ਦਿੱਤੀ ਤੇ ਰਵਿੰਦਰਨਾਥ ਟੈਗੋਰ ਦੇ ਵਿਚਾਰਾਂ ਤੋਂ ਪ੍ਰਭਾਵਿਤ ਰਹੇ। ਉਹਨਾਂ ਨੇ ਭਾਰਤੀ ਸੰਸਕ੍ਰਿਤ ਤੇ ਸਾਹਿਤ ਨੂੰ ਲੋਕਾਂ ਤੱਕ ਆਸਾਨ ਭਾਸ਼ਾ ਵਿੱਚ ਪਹੁੰਚਾਇਆ। ਸੋਤਿਓ ਹਜ਼ਾਰੀ ਪ੍ਰਸਾਦ ਦਿਵੇਦੀ ਹਿੰਦੀ ਸਾਹਿਤ ਦੇ ਉਹ ਚਮਕਦੇ ਤਾਰੇ ਨੇ ਜਿਨ੍ਹਾਂ ਦਾ ਸਾਹਿਤ ਤੇ ਵਿਚਾਰ ਸਦਾ ਲੋਕਾਂ ਨੂੰ ਗਿਆਨ ਤੇ ਪ੍ਰੇਰਣਾ ਦਿੰਦਾ ਰਹੇਗਾ।

0: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ। ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
1: ਸ਼੍ਰੋਤਿਆਂ, ਹੁਣ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਕਹਿਰ ਸਟੋਰ ਨੇ ਓਸਲੋ ਵਿਚ ਵਫਦ ਪੱਧਰੀ ਗੱਲਬਾਤ ਕੀਤੀ ਹੈ। ਗੱਲਬਾਤ ਦੌਰਾਨ ਦੋਵੇਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਦੇ ਸਮੁੱਚੇ ਪਹਿਲੂਆਂ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ਵਿਚ ਅੱਜ ਇਟਲੀ ਦੇ ਦੋ ਦਿਨਾਂ ਦੌਰੇ ਤੇ ਰੋਮ ਪਹੁੰਚਣਗੇ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ ਹੁਣ ਤੱਕ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਆਮ ਆਦਮੀ ਪਾਰਟੀ ਦੇ ਨੇਤਾ ਦੀਪਕ ਸਿੰਗਲਾ ਨੂੰ ਇੱਕ ਕਥਿਤ ਬੈਂਕ ਧੋਖਾਧੜੀ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ।

0: more, log on to our website www.newsonair.gov.in and download News on AIR app. Judges Inquiry Committee investigating allegations concerning Justice Yashwant Verma submitted his report to the Lok Sabha Speaker Om Birla at the Parliament House. It was presented in accordance with the statutory requirements under the Judges Inquiry Act 1968. We have a report.
1: The committee was constituted on August 12 last year by the Lok Sabha Speaker to inquire into allegations against former High Court Judge Justice Yashwant Verma. The report will be laid in both Houses of Parliament in due course. Presiding Officer of Judges Inquiry Committee, Supreme Court Judge Justice Arvind Kumar, along with Chief Justice of Bombay High Court Justice Sri Chandrasekhar and Senior Advocate Karnataka High Court V.V. Acharya, presented the report of Judges Inquiry Committee to Mr. Birla. With Anand Kumar, Priya Mondal, Akashvani News, Delhi.
0: The West Bengal government has sanctioned the Enforcement Directorate ED to prosecute Sandeep Ghosh, former principal of R.J. Kaur Medical College and Hospital. The official government order released by the Chief Minister Subhendu Adhikari clears the deck for ED to prosecute Ghosh for alleged financial irregularities and money laundering. Expressing strong disapproval of the previous Trinamool Congress-led government in handling of the situation, Mr. Adhikari said that the TMC government had forcibly and unethically stalled the investigation process of this case for a long time. He said that no one is above the law and truth cannot be suppressed forever. The case also pertains to the rape and murder of a trainee doctor whose body was discovered on the 9th of August in 2024 in the hospital's seminar room, triggering widespread protest. Meanwhile, Central Bureau of Investigation, CBI, later took over the probe. Union Home Minister Amit Shah will chair the meeting of the Central Zonal Council today in Jagdalpur, the divisional headquarters of Bastar in Chhattisgarh. The meeting will be attended by the chief ministers and senior officials of Chhattisgarh, Madhya Pradesh, Uttar Pradesh and Uttarakhand. Later, Mr. Shah inaugurated a public service center at Netenar village in Bastar district yesterday. We have more from a correspondent.
2: Union Home Minister Amit Shah said the government, under the leadership of Prime Minister Narendra Modi, will compensate for the large-scale economic, social and cultural losses suffered by the people of Bastar due to nationalism over the past six decades within the next 5 years. He said that out of nearly 200 security camps set up in Bastar division, around 70 camps will be converted into public service centers over the next 1.5 years and developed as hubs for tribal welfare. Mr. Shah said these service centers will provide facilities related to banking, Aadhaar, ration cards, skill training and all welfare schemes of the central and state government. Vikalp Shukla, Akashwani News, Raipur.
0: Government has debunked a claim circulating online alleging that the government is going to issue gold bonds to temples in exchange for temple gold reserves. The fact-check unit of the Press Information Bureau stated that the claim is fake. It added that the government has not made any such statement. The PIB has advised citizens to stay away from fake claims and always refer to official sources only for verified information. U.S. President Donald Trump has said that he is holding off a planned military strike on Iran after requests from the leadership of Qatar, Saudi Arabia and the UAE, as serious negotiations are now underway. In a post on Truth Social, the U.S. president said he had been asked by the Emir of Qatar, Tamim bin Hamad Al Thani, Saudi Crown Prince Mohammed bin Salman Al Saud, and UAE President Mohammed bin Zayed Al Nahyan to postpone the strike which was scheduled for today. President Trump said a deal acceptable to the United States and countries across West Asia could soon be reached. He added that the proposed agreement would ensure that Iran does not possess nuclear weapons. In IPL cricket, Sunrisers Hyderabad defeated Chennai Super Kings by 5 wickets in Chennai last night to secure a playoff berth. Put into bat first, Chennai Super Kings posted 180 for 7 in 20 overs, with Karthik Sharma being the highest scorer with 44 runs. In reply, Sunrisers Hyderabad overhauled the target, losing 5 wickets in 19 overs, riding on Ishan Kishan's 70 and Henrik Klassen's 47 runs. Ishan Kishan was declared the player of the match. Today, Rajasthan Royals will face Lucknow Super Giants in Jaipur at 7:30 p.m. The India Meteorological Department IMD has forecast severe heat wave conditions today at places over Madhya Pradesh and Uttar Pradesh. Hot and humid weather conditions are expected to persist during the day over coastal Andhra Pradesh and Odisha. Rajasthan, Vidarbha and West Uttar Pradesh are expected to experience hot night conditions tonight. The weather agency also forecast heavy rainfall over Andaman and Nicobar Islands. Kerala, Mahe, Lakshadweep, Nagaland, Manipur, Mizoram, Tripura, Tamil Nadu, Puducherry and Karaikal. Thunderstorms and lightning are likely today over Bihar, Gangetic, West Bengal, Odisha, Jharkhand, Telangana, Jammu and Kashmir and some parts of Northeast India. And now for a look at today's newspapers, it's over to Nina Arakkal.
3: Thank you, Abhishek. Modi, the first Indian Prime Minister to visit Norway in more than four decades, is covered prominently by the dailies. Prime Minister urges peace in Ukraine. West Asia leads the pioneer. While the statesman leads with Prime Minister Modi, pushes tech, green ties in Norway. The Indian Express carries the picture of PM Modi receiving Norway's highest honour. The caption under the picture reads, PM Narendra Modi with King Harald V as he is conferred the Grand Cross of the Royal Norwegian Order of Merit in Oslo on Monday. The Economic Times, in its editorial, Bringing It All Back Home, writes that the repatriation of 1,000-year-old Chola copper plates from Leiden University during Narendra Modi's visit to the Netherlands last weekend is a welcome assertion of India's proprietorial sovereignty. Excavated between 1687 and 1700 during the Dutch redevelopment of Nagapattinam, the two sets reveal a legacy of royal succession and maritime diplomacy. The return of Chola plates mirrors that of Piprava, Buddha relic gems and restitution of 657 stolen antiquities from the United States. UPSC to release prelims provisional answers, reports Hindustan Times, about the UPSC to release the answer key soon after prelims exams to enhance transparency and uphold the highest standards of, to conduct the examination. Aaron Rai runs away with PGA Championship, first English-born winner in more than a century, states the pioneer. And finally, India's bullet train dream inches closer to reality. The Financial Express says project is being executed with assistance from the government of Japan. And with that, it's back to you, Abhishek.
0: Thank you, Nina. And now, before we end the bulletin, the headlines once again. Prime Minister Narendra Modi calls for $100 billion investment in 1 million jobs under India EFTA agreement at Business and Research Summit in Oslo, Norway. Prime Minister Modi to meet leaders of all five Nordic nations at the third India-Nordic summit today. Defence Minister Rajnath Singh describes Operation Sindoor as testament to India's transformation into strong, confident and capable nation. Judges Inquiry Committee investigating allegations against Justice Yashwant Verma submits report to Lok Sabha Speaker Om Birla. West Bengal government allows ED to prosecute former principal of RG Kaur Medical College, Sandeep Ghosh, for financial irregularity case. And in IPL cricket, Sunrisers Hyderabad secure playoff berth, beating Chennai Super Kings by 5 wickets. And with that, we end the morning news. Have a nice day.
4: Namaskar. Akashvaniye. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ, ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨਾਰਵੇ ਵਪਾਰ ਤੇ ਖੋਜ ਸਿਖਰ ਸੰਮੇਲਨ ਵਿਚ ਭਾਰਤ EFTA ਸਮਝੌਤੇ ਤਹਿਤ 100 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਤੇ 10 ਲੱਖ ਨੌਕਰੀਆਂ ਪੈਦਾ ਕਰਨ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਅੱਜ ਤੀਜੇ ਭਾਰਤ ਨਾਰਡਿਕ ਸਿਖਰ ਸੰਮੇਲਨ ਵਿਚ ਸਾਰੇ 5 ਨਾਰਡਿਕ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਨੂੰ ਭਾਰਤ ਦਾ ਮਜ਼ਬੂਤ ਆਤਮ ਵਿਸ਼ਵਾਸੀ ਤੇ ਸਮਰੱਥ ਰਾਸ਼ਟਰ ਬਣਨ ਦਾ ਪ੍ਰਤੀਕ ਦੱਸਿਆ। ਜਸਟਿਸ ਯਸ਼ਵੰਤ ਵਰਮਾ ਨਾਲ ਸੰਬੰਧਿਤ ਇਲਜ਼ਾਮਾਂ ਦੀ ਜਾਂਚ ਕਰ ਰਹੀ ਜੱਜਾਂ ਦੀ ਜਾਂਚ ਕਮੇਟੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਆਪਣੀ ਰਿਪੋਰਟ ਸੌਂਪੀ। ਪੱਛਮੀ ਬੰਗਾਲ ਸਰਕਾਰ ਨੇ ਮਾਲੀ ਬੇਨੇਮੀਆਂ ਦੇ ਮਾਮਲੇ ਵਿਚ RG ਕਾਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਕੋਸ਼ ਨੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ। IPL ਕ੍ਰਿਕਟ ਵਿਚ ਸਨਰਾਈਜ਼ਰਸ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਸ ਨੂੰ 5 ਵਿਕਟਾਂ ਨਾਲ ਹਰਾ ਕੇ ਪਲੇ ਆਫ ਵਿਚ ਆਪਣੀ ਥਾਂ ਪੱਕੀ ਕਰ ਲਈ ਏ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਤੇ ਨਾਰਵੇ ਨੂੰ ਵਪਾਰ ਤੇ ਆਰਥਿਕ ਭਾਈਵਾਲੀ ਸਮਝੌਤੇ ਤਹਿਤ 100 ਅਰਬ ਅਮਰੀਕੀ ਡਾਲਰ ਦੀ ਪੂੰਜੀਕਾਰੀ ਦੇ ਟੀਚੇ ਨੂੰ ਹਾਸਲ ਕਰਨ ਤੇ ਭਾਰਤ ਵਿਚ 10 ਲੱਖ ਰੁਜ਼ਗਾਰ ਪੈਦਾ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ। ਪ੍ਰਧਾਨ ਮੰਤਰੀ ਕਲੋਸਲੋ ਵਿਚ ਕਰਾਏ ਗਏ ਭਾਰਤ ਨਾਰਵੇ ਵਪਾਰ ਤੇ ਖੋਜ ਸਿਖਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਵਲੀ ਅਹਿਦ ਸ਼ਹਿਜ਼ਾਦੇ ਹਾਕੌਨ ਤੇ ਪ੍ਰਧਾਨ ਮੰਤਰੀ ਯੋਨਸ ਗਹਿਰ ਸਤੂਰ ਵੀ ਇਸ ਸਿਖਰ ਸੰਮੇਲਨ ਚ ਸ਼ਾਮਿਲ ਹੋਏ। ਪ੍ਰਧਾਨ ਮੰਤਰੀ ਮੋਦੀ ਨੇ ਵਪਾਰ ਤੇ ਆਰਥਿਕ ਭਾਈਵਾਲੀ ਸਮਝੌਤੇ TEPA ਦੇ ਲਾਗੂ ਹੋਣ ਦੇ ਬਾਅਦ ਦਵੱਲੇ ਵਪਾਰ ਤੇ ਪੂੰਜੀਕਾਰੀ ਚ ਵਾਧੇ ਦੀ ਸ਼ਲਾਘਾ ਕੀਤੀ।
5: यूरोपियन फ्री ट्रेड एसोसिएशन के साथ ट्रेड एंड इकोनॉमिक पार्टनरशिप एग्रीमेंट लागू किया। ये यूनिक और स्पेशल एग्रीमेंट हमारे बीच टैलेंट, टेक्नोलॉजी और म्यूचुअल ट्रस्ट का एग्रीमेंट है। इसी एग्रीमेंट के माध्यम से एफ्टा कंट्रीज से भारत में अगले 15 वर्षों में 100 बिलियन डॉलर इन्वेस्टमेंट और 1 मिलियन जॉब्स क्रिएट करने का लक्ष्य है।
4: ਪ੍ਰਧਾਨ ਮੰਤਰੀ ਨੇ ਭਾਰਤ ਦੀ ਹਰੀ ਤਬਦੀਲੀ ਤੇ ਜ਼ੋਰ ਦਿੰਦਿਆਂ ਦੇਸ਼ ਦੇ ਵਿਕਾਸ, ਵਧਦੀ ਊਰਜਾ ਮੰਗ, ਜਲਵਾਯੂ ਵਚਨਬੱਧਤਾਵਾਂ ਤੇ ਨਵਿਆਉਣ ਯੋਗ ਊਰਜਾ, ਗ੍ਰਿਡ ਸੰਰਚਨਾ, ਹਰੇ ਹਾਈਡਰੋਜਨ ਤੇ ਸਾਫ਼ ਸੁਥਰੀ ਊਰਜਾ ਦੇ ਪਸਾਰ ਦਾ ਜ਼ਿਕਰ ਕੀਤਾ।
5: 2030 ਤੱਕ ਹਮਨੇ 500 GW ਕਲੀਨ ਐਨਰਜੀ ਔਰ 5 ਮਿਲੀਅਨ ਟਨ ਗ੍ਰੀਨ ਹਾਈਡਰੋਜਨ ਪ੍ਰੋਡਿਊਸ ਕਰਨ ਦਾ ਟਾਰਗੇਟ ਰੱਖਾ ਹੈ। ਕਲੀਨ ਐਨਰਜੀ ਇਨਵੈਸਟਮੈਂਟ नॉर्वे वेल फंड की भी प्राथमिकता है। मैं नॉर्वे को भारत के क्लीन एनर्जी फ्यूचर में अहम हिस्सेदार बनने के लिए आमंत्रित करता हूँ।
4: प्रधानमंत्री मोदी ने दोवां देशां दे व्यापारक भाईचारियां तो नवी भाईवालियां बनाउण, सहयोग दे उभरदे खेतरां दी पछाण करन ते आर्थिक सहयोग नूं मजबूत करन दी अपील कीती। प्रधानमंत्री अज तीजे भारत नॉर्डिक सिखर सम्मेलन विच सारे 5 नॉर्डिक देशां दे नेतावां नाल मुलाकात करनगे। प्रधानमंत्री अपने 5 देशां दे दौरे दे आखिरी पड़ाव विच अज इटली दे 2 दिना दौरे ते रोम पहुंचणगे। इह दौरा इटली दे प्रधानमंत्री जॉर्जिया मेलोनी दे सद्दे ते हो रिहा है। श्री मोदी प्रधानमंत्री मेलोनी नाल दवल्ली गल्लबात करनगे। ਉਹ ਇਟਲੀ ਦੇ ਰਾਸ਼ਟਰਪਤੀ ਸਰਜੀਓ ਮੈਟਾਰੇਲਾ ਨਾਲ ਵੀ ਮੁਲਾਕਾਤ ਕਰਨਗੇ। ਸ੍ਰੀ ਮੋਦੀ ਭਾਰਤ ਤੇ ਇਟਲੀ ਵਿਚਕਾਰ ਵਪਾਰ ਤੇ ਨਿਵੇਸ਼ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਨਅਤਕਾਰਾਂ ਨਾਲ ਵੀ ਗੱਲਬਾਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਨੂੰ ਭਾਰਤ ਦੇ ਮਜ਼ਬੂਤ, ਆਤਮ ਵਿਸ਼ਵਾਸੀ ਤੇ ਸਮਰੱਥ ਰਾਸ਼ਟਰ ਬਣਨ ਦਾ ਪ੍ਰਤੀਕ ਦਸਿਆ ਹੈ। ਕੱਲ੍ਹ ਹਨੋਈ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਪਹਿਲਾਂ ਪਰਮਾਣੂ ਹਮਲਾ ਨਾ ਕਰਨ ਦੀ ਨੀਤੀ ਪ੍ਰਤੀ ਵਚਨਬੱਧ ਏ, ਪਰ ਇਹ ਪਰਮਾਣੂ ਧਮਕੀ ਅੱਗੇ ਨਹੀਂ ਚੁੱਕੇਗਾ ਤੇ ਦੁਸ਼ਮਣ ਦੀ ਕਿਸੇ ਵੀ ਗੁਸਤਾਖੀ ਦਾ ਢੁਕਵਾਂ ਜਵਾਬ ਦੇਣ ਲਈ ਤਿਆਰ ਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਬੇਮਿਸਾਲ ਤਰੱਕੀ ਕੀਤੀ ਏ, ਜਿਸ ਕਾਰਨ ਆਲਮੀ ਪੱਧਰ ਤੇ ਦੇਸ਼ ਦਾ ਮਾਣ ਲਗਾਤਾਰ ਵਧ ਰਿਹਾ ਏ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਸੈਮੀਕੰਡਕਟਰ ਖੇਤਰ ਵਿਚ ਤੇਜ਼ੀ ਨਾਲ ਅੱਗੇ ਵਧ ਰਿਹਾ ਤੇ ਇਹ ਸਿਰਫ ਤਕਨੀਕੀ ਤਰੱਕੀ ਹੀ ਨਹੀਂ ਸਗੋਂ ਨਵੇਂ ਭਾਰਤ ਦੀ ਪਛਾਣ ਵੀ ਏ। ਸ੍ਰੀ ਸਿੰਘ ਨੇ ਵਿਸ਼ਵ ਸ਼ਾਂਤੀ, ਸਾਂਝੇ ਵਿਕਾਸ ਤੇ ਖੁਸ਼ਹਾਲੀ ਲਈ ਭਾਰਤ ਨਾਲ ਭਾਈਵਾਲੀ ਕਰਨ ਦਾ ਸੱਦਾ ਦਿੱਤਾ। ਨਾਲ ਹੀ ਭਾਰਤੀ ਭਾਈਚਾਰੇ ਨੂੰ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਦੇਣ ਦੀ ਅਪੀਲ ਵੀ ਕੀਤੀ। ਜਸਟਿਸ ਯਸ਼ਵੰਤ ਵਰਮਾ ਨਾਲ ਸਬੰਧਿਤ ਇਲਜ਼ਾਮਾਂ ਦੀ ਜਾਂਚ ਕਰ ਰਹੀ ਜੱਜਾਂ ਦੀ ਜਾਂਚ ਕਮੇਟੀ ਨੇ ਸੰਸਦ ਭਵਨ ਵਿਚ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਆਪਣੀ ਰਿਪੋਰਟ ਸੌਂਪੀ। ਇਹ ਜੱਜ ਜਾਂਚ ਕਾਨੂੰਨ 1968 ਤਹਿਤ ਕਾਨੂੰਨੀ ਜ਼ਰੂਰਤਾਂ ਦੇ ਮੁਤਾਬਕ ਪੇਸ਼ ਕੀਤੀ ਗਈ। ਇਹ ਕਮੇਟੀ ਪਿਛਲੇ ਸਾਲ 12 ਅਗਸਤ ਨੂੰ ਲੋਕ ਸਭਾ ਸਪੀਕਰ ਵੱਲੋਂ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਯਸ਼ਵੰਤ ਵਰਮਾ ਖਿਲਾਫ਼ ਇਲਜ਼ਾਮਾਂ ਦੀ ਜਾਂਚ ਕਰਨ ਲਈ ਬਣਾਈ ਗਈ ਸੀ। ਇਹ ਰਿਪੋਰਟ ਸਮੇਂ ਸਿਰ ਸੰਸਦ ਦੇ ਦੋਵਾਂ ਸਦਨਾਂ ਵਿਚ ਰੱਖੀ ਜਾਏਗੀ। ਜੱਜਾਂ ਦੀ ਜਾਂਚ ਕਮੇਟੀ ਦੇ ਪ੍ਰਧਾਨ ਸੁਪਰੀਮ ਕੋਰਟ ਦੇ ਜੱਜ ਜਸਟਿਸ ਅਰਵਿੰਦ ਕੁਮਾਰ, ਬੰਬੇ ਹਾਈਕੋਰਟ ਦੇ ਮੁੱਖ ਜੱਜ ਜਸਟਿਸ ਸ੍ਰੀ ਚੰਦਰਸ਼ੇਖਰ ਤੇ ਕਰਨਾਟਕਾ ਹਾਈਕੋਰਟ ਦੇ ਸੀਨੀਅਰ ਵਕੀਲ BV ਆਚਾਰੀ ਨੇ ਜੱਜਾਂ ਦੀ ਜਾਂਚ ਕਮੇਟੀ ਦੀ ਰਿਪੋਰਟ ਸ੍ਰੀ ਬਿਰਲਾ ਨੂੰ ਪੇਸ਼ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR ਜਲੰਧਰ। ਪੱਛਮੀ ਬੰਗਾਲ ਸਰਕਾਰ ਨੇ ਕੋਲਕਾਤਾ ਦੇ RG ਗੌਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਤੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਏ। ਇਹ ਕਾਰਵਾਈ ਕਲਕੱਤਾ ਹਾਈਕੋਰਟ ਦੇ ਹੁਕਮਾਂ ਅਤੇ CBI ਦੀ ਜਾਂਚ ਤੋਂ ਬਾਅਦ ਕੀਤੀ ਗਈ ਏ। ਸੰਦੀਪ ਘੋਸ਼ ਤੇ ਮੈਡੀਕਲ ਕਾਲਜ ਵਿਚ ਖਰੀਦਦਾਰੀ ਨਾਲ ਸਬੰਧਿਤ ਮਾਮਲਿਆਂ ਵਿਚ ਮਾਲੀ ਬੇਨੇਮੀਆਂ ਦਾ ਇਲਜ਼ਾਮ ਏ। ਇਸ ਮਾਮਲੇ ਵਿਚ 3 ਹੋਰ ਸੰਸਥਾਵਾਂ ਦੀ ਵੀ ਜਾਂਚ ਕੀਤੀ ਜਾ ਰਹੀ ਏ। CBI ਨੇ ਭ੍ਰਿਸ਼ਟਾਚਾਰ ਤੇ ਅਪਰਾਧਿਕ ਸਾਜ਼ਿਸ਼ ਦੇ ਇਲਜ਼ਾਮਾਂ ਤਹਿਤ ਮਾਮਲਾ ਦਰਜ ਕੀਤਾ, ਜਦੋਂ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵੀ ਮਨੀ ਲਾਂਡਰਿੰਗ ਦੇ ਪਹਿਲੂਆਂ ਦੀ ਜਾਂਚ ਕਰ ਰਿਹਾ ਹੈ। ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ ਹੁਣ ਅਦਾਲਤ ਇਸ ਮਾਮਲੇ ਵਿਚ ਅੱਗੇ ਸੁਣਵਾਈ ਕਰ ਸਕੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਛੱਤੀਸਗੜ੍ਹ ਦੇ ਬਸਤਰ ਦੇ ਡਿਵੀਜ਼ਨਲ ਸਦਰ ਮੁਕਾਮ ਜਗਦਲਪੁਰ ਵਿਚ ਕੇਂਦਰੀ ਜ਼ੋਨਲ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਮੀਟਿੰਗ ਵਿਚ ਛੱਤੀਸਗੜ੍ਹ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਤੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਕੱਲ ਛੱਤੀਸਗੜ੍ਹ ਦੀ ਆਪਣੀ ਯਾਤਰਾ ਦੌਰਾਨ ਸ਼੍ਰੀ ਸ਼ਾਹ ਨੇ ਬਸਤਰ ਜ਼ਿਲ੍ਹੇ ਦੇ ਨੇਤਾਨਾਰ ਪਿੰਡ ਵਿਚ ਇਕ ਜਨਤਕ ਸੇਵਾ ਕੇਂਦਰ ਦਾ ਉਦਘਾਟਨ ਕੀਤਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਅਗਲੇ 5 ਸਾਲਾਂ ਵਿਚ ਨਕਸਲਵਾਦ ਕਾਰਨ ਬਸਤਰ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਹੋਏ ਆਰਥਿਕ, ਸਮਾਜਿਕ ਤੇ ਸਭਿਆਚਾਰਕ ਨੁਕਸਾਨ ਦੀ ਭਰਪਾਈ ਕਰੇਗੀ। ਉਨ੍ਹਾਂ ਕਿਹਾ ਕਿ ਬਸਤਰ ਡਿਵੀਜ਼ਨ ਵਿਚ ਕਾਇਮ ਕੀਤੇ ਗਏ ਕਰੀਬ 200 ਸੁਰੱਖਿਆ ਕੈਂਪਾਂ ਵਿਚੋਂ ਅਗਲੇ 1.5 ਸਾਲ ਵਿਚ ਲਗਭਗ 70 ਕੈਂਪਾਂ ਨੂੰ ਜਨਤਕ ਸੇਵਾ ਕੇਂਦਰਾਂ ਵਿਚ ਬਦਲਿਆ ਜਾਏਗਾ ਅਤੇ ਕਬਾਇਲੀਆਂ ਭਲਾਈ ਲਈ ਕੇਂਦਰਾਂ ਵਜੋਂ ਵਿਕਸਿਤ ਕੀਤਾ ਜਾਏਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਸੇਵਾ ਕੇਂਦਰ ਬੈਂਕਿੰਗ, ਆਧਾਰ, ਰਾਸ਼ਨ ਕਾਰਡ, ਹੁਨਰ ਸਿਖਲਾਈ ਤੇ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਸਾਰੀਆਂ ਭਲਾਈ ਯੋਜਨਾਵਾਂ ਨਾਲ ਸਬੰਧਤ ਸਹੂਲਤਾਂ ਪ੍ਰਦਾਨ ਕਰਨਗੇ। ਖੇਤੀਬਾੜੀ ਦੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਸਾਨਾਂ, ਵਪਾਰੀਆਂ ਤੇ ਖੇਤੀਬਾੜੀ ਖੇਤਰ ਨਾਲ ਜੁੜੇ ਲੋਕਾਂ ਲਈ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦੇ ਉਦੇਸ਼ ਨਾਲ ਕਈ ਵੱਡੇ ਸੁਧਾਰਾਂ ਦਾ ਜਾਇਜ਼ਾ ਲਿਆ। ਕੱਲ੍ਹ ਮੀਟਿੰਗ ਵਿਚ ਖੇਤੀਬਾੜੀ ਮੰਤਰਾਲੇ ਦੇ ਸਕੱਤਰ ਆਤਿਸ਼ ਚੰਦਰ ਨੇ ਮੰਤਰਾਲੇ ਵੱਲੋਂ ਲਾਗੂ ਕੀਤੇ ਜਾ ਰਹੇ ਸੁਧਾਰਾਂ ਤੇ ਆਉਣ ਵਾਲੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਘਰੇਲੂ ਕੀਟਨਾਸ਼ਕਾਂ ਦੀ ਵਿਕਰੀ ਤੇ ਭੰਡਾਰਨ ਲਈ ਲਾਇਸੈਂਸ ਪ੍ਰਕਿਰਿਆ ਨੂੰ ਕਾਫ਼ੀ ਸਰਲ ਬਣਾਇਆ ਗਿਆ, ਜਿਸ ਨਾਲ 40 ਲੱਖ ਤੋਂ ਵੱਧ ਪ੍ਰਚੂਨ ਵਿਕਰੇਤਾਵਾਂ ਨੂੰ ਫਾਇਦਾ ਹੋਇਆ ਹੈ। ਮੀਟਿੰਗ ਵਿਚ ਖਾਦ ਰਜਿਸਟ੍ਰੇਸ਼ਨ ਤੇ ਬੀਜ ਦੀਆਂ ਦਰਾਮਦ ਬਰਾਮਦ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦੇ ਕਦਮਿਆਂ ਦੀ ਵੀ ਸਮੀਖਿਆ ਕੀਤੀ ਗਈ। ਅਮਰੀਕਾ ਨੇ ਪਹਿਲਾਂ ਹੀ ਸਮੁੰਦਰ ਵਿਚ ਫਸੇ ਰੂਸੀ ਤੇਲ ਲਈ ਪਾਬੰਦੀਆਂ ਦੀ ਛੋਟ ਨੂੰ 1 ਮਹੀਨੇ ਲਈ ਵਧਾ ਦਿੱਤਾ ਹੈ। ਅਮਰੀਕੀ ਖਜ਼ਾਨਾ ਵਿਭਾਗ ਨੇ ਕੱਲ੍ਹ ਇੱਕ ਆਦੇਸ਼ ਜਾਰੀ ਕਰਕੇ 17 ਅਪ੍ਰੈਲ ਜਾਂ ਇਸ ਤੋਂ ਪਹਿਲਾਂ ਸਮੁੰਦਰ ਵਿਚ ਫਸੇ ਰੂਸੀ ਤੇਲ ਲਈ ਪਾਬੰਦੀਆਂ ਦੀ ਛੋਟ ਨੂੰ 17 ਜੂਨ ਤੱਕ ਵਧਾ ਦਿੱਤਾ। ਇਸ ਤੋਂ ਪਹਿਲਾਂ 5 ਮਾਰਚ ਨੂੰ ਅਮਰੀਕਾ ਨੇ ਭਾਰਤ ਨੂੰ ਰੂਸੀ ਤੇਲ ਖਰੀਦਣ ਲਈ 1 ਮਹੀਨੇ ਦੀ ਪਾਬੰਦੀਆਂ ਦੀ ਛੋਟ ਦਿੱਤੀ ਸੀ। ਕੁਝ ਦਿਨਾਂ ਬਾਅਦ ਇਹ ਛੋਟ, ਜਿਸ ਦੀ ਮਿਆਦ 11 ਅਪ੍ਰੈਲ ਨੂੰ ਖਤਮ ਹੋ ਗਈ ਸੀ, ਦੂਜੇ ਦੇਸ਼ਾਂ ਲਈ ਵਧਾ ਦਿੱਤੀ ਗਈ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਵਿਚ ਕਈ ਥਾਵਾਂ ਤੇ ਅੱਜ ਤੋਂ 23 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਦੋਵਾਂ ਰਾਜਾਂ ਵਿਚ ਮੌਸਮ ਖੁਸ਼ ਰਹੇਗਾ। ਆਯੁਸ਼ ਮੰਤਰਾਲੇ ਨੇ ਇਸ ਦੌਰਾਨ ਮੌਜੂਦਾ ਗਰਮੀਆਂ ਦੇ ਮੌਸਮ ਲਈ ਅੱਤ ਦੀ ਗਰਮੀ ਅਤੇ ਲੂ ਬਾਰੇ ਇਕ ਵਿਆਪਕ ਜਨਤਕ ਸਿਹਤ ਸਲਾਹ ਜਾਰੀ ਕੀਤੀ ਹੈ। ਇਸ ਵਿਚ ਕਾਫ਼ੀ ਮਾਤਰਾ ਵਿਚ ਪਾਣੀ ਪੀਣ, ਤੇਜ਼ ਗਰਮੀ ਦੌਰਾਨ ਸੂਰਜ ਦੇ ਸੰਪਰਕ ਤੋਂ ਬਚਣ, ਹਲਕੇ ਸੂਤੀ ਕੱਪੜੇ ਪਾਉਣ ਤੇ ਮੌਸਮੀ ਫਲਾਂ ਤੇ ਇਲੈਕਟ੍ਰੋਲਾਈਟਸ ਨਾਲ ਭਰਪੂਰ ਤਰਲ ਪਦਾਰਥਾਂ ਦੇ ਸੇਵਕ ਕਰਨ ਤੇ ਜ਼ੋਰ ਦਿੱਤਾ ਗਿਆ ਹੈ। ਆਈਪੀਐਲ ਕ੍ਰਿਕਟ ਵਿਚ ਸਨਰਾਈਜ਼ਰਸ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਸ ਨੂੰ 5 ਵਿਕਟਾਂ ਨਾਲ ਹਰਾ ਕੇ ਪਲੇ ਆਫ ਵਿਚ ਥਾਂ ਪੱਕੀ ਕਰ ਲਈ ਏ। ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਜੈਪੁਰ ਵਿਚ ਸ਼ਾਮ 7:30 ਵਜੇ ਲਖਨਊ ਸੁਪਰ ਜੈਂਟਸ ਨਾਲ ਹੋਏਗਾ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨਾਰਵੇ ਵਪਾਰ ਤੇ ਖੋਜ ਸਿਖਰ ਸੰਮੇਲਨ ਵਿਚ ਭਾਰਤ EFTA ਸਮਝੌਤੇ ਤਹਿਤ 100 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਤੇ 10 ਲੱਖ ਨੌਕਰੀਆਂ ਪੈਦਾ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਅੱਜ 3ਜੇ ਭਾਰਤ ਨੌਰਡਿਕ ਸਿਖਰ ਸੰਮੇਲਨ ਵਿਚ ਸਾਰੇ 5 ਨੌਰਡਿਕ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਨੂੰ ਭਾਰਤ ਦਾ ਮਜ਼ਬੂਤ, ਆਤਮ ਵਿਸ਼ਵਾਸੀ ਤੇ ਸਮਰੱਥ ਰਾਸ਼ਟਰ ਬਣਨ ਦਾ ਪ੍ਰਤੀਕ ਦਸਿਆ ਤੇ ਜਸਟਿਸ ਯਸ਼ਵੰਤ ਵਰਮਾ ਨਾਲ ਸਬੰਧਿਤ ਇਲਜ਼ਾਮਾਂ ਦੀ ਜਾਂਚ ਕਰ ਰਹੀ ਜੱਜਾਂ ਦੀ ਜਾਂਚ ਕਮੇਟੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਆਪਣੀ ਰਿਪੋਰਟ ਸੌਂਪੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਗੀਤਾਂ ਵਿੱਚ ਮਿੱਟੀ ਦੀ ਖੁਸ਼ਬੂ ਪਿੰਡਾਂ ਦੀ ਸਾਦਗੀ ਤੇ ਦਿਨਾਂ ਦੀ ਸੱਚਾਈ ਵਸਦੀ ਹੈ। ਜਦੋਂ ਗਾਉਂਦੇ ਹੈ ਉਹਨਾਂ ਦੇ ਗੀਤਾਂ ਦੇ ਬੋਲ ਸੁਣ ਕੇ ਐਂ ਲੱਗਦਾ ਜਿਵੇਂ ਪੰਜਾਬ ਆਪ ਬੋਲ ਰਿਹਾ ਹੋਵੇ। ਸੋ ਤੇ ਉਹ ਸਿਰਫ ਇੱਕ ਲੈਜੈਂਡ ਹੀ ਨਹੀਂ ਪੰਜਾਬੀਆਂ ਦਾ ਫੋਰਐਵਰ ਮੂਡ ਦੱਸਦੇ ਨੇ। ਤੇ ਜਿੱਥੇ ਗੱਲ ਪੰਜਾਬ ਦੀ ਹੋਵੇ ਉੱਥੇ ਗੁਰਦਾਸ ਮਾਨ ਦਾ ਨਾਮ ਆਪਣੇ ਆਪ ਆ ਜਾਂਦਾ ਹੈ। ਅੱਜ ਸੁਣਦੇ ਹਾਂ ਗੁਰਦਾਸ ਮਾਨ ਦੇ ਇੱਕ ਸੋਹਣੀ ਜਿਹੀ ਫਿਲਮ ਤੇਜ਼ ਹੋਇਆ ਪਰਦੇਸ ਚੋਂ ਇੱਕ ਗੀਤ। ਇਸ ਫਿਲਮ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਨੇ ਬਹੁਤ ਹੀ ਭਾਵੁਕ ਤੇ ਯਾਦਗਾਰ ਭੂਮਿਕਾ ਨਿਭਾਈ। ਲੋਕ ਅੱਜ ਵੀ ਇਸ ਫਿਲਮ ਨੂੰ ਉਹਨਾਂ ਦੀ ਸਾਦਗੀ ਤੇ ਜਜ਼ਬਾਤਾਂ ਕਰਕੇ ਯਾਦ ਕਰਦੇ ਨੇ। ਸ਼ੁਰੂ ਤੋਂ ਇਸ ਫਿਲਮ ਵਿੱਚ ਮੁੱਖ ਵਿਸ਼ਾ ਜਿਹੜਾ ਸੀਗਾ ਉਹ ਵਿਦੇਸ਼ ਜਾਣ ਦੀ ਲਾਲਸਾ ਤੇ ਉਸ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਤੇ ਸੀ। ਇਹ ਫਿਲਮ ਉਸ ਸਮੇਂ ਇੱਕ ਕਹਾਣੀ ਨਹੀਂ ਪੰਜਾਬ ਦੇ ਹਰ ਘਰ ਦੀ ਕਹਾਣੀ ਬਣੀ ਹੋਈ ਸੀ। ਇਸ ਫਿਲਮ ਨੇ ਪੰਜਾਬੀ ਸਿਨੇਮਾ ਨੂੰ ਇੱਕ ਨਵਾਂ ਇਮੋਸ਼ਨਲ ਟੱਚ ਦਿੱਤਾ। ਲੋਕਾਂ ਨੂੰ ਇੰਝ ਲੱਗਿਆ ਕਿ ਪੰਜਾਬੀ ਫਿਲਮਾਂ ਸਿਰਫ ਕਾਮੇਡੀ ਹੀ ਨਹੀਂ ਬਲਕਿ ਡੂੰਘੀਆਂ ਸਮਾਜਿਕ ਗੱਲਾਂ ਵੀ ਦਿਖਾਉਂਦੀਆਂ ਨੇ। ਇਸ ਫਿਲਮ ਦੇ ਗਾਣੇ ਵੀ ਬਹੁਤ ਹਿੱਟ ਹੋਏ। ਇਸ ਫਿਲਮ ਦਾ ਜਿਹੜਾ ਮੇਨ ਗਾਣਾ ਦੇਸ ਹੋਇਆ ਪਰਦੇਸ ਉਹ ਲੋਕਾਂ ਦੇ ਦਿਲਾਂ ਨਾਲ ਜੁੜਿਆ। ਕਿਹਾ ਜਾਂਦਾ ਹੈ ਕਿ ਕੈਨੇਡਾ ਤੇ ਯੂਰਪ ਬਾਹਰ ਵਸਦੇ ਪੰਜਾਬੀਆਂ ਨੇ ਵੀ ਇਸ ਫਿਲਮ ਨੂੰ ਬਹੁਤ ਪਸੰਦ ਕੀਤਾ ਤੇ ਉਹਨਾਂ ਨੂੰ ਇਸ ਫਿਲਮ ਵਿੱਚ ਆਪਣੀ ਜ਼ਿੰਦਗੀ ਵਿੱਚ ਜਿਹੜੀਆਂ ਔਂਕੜਾਂ ਦਾ ਜਿਹਨਾਂ ਨੇ ਸਾਹਮਣਾ ਕੀਤਾ ਉਸਦੀ ਝਲਕਾਂ ਦਿਖਾਈ ਦਿੱਤੀਆਂ। ਫਿਲਮ ਵਿੱਚ ਪੰਜਾਬ ਦੇ ਪਿੰਡਾਂ ਦੀ ਸੋਹਣੀ ਸਿਨੇਮਾਟੋਗ੍ਰਾਫੀ ਦਿਖਾਈ ਗਈ ਸੀ। ਸਰਸੋਂ ਦੇ ਖੇਤ, ਮਿੱਟੀ ਦੀ ਖੁਸ਼ਬੂ ਤੇ ਪਿੰਡਾਂ ਵਾਲਾ ਅਸਲੀ ਪੰਜਾਬ। ਤਾਂ ਫਿਰ ਦੇਰ ਕਿਸ ਗੱਲ ਦੀ ਆ, ਉਹ ਸੁਣਦੇ ਆ ਇਸ ਫਿਲਮ ਚੋਂ ਦੇਸ ਹੋਇਆ ਪਰਦੇਸ ਚੋਂ ਇੱਕ ਪਿਆਰਾ ਜਿਹਾ ਗੀਤ।

0: अरे शर्म तो आती है मगर मगर मगर
1: ओ शराफत।
0: हाँ शराफत, शराफत नहीं आती।

तो से जुड़े हुए एफएम बैंड 100.2 MHz से लाइव स्ट्रीमिंग जरिए न्यूज ऑन AIR ऐप ते आकाशवाणी दे पटियाला केंद्र नाल समा मिलाओ जी। इस वेले सवेर दे 8:52 हो रहे ने। ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਫਿਲਮੀ ਜੰਕਸ਼ਨ ਦਾ ਆਪਣੀ ਰੇਡੀਓ ਦੋਸਤ ਬਬਲੀਨ ਕੌਰ ਦੇ ਨਾਲ। ਸ਼੍ਰੋਤਿਓ ਹੁਣ ਅੱਗੇ ਵੱਧਦਿਆਂ ਜੀ ਗੱਲ ਕਰਦਿਆਂ ਪੰਜਾਬੀ ਫਿਲਮ ਕਿਸਮਤ ਬਾਰੇ। ਕਹਿੰਦੇ ਨੇ ਕਿ ਹਰ ਫਿਲਮ ਦਾ ਐਂਡ ਹੈਪੀ ਐਂਡ ਹੋਏ ਜ਼ਰੂਰੀ ਨਹੀਂ। ਕਈ ਕਈ ਫਿਲਮਾਂ ਦਾ ਜਿਹੜਾ ਐਂਡ ਹੈ ਨਾ ਉਹ ਐਸਾ ਹੁੰਦਾ ਜਿਹੜਾ ਦਰਸ਼ਕਾਂ ਨੇ ਸੋਚਿਆ ਵੀ ਨਹੀਂ ਹੁੰਦਾ। ਕਿਸਮਤ ਫਿਲਮ ਵਿੱਚ ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ ਕੈਮਿਸਟਰੀ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਕਈ ਫੈਨਸ ਨੇ ਤਾਂ ਇਸ ਜੋੜੀ ਨੂੰ ਪੰਜਾਬੀ ਸਿਨੇਮਾ ਦੀ ਗੋਲਡਨ ਪੇਅਰ ਵੀ ਕਹਿ ਦਿੱਤਾ। ਫਿਲਮ ਦਾ ਟਾਈਟਲ ਸੌਂਗ ਕਿਸਮਤ ਇੰਨਾ ਜ਼ਿਆਦਾ ਹਿੱਟ ਹੋਇਆ ਕਿ ਵਿਆਹਾਂ ਤੋਂ ਲੈ ਕੇ ਹਾਰਟ ਬ੍ਰੇਕ ਰੀਲ ਤੱਕ ਹਰ ਜਗ੍ਹਾ ਸੁਣਿਆ ਗਿਆ। ਸ਼ੁਰੂ ਹੁਣ ਗੱਲ ਇਹ ਹੈ ਕਿ ਫਿਲਮ ਜਦੋਂ ਸ਼ੁਰੂ ਹੋਈ ਨਾ ਇੱਕ ਸਿੰਪਲ ਲਵ ਸਟੋਰੀ ਵਾਂਗ ਸ਼ੁਰੂ ਹੁੰਦੀ ਹੈ, ਪਰ ਕਲਾਈਮੈਕਸ ਨੇ ਲੋਕਾਂ ਨੂੰ ਬਹੁਤ ਰੁਲਾਇਆ। ਕਹਿੰਦੇ ਕਿ ਜਦੋਂ ਫਿਲਮ ਸਿਨੇਮਾ ਹਾਲ 'ਚ ਸੀ ਤਾਂ ਕਈ ਲੋਕ ਇਮੋਸ਼ਨਲ ਹੋ ਕੇ ਅੱਖਾਂ 'ਚ ਅਥਰੂ ਲੈ ਕੇ ਸਿਨੇਮਾ ਹਾਲ 'ਚੋਂ ਬਾਹਰ ਆਏ। ਜਗਦੀਪ ਸਿੱਧੂ ਦੀ ਰਾਈਟਿੰਗ ਨੂੰ ਵੀ ਬਹੁਤ ਪ੍ਰੇਜ਼ ਮਿਲੀ ਕਿਉਂਕਿ ਡਾਇਲੋਗਸ ਜਿਹੜੇ ਸੀ ਬਿਲਕੁਲ ਰੀਅਲ ਲਾਈਫ ਫੀਲਿੰਗਸ ਵਰਗੇ ਲੱਗਦੇ ਸੀ। ਫਿਲਮ ਇੰਨੀ ਸਕਸੈਸਫੁਲ ਹੋਈ ਕਿ ਇਸ ਤੋਂ ਬਾਅਦ ਇਸਦਾ ਵਰਜ਼ਨ 2 ਯਾਨੀ ਕਿਸਮਤ 2 ਵੀ ਬਣਾਇਆ ਗਿਆ ਜਿਸਦਾ ਕਰੇਜ਼ ਵੀ ਕਾਫੀ ਵੱਡਾ ਰਿਹਾ। ਕਈ ਸੀਨਸ ਇੰਪਰੋਵਾਈਜੇਸ਼ਨ ਨਾਲ ਹੋਏ ਜਿਸ ਕਰਕੇ ਇਮੋਸ਼ਨਸ ਹੋਰ ਵੀ ਜ਼ਿਆਦਾ ਨੈਚੁਰਲ ਲੱਗੇ, ਖਾਸ ਕਰਕੇ ਕਾਲਜ ਸੀਨਸ ਨੂੰ ਆਡੀਅੰਸ ਨੇ ਬਹੁਤ ਪਸੰਦ ਕੀਤਾ। ਆਓ ਸੁਣਦੇ ਹਾਂ ਫਿਰ ਇਸ ਫਿਲਮ ਦਾ ਇੱਕ ਗੀਤ।

FM ਬੈਂਡ 100.2 MHz ਸੇ ਅਸੀਂ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਜੀ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ ਇਸ ਵੇਲੇ ਸਵੇਰ ਦੇ 9 ਵਜੇ ਨੇ, ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

0: काम ले। अब दीजिए इजाजत, नमस्कार।
1: आज के फनकार।

ਹੁਣ ਤੁਸੀਂ ਸੁਣ ਰਹੇ ਸੀ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਹੈ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ ਇਸ ਵੇਲੇ ਸਵੇਰ ਦੇ ਠੀਕ 10 ਵਜ ਰਹੇ ਨੇ। ਹੁਣ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨਾਰਵੇ ਵਪਾਰ ਅਤੇ ਖੋਜ ਸਿਖਰ ਸੰਮੇਲਨ ਵਿਚ ਭਾਰਤ EFTA ਸਮਝੌਤੇ ਤਹਿਤ। ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਅਤੇ 10 ਲੱਖ ਨੌਕਰੀਆਂ ਪੈਦਾ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਅੱਜ ਤੀਜੇ ਭਾਰਤ ਨੌਡਿਕ ਸਿਖਰ ਸੰਮੇਲਨ ਵਿਚ ਸਾਰੇ 5 ਨੌਡਿਕ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਦੂਰ ਨੂੰ ਭਾਰਤ ਦਾ ਮਜ਼ਬੂਤ ਆਤਮ ਵਿਸ਼ਵਾਸੀ ਤੇ ਸਮਰੱਥ ਰਾਸ਼ਟਰ ਬਣਨ ਦਾ ਪ੍ਰਤੀਕ ਦੱਸਿਆ। ਜਸਟਿਸ ਯਸ਼ਵੰਤ ਵਰਮਾ ਨਾਲ ਸਬੰਧਤ ਇਲਜ਼ਾਮਾਂ ਦੀ ਜਾਂਚ ਕਰ ਰਹੀ ਜੱਜਾਂ ਦੀ ਜਾਂਚ ਕਮੇਟੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਆਪਣੀ ਰਿਪੋਰਟ ਸੌਂਪੀ ਹੈ। ਪੱਛਮੀ ਬੰਗਾਲ ਸਰਕਾਰ ਨੇ ਮਾਲੀ ਬੇਨੇਮੀਆਂ ਦੇ ਮਾਮਲੇ ਵਿਚ RG ਕਾਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ। ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਪੈਟਰੋਲ ਪੰਪਾਂ ਤੇ ਈਂਧਨ ਦੀ ਰਾਸ਼ਨਿੰਗ ਦੀ ਕਥਿਤ ਅਸਥਾਈ ਸ਼ੁਰੂਆਤ ਸਬੰਧੀ ਗੁੰਮਰਾਹਕੁੰਨ ਅਤੇ ਫਰਜ਼ੀ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਤੇ ਕੋਈ ਪਾਬੰਦੀ ਜਾਂ ਸੀਮਾ ਲਾਉਣ ਸਬੰਧੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਕਹਿਣ ਸੋਧ ਦੇ ਮੱਦੇਨਜ਼ਰ ਭਾਰਤ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਇਕ ਟੀਮ ਨੇ ਚੰਡੀਗੜ੍ਹ ਦਾ ਦੌਰਾ ਕੀਤਾ। ਪੰਜਾਬ ਪੁਲਿਸ ਵੱਲੋਂ 3 ਵੱਖ ਵੱਖ ਕਾਰਵਾਈਆਂ ਵਿਚ 10 ਪਿਸਤੌਲਾਂ, 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਤੇ ਨਕਲੀ ਭਾਰਤੀ ਕਰੰਸੀ ਸਮੇਤ 7 ਮੁਲਜ਼ਮ ਗ੍ਰਿਫ਼ਤਾਰ। 118ਵੇਂ ਦਿਨ ਪੁਲਿਸ ਟੀਮਾਂ ਵੱਲੋਂ 271 ਵਿਅਕਤੀਆਂ ਨੂੰ 3 ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨਾਲ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 30,250 ਹੋ ਗਈ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93-946-93-946 ਰਾਹੀਂ ਗੁਪਤ ਰੂਪ ਵਿਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਸੂਹ ਦੇ ਸਕਦੇ ਨੇ। ਪੰਜਾਬ ਸਮੇਤ ਉੱਤਰੀ ਭਾਰਤ ਵਿਚ ਗਰਮੀ ਦਾ ਕਹਿਰ ਜਾਰੀ ਹੈ। ਤੇ ਅਖੀਰ ਵਿਚ IPL ਕ੍ਰਿਕਟ ਵਿਚ ਸਨਰਾਈਜ਼ਰਸ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਸ ਨੂੰ 5 ਵਿਕਟਾਂ ਨਾਲ ਹਰਾ ਕੇ ਪਲੇਅ ਆਫ ਵਿਚ ਆਪਣੀ ਥਾਂ ਪੱਕੀ ਕੀਤੀ ਹੈ। ਇਹ ਸੀ ਹੁਣ ਤੱਕ ਦੀਆਂ ਸੁਰਖੀਆਂ ਤੇ ਆਓ ਹੁਣ ਚੱਲਦੇ ਹਾਂ NCERT ਦੁਆਰਾ ਸਪੌਂਸਰਡ ਪ੍ਰੋਗਰਾਮ ਉਮੰਗ ਵੱਲ। ਅੱਜ ਤੁਸੀਂ ਸੁਣੋਗੇ ਇਸ ਦੀ ਕੜੀ ਨੰਬਰ 1287।

ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ 'ਚ ਤੁਸੀਂ ਸਾਨੂੰ ਫੋਨ ਕਰਨਾ ਹੁੰਦਾ ਜੀ, ਅਤੇ ਅਸੀਂ ਤੁਹਾਡੀ ਪੰਜਾਬੀ ਗੀਤ ਦੀ ਫਰਮਾਇਸ਼ ਪੂਰੀ ਕਰਨੀ ਹੁੰਦੀ ਹੈ। ਤੁਸੀਂ ਚੁੱਕੋ ਆਪਣਾ ਫੋਨ ਅਤੇ ਮਿਲਾਓ ਸਾਡਾ ਨੰਬਰ 0175482494।

ਜਿਨ੍ਹਾਂ ਸਾਡੇ ਸੁਣਨ ਵਾਲਿਆਂ ਨੇ ਸਾਨੂੰ ਪਿਛਲੇ 8 ਦਿਨਾਂ 'ਚ ਕਾਲ ਕੀਤੀ ਹੈ ਉਹ ਇਸ ਪ੍ਰੋਗਰਾਮ 'ਚ ਅੱਜ ਸ਼ਾਮਿਲ ਹੋ ਸਕਦੇ ਨੇ ਅਤੇ ਜਿਨ੍ਹਾਂ ਨੇ ਹਫ਼ਤੇ ਤੋਂ ਘੱਟ ਸਮਾਂ ਹਲੇ ਹੋਇਆ ਉਹ ਪ੍ਰੋਗਰਾਮ 'ਚ ਕਾਲ ਨਾ ਕਰਨ ਤਾਂ ਕਿ ਨਵੇਂ ਸੁਣਨ ਵਾਲੇ ਵੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਣ ਅਤੇ ਆਪਣੀ ਪਸੰਦ ਦੇ ਪੰਜਾਬੀ ਗੀਤ ਸੁਣ ਸਕਣ। ਉਮੀਦ ਕਰਦੇ ਹਾਂ ਗੁਜ਼ਾਰਿਸ਼ ਪ੍ਰਵਾਨ ਕਰੋਗੇ ਅਤੇ ਸਾਡਾ ਸਾਥ ਦਿਓਗੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਗੁਰਦਾਸ ਮਾਨ ਦੇ ਗਾਏ ਇਸ ਪਿਆਰੇ ਜਿਹੇ ਗੀਤ ਨਾਲ। ਤੁਸੀਂ ਸਾਡਾ ਨੰਬਰ ਡਾਇਲ ਕਰੋ ਅਤੇ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਾਓ।

ਅਸੀਂ ਆਪਣੇ ਸੁਣਨ ਵਾਲਿਆਂ ਤੋਂ ਮਾਫ਼ੀ ਚਾਹੁੰਦੇ ਹਾਂ ਕਿ ਸਾਡਾ ਫੋਨ ਹੈ ਜਿਹੜਾ ਉਹ ਕੰਮ ਨਹੀਂ ਕਰ ਰਿਹਾ। ਤੁਸੀਂ ਵਟਸਐਪ 'ਤੇ ਆ ਜਾਓ ਜੀ, ਅਤੇ ਵਟਸਐਪ 'ਤੇ ਸਾਨੂੰ ਆਪਣੀਆਂ ਫਰਮਾਇਸ਼ਾਂ ਭੇਜ ਦਿਓ। ਨੰਬਰ ਸਾਡਾ ਪੁਰਾਣਾ ਹੀ ਹੈ ਜੀ, 94650 ਅਤੇ 0262868। ਇਸ ਨੰਬਰ 'ਤੇ ਅਸੀਂ ਤੁਹਾਡੀਆਂ ਫਰਮਾਇਸ਼ਾਂ ਪੰਜਾਬੀ ਗੀਤਾਂ ਦੀਆਂ ਸ਼ਾਮਿਲ ਕਰਾਂਗੇ। ਤੁਸੀਂ ਫਟਾਫਟ ਸਾਨੂੰ ਮੈਸੇਜ ਕਰ ਸਕਦੇ ਹੋ।

ਗੁਰਸ਼ਬਦ ਜੀਤ ਸਿੰਘ ਅਤੇ ਇਹਨਾਂ ਦਾ ਪੂਰਾ ਬਰਾੜ ਪਰਿਵਾਰ, ਫਕੀਰ ਸਿੰਘ ਸੋਮਾ ਸ਼ੈਂਟੀ ਤੇਜਾ ਸਿੰਘ ਪਿੰਡ ਬਾਗੜੀਆਂ ਤੋਂ ਫਰਮਾਇਸ਼ ਭੇਜ ਰਹੇ ਨੇ, ਦਰਸ਼ਨ ਸਿੰਘ ਸੈਣੀ ਪਿੰਡ ਵੱਡੀਆਂ ਜਾਲਾਂ ਤੋਂ ਸ਼ਾਮਿਲ ਹੋ ਰਹੇ ਨੇ ਅਤੇ ਧੰਨਾ ਸਿੰਘ ਖਰੌੜ ਪਰਮਵੀਰ ਸਿੰਘ ਖਰੌੜ ਪਿੰਡ ਸਿਉਣਾ ਤੋਂ ਸਾਨੂੰ ਫਰਮਾਇਸ਼ ਕਰ ਰਹੇ ਨੇ। ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਇਸੇ ਗੀਤ ਲਈ ਸਾਡੇ ਕੋਲ ਫਰਮਾਇਸ਼ ਆਈ ਹੈ ਜੀ, ਭਾਵਨਾ ਮਮਤਾ ਅਤੇ ਇਹਨਾਂ ਦੇ ਪਰਿਵਾਰ ਦੀ, ਪਟਿਆਲੇ ਤੋਂ।

0: चार तो काम करो, वादू तनखा बस एक क्लिक पे, वाजी वाह।
1: फसी
2: अनजान लिंक कांते क्लिक ना करो, RBI कहंदा है
3: जानकार बनो सुचेत रहो।
4: ਇਸ ਵੇਲੇ ਤੁਸੀਂ ਆਨੰਦ ਮਾਣ ਰਹੇ ਹੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਅਗਲੀ ਫਰਮਾਇਸ਼ ਸਾਡੇ ਕੋਲ ਭੇਜੀ ਹੈ ਜੀ, ਪਿੰਡ ਤੰਗੇੜਾ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਤੋਂ ਗੁਰਪ੍ਰੀਤ ਸਿੰਘ ਤੰਗੇੜਾ, ਪਰਮਜੀਤ ਕੌਰ, ਗੁਰਦੀਪ ਸਿੰਘ ਅਤੇ ਕਿਰਨਦੀਪ ਹੋਰਾਂ ਨੇ ਇਹ ਫਰਮਾਇਸ਼ ਸਾਡੇ ਕੋਲ ਆਈ ਹੈ। ਵਿਕਾਸ ਕਲੋਨੀ ਪਟਿਆਲਾ ਤੋਂ ਅਨਿਲ ਸ਼ਰਮਾ ਬੱਬਲੀ ਅਤੇ ਇਹਨਾਂ ਦੇ ਸਾਥੀਆਂ ਦੀ, ਆਨੰਦ ਨਗਰ ਪਟਿਆਲਾ ਤੋਂ ਰਮੇਸ਼ ਭੁੱਕਲ, ਰਾਣੀ ਭੁੱਕਲ, ਅਨਹਦ, ਜਗਦੀਪ ਅਤੇ ਗੁਰਪ੍ਰੀਤ ਕੌਰ ਇਹਨਾਂ ਦੇ ਨਾਲ ਨੇ, ਗਗਨਦੀਪ ਸਿੰਘ ਭੁੱਕਲ ਅਤੇ ਸਾਰਾ ਭੁੱਕਲ ਪਰਿਵਾਰ, ਸੁਖਦੇਵ ਸਿੰਘ, ਨਰਾਇਣ ਦੱਤ, ਸੰਨੀ, ਮਨੀ, ਕਾਕਾ, ਬਿੱਟੂ, ਲਾਡੀ, ਮੋਹਨ, ਜਨਕ ਨਗਰ ਜਲੰਧਰ ਤੋਂ ਫਰਮਾਇਸ਼ ਭੇਜ ਰਹੇ ਨੇ ਜੀ। GTB ਮਾਰਕੀਟ ਅਹਿਮਦਗੜ੍ਹ ਤੋਂ ਫਰਮਾਇਸ਼ ਆਈ ਹੈ, ਮੁਹੰਮਦ ਅਨਵਰ ਅੰਸਾਰੀ, ਰਵੀਨਾ, ਆਫੀਆ, ਸਨਾ, ਸਮਾ, ਹੀਨਾ, ਸ਼ਕੀਲਾ, ਜੈਸਮੀਨ, ਰਜ਼ੀਆ ਸੁਲਤਾਨਾ, ਅਖਤਰ ਅੰਸਾਰੀ, ਸੁਰਾਜ ਮੁਹੰਮਦ, ਜਾਵੇਦ ਅੰਸਾਰੀ ਅਤੇ ਇਹਨਾਂ ਦੇ ਸਾਥੀਆਂ ਦੀ। ਪਿੰਡ ਗੁਥਮੜਾ ਤੋਂ ਫਰਮਾਇਸ਼ ਭੇਜੀ ਹੈ ਲਖਵੀਰ ਸਿੰਘ ਅੰਟਾਲ, ਕਾਸੂ, ਜੱਗੀ, ਖੁਸ਼ੀ, ਬਾਜ, ਨੂਰ, ਜਸ਼ਨ, ਯੂਵੀ, ਤਕਦੀਰ ਅੰਟਾਲ ਫੈਮਲੀ ਹੋਰਾਂ ਨੇ, ਅਤੇ ਕਿਰਪਾ ਦੀ ਫਰਮਾਇਸ਼ ਆਈ ਹੈ ਪਟਿਆਲੇ ਤੋਂ, ਅਤੇ ਇਹ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਪਿੰਡ ਮਹਿਸ ਗੇਟ ਨਾਭਾ ਤੋਂ ਹਰਜੀਤ, ਲਖਵਿੰਦਰ, ਹੈਪੀ, ਮਨਮੀਤ, ਮਾਫ਼ ਕਰਨਾ ਇਹਨਾਂ ਨੇ ਰੋਮਨ 'ਚ ਲਿਖਿਆ, ਜੇ ਕੋਈ ਮੈਸੇਜ ਪੜ੍ਹਨ 'ਚ ਗਲਤੀ ਹੋਵੇ ਤਾਂ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਹਰਭਜਨ ਮਾਨ ਦੀ ਆਵਾਜ਼ 'ਚ।

0: ਪਹਿਲਾਂ ਪਹਿਲਾਂ ਵੀ ਕਿਤੇ ਵੀ ਮੁੜ ਕੇ ਅੱਗੇ ਨਹੀਂ ਰਹੇ ਜੀ, ਕਈ ਵਾਰ ਆਇਆ ਜੀ।
1: ਠੀਕ ਹੈ ਜੀ, ਤੇ ਤੁਸੀਂ ਜੁੜੇ ਰਹਿਣਾ ਆਕਾਸ਼ਵਾਣੀ ਪਟਿਆਲਾ ਦੇ ਨਾਲ ਅਸੀਂ, ਤੇ ਨਾਲੇ ਆਪਣੀ ਫਰਮਾਇਸ਼ ਵੀ ਸੋਚ ਕੇ ਰੱਖਿਆ ਕਰੋ। ਅੱਜ ਅਸੀਂ ਤੁਹਾਨੂੰ ਗੀਤ ਸੁਣਵਾਵਾਂਗੇ ਜੀ ਨਛੱਤਰ ਗਿੱਲ ਦੀ ਆਵਾਜ਼ 'ਚ। ਸ਼ੁਕਰੀਆ ਕਾਲ ਕਰਨ ਲਈ।

0: हेलो आकाशवाणी पटियाला जी।
1: ਭੈਣ ਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਰਾਮਨਾਥ ਬੋਲਦਾ ਭੈਣ ਜੀ, ਪਿੰਡਾਂ ਤਾਂ ਪਤਾ ਸ਼੍ਰੀ ਹੋ ਰਿਹਾ ਲਾਹੌਰ ਤਾਈਂ।
0: ਫਟਾਫਟ ਫਰਮਾਇਸ਼ ਦੱਸ ਦਿਓ ਜੀ, ਪ੍ਰੋਗਰਾਮ ਮੁਕੰਮਲ ਹੋਣ ਵਾਲਾ ਹੈ।
1: ਸੁਣਾ ਵੀ ਇਹ ਕੰਮ ਕਰੇ ਵਾ ਵੀ ਸਰਿੰਦਰ ਕਾਬਲ ਮੌਸਮ ਦਿੱਤਾ ਹੈ ਨਾ ਵੀ ਜਾਏ ਪਿਓ ਵਾਲਾ ਸੁਣਾ ਵੀ
0: ਜੀ ਜੀ ਜੀ ਜੀ

0: ਪਰਦੇ ਹਕੋਲਦਾ ਮਾੜਾ ਮੂਲ ਨਹੀਂ ਮੁੰਡੇ ਦਾ ਚੱਲ ਨੀ ਪੈਰੀ ਜਾਂਦੀ ਪੁੱਜ ਜਾਏਗੀ ਨੀ ਪੈਰੀ ਜਾਂਦੀ ਪੁੱਜ ਜਾਏਗੀ।
1: ਸਮਾਂ ਹੋਰ ਆਗਿਆ ਨਹੀਂ ਦਿੰਦਾ ਕਿ ਅਸੀਂ ਗੀਤ ਤੁਹਾਨੂੰ ਪੂਰਾ ਸੁਣਵਾ ਦਈਏ ਜੀ, ਕਿਉਂਕਿ 11 ਵੱਜ ਗਏ ਨੇ। ਧੰਨਵਾਦ ਉਹਨਾਂ ਸਾਰੇ ਸੁਣਨ ਵਾਲਿਆਂ ਦਾ ਜਿਨ੍ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਸੁਣਿਆ, ਅਤੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਅੱਜ ਸਾਨੂੰ ਕੋਸ਼ਿਸ਼ ਕੀਤੀ ਫੋਨ ਕਰਨ ਦੀ, ਪਰ ਅਸੀਂ ਫੋਨ ਕਾਲਸ ਤਾਂ ਨਹੀਂ ਲੈ ਪਾਏ ਕਿਉਂਕਿ ਪਹਿਲਾਂ ਫੋਨ ਨੇ ਕੰਮ ਨਹੀਂ ਕੀਤਾ। ਅਤੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਨਾਲ ਦੀ ਨਾਲ ਸਾਨੂੰ ਵਟਸਐਪ 'ਤੇ ਮੈਸੇਜਿਸ ਭੇਜੇ। ਬਹੁਤ ਬਹੁਤ ਸ਼ੁਕਰੀਆ। ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਏਗਾ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ ਮੈਨੂੰ ਕਰਮਜੀਤ ਕੌਰ ਨੂੰ ਦਿਓ ਇਜਾਜ਼ਤ। ਤੁਸੀਂ ਖੁਸ਼ ਰਹੋ, ਆਬਾਦ ਰਹੋ, ਤੰਦਰੁਸਤ ਰਹੋ। ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਹੈਲੋ ਫਰਮਾਇਸ਼ FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਤੁਸੀਂ ਜੁੜੇ ਹੋ ਜੀ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ। ਵੇਲਾ ਹੋ ਗਿਆ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨਾਰਵੇ ਵਪਾਰ ਅਤੇ ਖੋਜ ਸਿਖਰ ਸੰਮੇਲਨ 'ਚ ਭਾਰਤ EFTA ਸਮਝੌਤੇ ਤਹਿਤ 100 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਅਤੇ 10 ਲੱਖ ਨੌਕਰੀਆਂ ਪੈਦਾ ਕਰਨ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਅੱਜ 3ਜੇ ਭਾਰਤ ਨੌਰਡਿਕ ਸਿਖਰ ਸੰਮੇਲਨ 'ਚ ਸਾਰੇ 5 ਨੌਰਡਿਕ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਮੁਲਾਕਾਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਰੇਸ਼ਨ ਸਿੰਧੂਰ ਨੂੰ ਭਾਰਤ ਦਾ ਮਜ਼ਬੂਤ ਆਤਮ ਵਿਸ਼ਵਾਸੀ ਤੇ ਸਮਰੱਥ ਰਾਸ਼ਟਰ ਬਣਨ ਦਾ ਪ੍ਰਤੀਕ ਦੱਸਿਆ। ਜਸਟਿਸ ਯਸ਼ਵੰਤ ਵਰਮਾ ਨਾਲ ਸੰਬੰਧਿਤ ਇਲਜ਼ਾਮਾਂ ਦੀ ਜਾਂਚ ਕਰ ਰਹੀ ਜੱਜਾਂ ਦੀ ਜਾਂਚ ਕਮੇਟੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਆਪਣੀ ਰਿਪੋਰਟ ਸੌਂਪੀ ਹੈ। ਪੱਛਮੀ ਬੰਗਾਲ ਸਰਕਾਰ ਨੇ ਮਾਲੀ ਬੇਨੇਮੀਆਂ ਦੇ ਮਾਮਲੇ 'ਚ RG ਕਾਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ 'ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ। ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਪੈਟਰੋਲ ਪੰਪਾਂ 'ਤੇ ਈਂਧਣ ਦੀ ਰਾਸ਼ਨਿੰਗ ਦੀ ਕਥਿਤ ਅਸਥਾਈ ਸ਼ੁਰੂਆਤ ਸੰਬੰਧੀ ਗੁੰਮਰਾਹਕੁਨ ਅਤੇ ਫਰਜ਼ੀ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਪੈਟਰੋਲ ਜਾਂ ਡੀਜ਼ਲ ਦੀ ਵਿਕਰੀ 'ਤੇ ਕੋਈ ਪਾਬੰਦੀ ਜਾਂ ਸੀਮਾ ਲਾਉਣ ਸੰਬੰਧੀ ਕੋਈ ਆਦੇਸ਼ ਜਾਰੀ ਨਹੀਂ ਕੀਤਾ ਗਿਆ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਚੰਡੀਗੜ੍ਹ ਦਾ ਦੌਰਾ ਕੀਤਾ ਹੈ। ਪੰਜਾਬ ਪੁਲਿਸ ਵੱਲੋਂ 3 ਵੱਖ-ਵੱਖ ਕਾਰਵਾਈਆਂ ਵਿੱਚ 10 ਪਿਸਤੌਲਾਂ, 2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਤੇ ਨਕਲੀ ਭਾਰਤੀ ਕਰੰਸੀ ਸਮੇਤ 7 ਮੁਲਜ਼ਮ ਗ੍ਰਿਫ਼ਤਾਰ। ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 118ਵੇਂ ਦਿਨ ਪੁਲਿਸ ਟੀਮਾਂ ਵੱਲੋਂ 271 ਵਿਅਕਤੀਆਂ ਨੂੰ 3 ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਏ, ਜਿਸ ਨਾਲ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 30,250 ਹੋ ਗਈ ਹੈ। ਲੋਕ ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946 93946 ਰਾਹੀਂ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਸੂਹ ਦੇ ਸਕਦੇ ਨੇ। ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ।

ਹੁਣ ਵੇਲਾ ਆਉਂਦਾ ਜੀ ਤੁਹਾਡੇ ਸਾਰਿਆਂ ਦੇ ਪਸੰਦੀਦਾ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ। ਅੱਜ ਦਾ ਹਿੰਦੀ ਜ਼ਾਇਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਤੁਹਾਡੀ ਆਪਣੀ ਰੇਡੀਓ ਦੋਸਤ ਬਬਲੀਨ ਕੌਰ। ਸਾਰੇ ਸਰੋਤਿਆਂ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਕਰਦੇ ਹਾਂ। ਸਰੋਤਿਓ, ਰੋਜ਼ਾਨਾ ਦੀ ਤਰ੍ਹਾਂ ਅੱਜ ਦਾ ਇਹ ਪ੍ਰੋਗਰਾਮ ਵੀ ਤੁਹਾਡੇ ਭੇਜੇ ਵਟਸਐਪ ਮੈਸੇਜਸ ਦੇ ਆਧਾਰਿਤ ਹੋਵੇਗਾ ਜੀ। ਤੁਸੀਂ ਵੀ ਇਸ ਪ੍ਰੋਗਰਾਮ 'ਚ ਸ਼ਮੂਲੀਅਤ ਕਰ ਸਕਦੇ ਹੋ ਅਤੇ ਸਾਡਾ ਵਟਸਐਪ ਨੰਬਰ 9496500268 'ਤੇ 9465002668 'ਤੇ ਸਾਨੂੰ ਮੈਸੇਜ ਕਰਕੇ ਆਪਣੇ ਪਸੰਦੀਦਾ ਹਿੰਦੀ ਫਿਲਮੀ ਗੀਤਾਂ ਦਾ ਘਰ ਬੈਠੇ ਹੀ ਆਨੰਦ ਮਾਣ ਸਕਦੇ ਹੋ। ਤਾਂ ਫਿਰ ਦੇਰ ਕਿਸ ਗੱਲ ਦੀ ਹੈ, ਫਟਾਫਟ ਫੋਨ ਚੱਕੋ, ਨੰਬਰ ਨੋਟ ਕਰੋ ਔਰ ਸਾਨੂੰ ਵਟਸਐਪ ਮੈਸੇਜ ਕਰੋ। ਵਟਸਐਪ ਮੈਸੇਜ ਵਿੱਚ ਸਿਰਫ ਤੁਸੀਂ ਆਪਣਾ ਨਾਂ, ਆਪਣੇ ਪਿੰਡ ਜਾਂ ਸ਼ਹਿਰ ਦਾ ਨਾਂ ਅਤੇ ਆਪਣੇ ਪਸੰਦੀਦਾ ਗੀਤ ਦਾ ਨਾਂ, ਸਿਰਫ ਇੰਨਾ ਹੀ ਲਿਖਣਾ ਅਤੇ ਸਾਨੂੰ ਸੈਂਡ ਕਰ ਦੇਣਾ। ਜਿਵੇਂ ਕਿ ਸਾਡੇ ਸਰੋਤੇ ਸਾਨੂੰ ਬਹੁਤ ਪਿਆਰ ਕਰਦੇ ਨੇ ਅਤੇ ਜਾਣਦੇ ਨੇ ਕਿ ਰੋਜ਼ਾਨਾ ਇਹ ਪ੍ਰੋਗਰਾਮ ਵਟਸਐਪ ਮੈਸੇਜਿਸ 'ਤੇ ਹੀ ਬੇਸਡ ਹੁੰਦਾ ਹੈ ਅਤੇ ਸਾਨੂੰ ਮੈਸੇਜਿਸ ਦੀ ਭਰਮਾਰ ਹੁਣ ਇੱਥੋਂ ਹੀ ਨਜ਼ਰ ਆ ਰਹੀ ਹੈ ਜੀ। ਭਰ ਭਰ ਕੇ ਮੈਸੇਜਿਸ ਆ ਰਹੇ ਨੇ ਤਾਂ ਫਿਰ ਸ਼ੁਰੂ ਕਰਦੇ ਹਾਂ ਮੈਸੇਜਿਸ ਦਾ ਸਿਲਸਿਲਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਪਹਿਲਾ ਮੈਸੇਜ ਸ਼ਾਮਿਲ ਕਰ ਰਹੇ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ। ਮੈਸੇਜ ਕਰ ਰਹੇ ਨੇ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ੀਤ, ਖੁਸ਼ੀ ਗੋਸਵਾਮੀ, ਜਨਕਪੁਰੀ ਸਹਾਰਨਪੁਰ ਤੋਂ ਜੌਨ ਡੇਕੈਸਟਰੋ, ਰੋਜ਼ੀ, ਪਰਲ ਅਤੇ ਵਿਲਿਸ, ਆਰਿਆਨਗਰ ਕੋਹਕਾ ਭਿਲਾਈ ਤੋਂ ਉੱਤਮ ਸਿੰਘ ਜੰਗੇਲ, ਮੋਰਿਸ ਜੰਗੇਲ, ਅਨਿਲ ਕੁਮਾਰ, ਅਜਿਤ ਕੁਮਾਰ, ਆਯੂਸ਼ ਜੰਗੇਲ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਚੋ ਕੈਂਚੀਆਂ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ। ਦੁਰਗਾ ਕਲੋਨੀ ਹਾਂਸੀ ਤੋਂ ਮੈਸੇਜ ਸ਼ਾਮਲ ਕਰ ਰਹੇ ਰਾਜੂ ਮਿਗਲਾਨੀ, ਬਬੀਤਾ, ਸੁਭਾਸ਼ ਯੋਗੀ, ਡੱਬੂ ਅਤੇ ਬੱਬੂ ਹੋਰਾਂ ਦਾ, ਧਰਮਿੰਦਰ ਚੀਂਪਾ, ਕਪਿਲ, ਇਸ਼ਾਨ, ਪੂਜਾ ਸਾਨੂੰ ਮੈਸੇਜ ਕਰ ਰਹੇ ਨੇ ਭੋਪਾਲਗੜ੍ਹ ਰਾਜਸਥਾਨ ਤੋਂ। ਪਟੇਲ ਨਗਰ ਮਲੌਟ ਤੋਂ ਮੈਸੇਜ ਸ਼ਾਮਲ ਕਰ ਰਿਹਾ ਜੀ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ ਅਤੇ ਆਰਜ਼ੂ ਜਜੋਰੀਆ ਹੋਰਾਂ ਦਾ।

0: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
1: ਆਵਾਜ਼, ਵਿਸ਼ਵਾਸ ਅਤੇ ਵਿਰਾਸਤ ਤੇ 90 ਸਾਲ ਦੀ ਕਹਾਣੀ ਆਕਾਸ਼ਵਾਣੀ।
2: ਪ੍ਰੋਗਰਾਮ ਹਿੰਦੀ ਜ਼ਾਇਕਾ 'ਚ ਕੁਝ ਹੋਰ ਮੈਸੇਜਸ ਸ਼ਾਮਿਲ ਕਰ ਲਈਏ ਜੀ। ਅਗਲਾ ਮੈਸੇਜ ਸਾਨੂੰ ਕਰ ਰਹੇ ਨੇ ਡਾਬਕੀ ਰੋਡ ਅਕੋਲਾ ਤੋਂ ਸੁਸ਼ੀਲਾ ਦੇਵੀ, ਸਦਾਨੰਦ ਕੁਮਾਰ ਗੌਰਵ। ਗਗਨ ਪ੍ਰਜਾਪਤੀ, ਅੰਸ਼ੂ

ਇੰਸਟੀਟਿਊਟ ਕੀਤਾ ਹੋਇਆ ਜੀ, ਐਫਐਮ ਬੈਂਡ 100.2 ਮੈਗਾਹਰਟਜ਼ ਸੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਨਾਲੋ ਨਾਲ ਸੁਣ ਸਕਦੇ ਹੋ। ਸਮਾਂ ਮਿਲਾ ਹੋਇਆ ਇਸ ਵੇਲੇ ਸਵੀਟ ਦੀ 11:22 ਹੋ ਰਹੇ ਨੇ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ ਆਪਣੀ ਰੇਡੀਓ ਦੋਸਤ ਬਬਲੀਨ ਕੌਰ ਦੇ ਨਾਲ। ਪ੍ਰੋਗਰਾਮ 'ਚ ਵਟਸਐਪ ਮੈਸੇਜਸ ਸ਼ਾਮਿਲ ਕਰ ਰਹੇ ਹਾਂ ਜੀ। ਅਗਲਾ ਮੈਸੇਜ ਸਾਨੂੰ ਆਇਆ ਰਾਜਮਾਤਾ ਨਗਰ ਬੁਢਲਾਣਾ ਤੋਂ, ਮੈਸੇਜ ਕਰ ਰਹੇ ਨੇ ਨਰਿੰਦਰ ਨਰਵਾੜੇ, ਜੋਤੀ, ਆਕਾਂਸ਼ਾ ਅਤੇ ਆਕਾਸ਼ ਕੁਮਾਰ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਪ੍ਰਿਆ ਆਦਿ, ਸ਼ਾਨੀ ਅਤੇ ਨਿਮਿਤ ਅਹੁਜਾ ਸਾਨੂੰ ਮੈਸੇਜ ਕਰ ਰਹੇ ਨੇ। ਜਗਸੀਰ ਸਿੰਘ, ਮੰਦਰ ਸਿੰਘ, ਗੁਰਮੇਲ ਸਿੰਘ, ਲਕਸ਼ਮਣ ਸਿੰਘ, ਮੱਖਣ ਸਿੰਘ, ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ। ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ, ਆਰਤੀ ਅਰੋੜਾ ਸਾਡੇ ਨਾਲ ਬਣੇ ਹੋਏ ਨੇ ਇਸ ਪ੍ਰੋਗਰਾਮ 'ਚ। ਪਿੰਡ ਅਤੇ ਡਾਕਖਾਨਾ ਨਿਮਨਾਬਾ ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਸਾਨੂੰ ਮੈਸੇਜ ਕਰ ਰਹੇ ਨੇ। ਅਨਿਲ ਬੁਰਾਂਡੇ, ਊਸ਼ਾ, ਅਨੁਸ਼੍ਰੀ, ਧਨਸ਼੍ਰੀ, ਬਲਹਾਰ ਸ਼ਾਹ, ਸੂਰਜ, ਪ੍ਰਾਚੀ ਅਤੇ ਇਕਲਵਿਆ ਮੈਸੇਜ ਕਰ ਰਹੇ ਨੇ ਪਾਂਡਵ ਕਵੜਾ ਤੋਂ। ਮਨਾਲੀ ਹਿਮਾਚਲ ਤੋਂ ਮੈਸੇਜ ਸ਼ਾਮਿਲ ਕਰ ਰਹੇ ਹਾਂ ਜੀ। ਹਰਸ਼, ਵਿਨੇ, ਵਿਨੀਤ, ਰੋਜਸ, ਫਾਈ, ਹੋਰਾਂ ਦਾ ਅਤੇ ਇਹਨਾਂ ਦੇ ਨਾਲ ਹੀ ਚੰਡੀਗੜ੍ਹ ਤੋਂ ਮੈਸੇਜ ਕਰ ਰਹੇ ਨੇ ਬਿਮਲਾ ਅਤੇ ਸਤੀਸ਼ ਅਨੇਜਾ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਅਗਲਾ ਗੀਤ। ਇਹ ਗੀਤ ਲਿਆ ਗਿਆ ਜੀ ਫਿਲਮ ਫਿਲਮ ਮੇਰੇ ਜੀਵਨ ਸਾਥੀ 'ਚੋਂ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਕਿਸ਼ੋਰ ਕੁਮਾਰ ਨੇ, ਸੰਗੀਤ ਰਾਹੁਲ ਦੇਵ ਬਰਮਨ ਦਾ ਅਤੇ ਬੋਲ ਅਨੰਦ ਬਖਸ਼ੀ ਦੇ।

0: एफएम बैंड 100.2 MHz से लाइव स्ट्रीमिंग जरिए न्यूज ऑन एआईआर ऐप ते आज तुहाडा अपना रेडियो आकाशवाणी पटियाला समा मिलाओ जी। इस वेले सवेर दे ठीक 11:30 हो रहे ने। हुण वेला हुंदा है जी गल्लां ते गीतां नाल सजिया प्रोग्राम परिवारिक प्रोग्राम फुलकारी दा। ते अज दा ये प्रोग्राम लैके हाजिर हो चुके हां असीं दोवें। मैं हां तुहाडी अपनी रेडियो दोस्त बबलीन कौर ते मेरे नाल ने अज
1: करमजीत कौर
0: जी। करमजीत जी की हाल चाल है?
1: ਬਹੁਤ ਵਧੀਆ ਹਾਲ ਚਾਲ ਨੇ ਅਤੇ ਉਮੀਦ ਕਰਦੇ ਹਾਂ ਸਾਡੇ ਸੁਣਨ ਵਾਲਿਆਂ ਦੇ ਹਾਲ ਚਾਲ ਵੀ ਬਹੁਤ ਵਧੀਆ ਹੋਣਗੇ। ਪਰ ਬਬਲੀਨ ਜੀ ਇੱਕ ਗੱਲ ਦੱਸਦੇ ਹਾਂ ਕਿ ਬਾਹਰ ਇੰਨੀ ਗਰਮੀ ਹੈ ਹੱਦ ਤੋਂ ਜ਼ਿਆਦਾ।
0: ਜੀ ਬਿਲਕੁਲ, ਗਰਮੀ ਦੇਖੋ ਕੁਛ ਸਮੇਂ ਲਈ ਸਾਨੂੰ ਰਾਹਤ ਮਿਲੀ ਸੀ। ਇੱਕ ਵਾਰ ਪਹਿਲਾਂ ਗਰਮੀ ਹੋਈ, ਫਿਰ ਥੋੜ੍ਹੀ ਬਰਸਾਤਾਂ ਹੋਈਆਂ, ਮੌਸਮ ਠੰਡੇ ਹੋਏ, ਥੋੜ੍ਹੀ ਜਿਹੀ ਰਾਹਤ ਸਾਨੂੰ ਮਿਲ ਗਈ ਅਤੇ ਹੁਣ ਫਿਰ ਤੋਂ ਗਰਮੀ ਦਾ ਕਹਿਰ ਜਾਰੀ ਹੈ
1: ਜੀ। ਅਤੇ ਸਾਡੇ ਸੁਣਨ ਵਾਲੇ ਵੈਸੇ ਤਾਂ ਬਹੁਤ ਸਮਝਦਾਰ ਨੇ, ਕੁਝ ਕੁ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਯਾਦ ਜੇ ਵਾਰ ਵਾਰ ਕਰਵਾਈਆਂ ਜਾਣ। ਇਹ ਹਰ ਇੱਕ ਇਨਸਾਨ ਦਾ ਹੁੰਦਾ ਕਿ ਜਦੋਂ ਨਾ ਮਾਂ ਵੀ ਕਿਸੇ ਬੱਚੇ ਨੂੰ ਕਹਿੰਦੀ ਹੈ ਪੈਰਾਂ 'ਚ ਚੱਪਲ ਪਾ ਲੈ, ਸਿਰ ਢੱਕ ਕੇ ਬਾਹਰ ਨਿਕਲੀ, ਪਾਣੀ ਪੀਂਦਾ ਰਹਿ, ਲੰਚ ਫਿਨਿਸ਼ ਕਰਕੇ ਆਈ, ਖਤਮ ਕਰਕੇ ਆਈ, ਆਪਣੀ ਖਾਣਾ ਖਾ ਲਈ ਟਾਈਮ ਸਿਰ, ਹੈ ਨਾ, ਤਾਂ ਬੱਚਾ ਕਿਤੇ ਨਾ ਕਿਤੇ ਯਾਦ ਰੱਖਦਾ। ਪਰ ਆਕਾਸ਼ਵਾਣੀ ਪਟਿਆਲਾ ਜਿਹੜਾ ਇਕੱਲਾ ਬੱਚਿਆਂ ਦਾ ਨਹੀਂ ਧਿਆਨ ਰੱਖਦਾ, ਉਹ ਆਪਣੇ ਸਾਰੇ ਸੁਣਨ ਵਾਲਿਆਂ ਦਾ ਧਿਆਨ ਰੱਖਦਾ, ਹਰ ਉਮਰ ਵਰਗ ਦਾ, ਜਿਹੜਾ ਚਾਹੇ ਬੱਚਾ ਹੈ, ਬਜ਼ੁਰਗ ਹੈ, ਕੋਈ ਸਾਡੀ ਭੈਣ ਹੈ, ਕੋਈ ਗਰਭਵਤੀ ਔਰਤ ਹੈ, ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਲਿਸਨਰ ਹੈ ਜਿਹੜਾ, ਉਹ ਤੰਦਰੁਸਤ ਹੋਣਾ ਚਾਹੀਦਾ। ਆਕਾਸ਼ਵਾਣੀ ਪਟਿਆਲਾ ਦਾ ਇਹ ਮਕਸਦ ਹੈ।
0: ਬਿਲਕੁਲ ਜੀ ਬਿਲਕੁਲ, ਇਸੇ ਕਰਕੇ ਅਸੀਂ ਸਮੇਂ ਸਮੇਂ 'ਤੇ ਆਪਣੇ ਸਰੋਤਿਆਂ ਨੂੰ ਯਾਦ ਦਵਾਉਂਦੇ ਰਹਿੰਦੇ ਹਾਂ ਕਿ ਜੀ ਗਰਮੀ ਬਹੁਤ ਜ਼ਿਆਦਾ ਹੈ, ਆਪਣਾ ਪੂਰਾ ਧਿਆਨ ਰੱਖੋ। ਕਰਮਜੀਤ ਜੀ ਕੀ ਹੁੰਦਾ ਨਾ, ਮੈਂ ਤੁਹਾਨੂੰ ਦੱਸਾਂ, ਪਿਛਲੇ ਦਿਨਾਂ 'ਚ ਨਾ, 2-4 ਦਿਨ ਪਹਿਲਾਂ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ
1: ਜੀ।
0: ਮੇਰਾ ਨਾ ਭਤੀਜਾ ਛੋਟਾ ਜਿਹਾ, ਹੈ ਨਾ, 3rd class 'ਚ ਪੜ੍ਹਦਾ, ਅਤੇ ਉਸ ਦਿਨ ਉਹਦੇ ਸਕੂਲੋਂ ਫੋਨ ਆ ਗਿਆ ਅਤੇ ਉਹਦੀ ਮੰਮੀ ਫਟਾਫਟ ਗਈ ਸਕੂਲ ਵੀ ਕੀ ਹੋ ਗਿਆ, ਬੱਚਾ ਠੀਕ ਹੋਵੇ ਸਹੀ
1: ਜੀ।
0: ਤੇ ਜਦੋਂ ਸਕੂਲ ਗਿਆ, ਬੱਚਾ ਨਾ ਹਾਫ ਰਿਹਾ ਸੀਗਾ, ਹਫ ਰਿਹਾ, ਹਫਦੇ ਨੇ ਹੁੰਦੇ ਜਿਵੇਂ
1: ਜਿਵੇਂ
0: ਸਾਹ ਜਿਹਾ ਚੜ ਰਿਹਾ ਹੁੰਦਾ, ਹੈ ਨਾ, ਉਹ ਛੋਟਾ ਜਿਹਾ ਬੱਚਾ ਹਫ ਰਿਹਾ, ਤੇ ਉਹਨੂੰ ਫਟਾਫਟ ਡਾਕਟਰ ਕੋਲ ਲੈ ਗਏ। ਡਰ ਗਏ ਜੀ, ਅੱਜ ਕੱਲ੍ਹ ਦੇ ਤਾਂ ਅਸੀਂ ਮਾਪੇ ਬਹੁਤ ਡਰ ਜਾਂਦੇ ਹਾਂ ਇਕਦਮ ਹੀ, ਹੈ ਨਾ,
1: ਬਿਲਕੁਲ, ਕਿਉਂਕਿ ਸਰੀਰਾਂ ਵਿੱਚ ਹੈ ਹੀ ਕੁਛ ਨਹੀਂ।
0: ਤੇ ਉਹਨੂੰ ਫਟਾਫਟ ਡਾਕਟਰ ਕੋਲ ਲੈ ਗਏ ਤੇ ਉਹਨੂੰ ਡਾਕਟਰ ਨੂੰ ਜਦੋਂ ਸਾਰੀ ਗੱਲ ਦਾ ਦੱਸਿਆ ਕਿ ਜੀ 2-4 ਦਿਨਾਂ ਤੋਂ ਕੁਛ ਖਾ ਨਹੀਂ ਰਿਹਾ ਬੱਚਾ, ਇਹਨੂੰ ਹਰ ਚੀਜ਼ ਖਵਾਉਣ ਲੱਗਿਆ, ਬਹੁਤ ਮਿਹਨਤ ਕਰਨੀ ਪੈਂਦੀ ਹੈ, ਪਰ ਫਿਰ ਵੀ ਕੁਛ ਖਾ ਨਹੀਂ ਰਿਹਾ, ਤੇ ਡਾਕਟਰ ਨੇ ਜਦੋਂ ਸਾਰੀ ਚੀਜ਼ਾਂ ਦੇਖੀਆਂ ਤੇ ਫਿਰ ਕਹਿੰਦੇ ਦੇਖੋ ਜੀ ਇਹਨੂੰ ਪਾਣੀ ਦੀ ਕਮੀ ਹੋ ਰਹੀ ਹੈ, ਇਹਨੂੰ ਨਾਰੀਅਲ ਪਾਣੀ ਪਿਲਾਓ, ORS ਪਿਲਾਓ। ਹੁਣ ਛੋਟਾ ਜਿਹਾ ਬੱਚਾ ਹੈ, ਉਹ ਨਹੀਂ ਸਮਝਦਾ ਕਿ ਉਹਨੂੰ ਪਾਣੀ ਦੀ ਲੋੜ ਹੈ, ਉਹਨੇ ਪੀਣਾ, ਉਹ ਆਪਣਾ ਖੇਡਾਂ 'ਚ ਮਸਤ ਹੈ,
1: ਬਿਲਕੁਲ
0: ਆਪਣਾ ਪੜ੍ਹਾਈ 'ਚ ਰੁੱਝਿਆ ਹੋਇਆ ਹੈ, ਖੇਡਾਂ 'ਚ ਮਸਤ ਹੈ, ਹੁਣ ਉਹਨੂੰ ਪਾਣੀ ਪਿਲਾਉਣਾ ਉਹਦੀ ਮਾਂ ਦਾ ਫਰਜ਼। ਤੇ ਇਸੇ ਤਰ੍ਹਾਂ ਫਿਰ ਉਹਨੂੰ ਡਾਕਟਰ ਨੇ ਸਾਰਾ ਸਮਝਾਇਆ ਕਿ ਨਾਰੀਅਲ ਪਾਣੀ ਪਿਲਾਉਣਾ ਬਹੁਤ ਜ਼ਰੂਰੀ ਹੈ, ਰੋਜ਼ਾਨਾ ਪਿਲਾਓ ਤਾਂ ਚੰਗੀ ਗੱਲ ਹੈ, ORS ਦਾ ਘੋਲ ਪਿਲਾਓ, ਅਤੇ ਬੱਚਾ ਪਾਣੀ ਨਾਲ ਪੀਂਦਾ ਰਹੇ, ਔਰ ਜਿਹੜੇ ਫਰੂਟਸ ਫਲਾਂ ਵਿੱਚ ਜਾਂ ਸਲਾਦ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਉਹ ਵੀ ਇਹਨੂੰ ਖਾਣ ਨੂੰ ਜ਼ਰੂਰ ਦਿਓ
1: ਜੀ। ਅਤੇ ਉਮੀਦ ਕਰਦੇ ਹਾਂ ਸਾਡੇ ਜਿਹੜੇ ਸੁਣਨ ਵਾਲੇ ਆ, ਖਾਸ ਕਰਕੇ ਉਹ ਬਬਲੀਨ ਜੀ ਜਿਹੜੇ ਕਿ ਕੰਮ ਦੇ ਸਿਲਸਿਲੇ 'ਚ ਬਾਹਰ ਹੁੰਦੇ ਆ ਅਤੇ ਜਿਹੜੇ ਫਿਜ਼ੀਕਲ ਵਰਕ ਕਰਦੇ ਆ, ਉਹਨਾਂ ਵਾਸਤੇ ਪਾਣੀ ਕਿੰਨਾ ਕੁ ਜ਼ਰੂਰੀ ਹੈ। ਸਭ ਤੋਂ ਜ਼ਿਆਦਾ ਜ਼ਰੂਰਤ ਉਹਨਾਂ ਨੂੰ ਵੀ ਅੱਜ ਕੱਲ੍ਹ ਪੈ ਰਹੀ ਹੈ ਜਿਹੜੇ ਕਿ ਨਾ 2-ਪਹੀਆ ਵਾਹਨ ਚਲਾ ਕੇ ਜਾ ਰਹੇ ਨੇ, ਚਾਹੇ ਸਾਡੇ ਆਟੋ ਰਿਕਸ਼ਾ ਵਾਲੇ ਭੈਣ ਭਰਾ ਨੇ, ਚਾਹੇ ਫਿਰ ਕੋਈ ਮੋਟਰਸਾਈਕਲ, ਸਕੂਟਰ ਜਾਂ ਸਕੂਟੀ 'ਤੇ ਜਾ ਰਿਹਾ, ਹੈ ਨਾ, ਤਾਂ ਤੁਸੀਂ ਦੇਖੋ ਵੀ ਤੁਸੀਂ 10-15 ਮਿੰਟ ਦੀ ਡਰਾਈਵਿੰਗ ਦੇ ਵਿੱਚ ਆਪਣੇ ਸਰੀਰ 'ਚੋਂ ਤੁਹਾਨੂੰ ਲੱਗੇਗਾ ਕਿ ਨਾ ਵੀ ਲੀਟਰ ਪਾਣੀ ਤਾਂ ਗਿਆ, ਪਰ ਤੁਸੀਂ ਪਾਣੀ ਪੀ ਕੇ ਢਿੱਡ ਤੁਹਾਡਾ ਭਰ ਜਾਏਗਾ, ਪਰ ਤੁਹਾਨੂੰ ਲੱਗੇਗਾ ਕਿ ਹਾਲੇ ਵੀ ਪਿਆਸ ਲੱਗ ਰਹੀ ਹੈ, ਔਰ ਉਹ ਪਿਆਸ ਜਿਹੜੀ ਹੈ ਡੀਹਾਈਡਰੇਸ਼ਨ ਦਾ ਹੀ ਇੱਕ ਸੰਕੇਤ ਹੁੰਦੀ ਹੈ। ਥੋੜ੍ਹਾ ਥੋੜ੍ਹਾ ਪਾਣੀ ਆਪਣੇ ਕੰਮ ਕਰਦੇ ਕਰਦੇ ਵਿੱਚੋਂ ਪੀਂਦੇ ਰਹਿਣਾ ਚਾਹੀਦਾ
0: ਜੀ। ਬਿਲਕੁਲ,
1: ਇਹ ਉਡੀਕ ਨਹੀਂ ਸਿਹਤ ਦੀ ਗੱਲ ਹੈ
0: ਜੀ। ਬਿਲਕੁਲ, ਇਹ ਉਡੀਕ ਨਾ ਕਰਿਓ ਕਿ ਤੁਹਾਨੂੰ ਪਿਆਸ ਲੱਗੇਗੀ ਤਾਂ ਗਲਾਸ ਚੱਕ ਕੇ ਪਾਣੀ ਪੀਣਾ ਜਾਂ ਬੋਟਲ ਉਠਾ ਕੇ ਪਾਣੀ ਪੀਣਾ, ਥੋੜ੍ਹੀ ਥੋੜ੍ਹੀ ਦੇਰ ਬਾਅਦ ਆਪਣੇ ਆਪ ਹੀ ਥੋੜ੍ਹਾ ਥੋੜ੍ਹਾ ਪਾਣੀ ਪੀਂਦੇ ਰਹੋ
1: ਜੀ।
2: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ। ਹੁੰਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।

0: ਹਾਂਜੀ, ਤੁਸੀਂ ਇਸ ਵੇਲੇ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਤੇ ਸਾਡੇ ਪ੍ਰੋਗਰਾਮ ਨਾਲ ਨਾਲ ਨਿਊਜ਼ ਔਨ AIR ਐਪ ਤੇ ਵੀ ਸੁਣ ਰਹੇ ਹੋ। ਇਸ ਵੇਲੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੁਲਕਾਰੀ, ਮੈਂ ਹਾਂ ਤੁਹਾਡੇ ਨਾਲ ਕਰਮਜੀਤ ਕੌਰ, ਮੇਰੇ ਨਾਲ ਨੇ ਮੇਰੇ ਸਾਥੀ
1: ਬਬਲੀਨ ਕੌਰ।
0: ਬਬਲੀਨ ਜੀ, ਅਸੀਂ ਸਾਡੇ ਸੁਣਨ ਵਾਲਿਆਂ ਦੀ ਸਿਹਤ ਬਾਰੇ ਜੋ ਗੱਲ ਕੀਤੀ ਹੈ, ਪਰ ਜਿਹੜਾ ਸਾਡਾ ਪ੍ਰੋਗਰਾਮ ਹੈ ਫੁਲਕਾਰੀ, ਇਹ ਸਾਡਾ ਪਰਿਵਾਰਿਕ ਪ੍ਰੋਗਰਾਮ ਹੁੰਦਾ, ਇਹਦੇ ਵਿੱਚ ਕੋਈ ਨਾ ਕੋਈ ਇੱਦਾਂ ਦੀ ਗੱਲ ਹੁੰਦੀ ਹੈ ਜਿਹੜੀ ਕਿ ਸਾਡੇ ਵਿਰਸੇ ਵਿਰਾਸਤ ਨਾਲ ਜੁੜੀ ਹੋਈ ਹੁੰਦੀ ਹੈ, ਤੇ ਅੱਜ ਫਿਰ ਸੁਣਨ ਵਾਲਿਆਂ ਨੂੰ ਕੀ ਸੁਣਾਉਣਾ
1: ਜੀ? ਦੇਖੋ, ਹੁਣ ਪਿਛਲੇ ਦਿਨਾਂ 'ਚ ਵਿਆਹਾਂ ਦਾ ਸੀਜ਼ਨ ਸੀਗਾ, ਹੈ ਨਾ, ਅਤੇ ਬਹੁਤ ਵਿਆਹ ਸੀ ਦੇਖਿਆ। ਹੁਣ ਤਾਂ ਗਰਮੀ ਹੈ, ਵੈਸੇ ਵਿਆਹ ਅੱਜ ਕੱਲ੍ਹ ਵੀ ਹੋ ਰਹੇ ਨੇ ਪਰ ਘੱਟ ਜਾਂਦੇ ਨੇ, ਕਿਉਂਕਿ ਗਰਮੀਆਂ 'ਚ ਲੋਕ ਘੱਟ ਕਰਦੇ ਨੇ, ਹੈ ਨਾ, ਵਿਆਹ ਅਤੇ ਵਿਆਹਾਂ 'ਤੇ ਜਾਂਦੇ ਸੀ ਅਤੇ ਸੋਹਣੇ ਸੋਹਣੇ ਅਸੀਂ ਕੱਪੜੇ ਪਾਉਣੇ, ਸੋਹਣੇ ਸੋਹਣੇ ਮੈਚਿੰਗ ਜੁੱਤੀਆਂ, ਹੈ ਨਾ, ਅਤੇ ਨਾਲ ਦੀ ਜਵੈਲਰੀ, ਹੈ ਨਾ, ਅਤੇ ਫਿਰ ਹੱਥਾਂ 'ਚ ਜਦੋਂ ਲਗਾਉਣੀ ਮਹਿੰਦੀ ਤੇ ਫਿਰ ਕੀ ਕਹਿੰਦੇ ਆ, ਮਜ਼ਾ ਹੀ ਬੜਾ ਆ ਜਾਂਦਾ
0: ਇੱਕ ਨਾ ਬਬਲੀਨ, ਮੈਨੂੰ ਹੁਣ ਗੱਲ ਯਾਦ ਆ ਰਹੀ ਹੈ ਕਿ ਨਾ ਪੁਰਾਣੇ ਟਾਈਮ ਦੇ ਵਿੱਚ ਇੱਦਾਂ ਹੁੰਦਾ ਸੀ ਕਿ ਜਿਹੜੀ ਮਹਿੰਦੀ ਹੈ ਨਾ ਉਹ ਕਿਸੇ ਖਾਸ ਮੌਕੇ ਤੇ ਲਾਈ ਜਾਂਦੀ ਸੀ, ਜਾਂ ਤਾਂ ਸਾਡੀਆਂ ਜਿਹੜੀਆਂ ਭੈਣਾਂ ਨੇ ਕਰਵਾ ਚੌਥ ਤੇ ਮਹਿੰਦੀ ਲਾਉਂਦੀਆਂ ਸੀ, ਜਾਂ ਫਿਰ ਵਿਆਹ ਸ਼ਾਦੀ ਜਾਂ ਕਿਸੇ ਮੰਗਣਾ ਜਦੋਂ ਹੁੰਦਾ ਸੀ, ਹੈ ਨਾ, ਤਾਂ ਉਦੋਂ ਮਹਿੰਦੀ ਲਾਉਂਦੀਆਂ ਸੀ।
1: ਕਰਮਜੀਤ ਜੀ, ਜੇ ਮੈਂ ਤੁਹਾਨੂੰ ਇਸ ਤੋਂ ਥੋੜੀ ਹੋਰ ਪਿੱਛੇ ਲੈ ਕੇ ਜਾਵਾਂ ਨਾ, ਤਾਂ ਮੈਂ ਤੁਹਾਡੇ ਨਾਲ ਤੇ ਆਪਣੇ ਸਰੋਤਿਆਂ ਨਾਲ ਇੱਕ ਗੱਲ ਸਾਂਝੀ ਕਰਾਂਗੀ। ਪਹਿਲਾਂ ਸਮੇਂ 'ਚ ਕੀ ਹੁੰਦਾ ਸੀਗਾ ਕਿ ਜਿਹੜੀਆਂ ਵਿਆਹੀਆਂ ਹੋਈਆਂ ਔਰਤਾਂ ਹੁੰਦੀਆਂ ਸੀ ਨਾ, ਉਹਨਾਂ ਨੂੰ ਖਾਸ ਤੌਰ 'ਤੇ ਕਿਹਾ ਜਾਂਦਾ ਸੀ ਕਿ ਤੁਸੀਂ ਮਹਿੰਦੀ ਹਰ ਟਾਈਮ ਲਗਾ ਕੇ ਰੱਖਣੀ ਹੈ।
0: ਅੱਛਾ,
1: ਹਾਂਜੀ, ਅਤੇ ਮਹਿੰਦੀ ਤਾਂ ਕਿਵੇਂ ਲਗਾਉਣੀ ਹੈ ਉਹ ਤਾਂ ਬਾਅਦ ਦੀ ਗੱਲ ਹੈ, ਹੈ ਨਾ, ਅਤੇ ਪਹਿਲਾਂ ਮਹਿੰਦੀ ਬਣਦੀ ਕਿਵੇਂ ਸੀ ਅਸੀਂ ਉਹ ਵੀ ਗੱਲ ਕਰਨੀ ਹੈ। ਅਤੇ ਜਿਹੜੀ ਗੱਲ ਮੈਂ ਕਰ ਰਹੀ ਹਾਂ ਉਹ ਇਹ ਹੈ ਕਿ ਉਹਨਾਂ ਨੂੰ ਇਹ ਖਾਸ ਤੌਰ 'ਤੇ ਕਿਹਾ ਜਾਂਦਾ ਸੀ ਮਹਿੰਦੀ ਤੁਸੀਂ ਹਰ ਟਾਈਮ ਲਗਾ ਕੇ ਰੱਖੋ। ਹੁਣ ਮਹਿੰਦੀ ਲੱਗੀ ਹੁੰਦੀ ਸੀ ਪਹਿਲਾਂ ਸਮੇਂ 'ਚ ਤਾਂ ਨੈਚੁਰਲ ਜਿਹੜੀ ਕੁਦਰਤੀ ਮਹਿੰਦੀ ਹੁੰਦੀ ਸੀ ਨਾ ਉਹ ਲਾਈ ਜਾਂਦੀ ਸੀ, ਅੱਜ ਕੱਲ੍ਹ ਮਹਿੰਦੀ ਹੋਰ ਹੈ, ਅੱਜ ਕੱਲ੍ਹ ਕੈਮੀਕਲਸ ਨਾਲ ਭਰੀ ਹੋਈ ਹੈ
0: ਬਿਲਕੁਲ।
1: ਤੇ ਜਦੋਂ ਕੁਦਰਤੀ ਮਹਿੰਦੀ ਲੱਗੀ ਹੁੰਦੀ ਸੀ ਨਾ, ਇੱਕ ਤਾਂ ਉਹਦੀ ਖੁਸ਼ਬੂ ਵੀ ਅੱਛੀ ਹੁੰਦੀ ਸੀ, ਰੰਗ ਇੰਨਾ ਨਹੀਂ ਹੁੰਦਾ ਸੀਗਾ ਜਿੰਨਾ ਅੱਜ ਕੱਲ੍ਹ ਚੜ੍ਹਦਾ, ਰੰਗ ਹਲਕਾ ਚੜ੍ਹਦਾ ਸੀ ਤੇ ਖੁਸ਼ਬੂ ਬਹੁਤ ਸੋਹਣੀ ਹੁੰਦੀ ਸੀ। ਤੇ ਕਹਿੰਦੇ ਸੀ ਕਿ ਇਹ ਮਹਿੰਦੀ ਲਗਾ ਕੇ ਜਦੋਂ ਇੱਕ ਔਰਤ ਘਰ 'ਚ ਆਟਾ ਗੁੰਦੀ ਹੈ ਨਾ, ਤੇ ਜਿਹੜੇ ਜਰਮਸ ਹੁੰਦੇ ਆ ਉਹ ਸਾਰੇ ਖਤਮ ਹੋ ਜਾਂਦੇ ਆ, ਮਰ ਜਾਂਦੇ ਆ। ਹਾਂਜੀ, ਤੇ ਇਹ ਕਹਿੰਦੇ ਨਾ ਹੀਨਾ ਮਹਿੰਦੀ ਇਹ ਇੱਕ ਔਸ਼ਧੀ ਦਾ ਕੰਮ ਕਰਦੀ ਹੈ, ਤੇ ਵਾਕਈ ਇੱਕ ਔਸ਼ਧੀ ਦਾ ਕੰਮ ਕਰਦੀ ਸੀ, ਇਸ ਕਰਕੇ ਉਹਨੂੰ ਕਿਹਾ ਜਾਂਦਾ ਸੀਗਾ ਕਿ ਮਹਿੰਦੀ ਜ਼ਰੂਰ ਲਗਾ ਕੇ ਰੱਖੋ ਹੱਥ ਵਿੱਚ।
0: ਬਿਲਕੁਲ, ਤੇ ਮੈਨੂੰ ਨਾ ਯਾਦ ਆ ਰਿਹਾ ਬਬਲੀਨ ਜੀ ਕਿ ਨਾ ਸਾਡੇ ਖੇਤ, ਮੇਰੇ ਨਾਨਕਿਆਂ ਦੇ ਖੇਤ ਇੱਕ ਬੂਟਾ ਹੁੰਦਾ ਸੀ, ਮੈਨੂੰ ਨਹੀਂ ਸੀ ਪਤਾ ਉਹ ਕਾਹਦਾ ਬੂਟਾ ਹੈ, ਪਰ ਸਾਨੂੰ ਇਹ ਪਤਾ ਸੀ ਕਿ ਜਿਹੜੇ ਮੇਰੇ ਕਜ਼ਨਸ ਅਸੀਂ ਛੁੱਟੀਆਂ 'ਚ ਜਾਂਦੇ ਹੁੰਦੇ ਸੀ, ਉਹਨਾਂ ਨੇ ਉੱਥੋਂ ਪੱਤੇ ਤੋੜਨੇ ਤੇ ਉੱਥੇ ਨਾ ਪੱਥਰ ਪਿਆ ਹੁੰਦਾ ਸੀ, ਉਹਦੇ 'ਤੇ ਥੋੜੇ ਜਿਹੇ ਰੜਕਣੇ ਤੇ ਮੁੱਠੀ ਰਗੜ ਕੇ ਨਾ ਮੁੱਠੀ ਦੇ ਵਿੱਚ ਮੀਚ ਲੈਣੇ, ਉਸ ਤੋਂ ਬਾਅਦ ਉਹ ਜਿਹੜਾ ਕਲਰ ਹੈ ਹੱਥਾਂ ਨੂੰ ਚੜ੍ਹ ਜਾਂਦਾ ਸੀ। ਪਹਿਲਾਂ ਪਹਿਲਾਂ ਅਸੀਂ ਬਹੁਤ ਛੋਟੇ ਸੀ, ਸਾਨੂੰ ਨਹੀਂ ਸੀ ਪਤਾ ਵੀ ਇਹ ਮਹਿੰਦੀ ਦਾ ਬੂਟਾ ਹੈ, ਤੇ

0: ਜਦੋਂ ਛੁੱਟੀਆਂ ਚ ਜਾਣਾ ਮਾਮਾ ਜੀ ਉਹਨਾਂ ਨੇ ਕਹਿਣਾ ਤੁਸੀਂ ਉੱਥੇ ਨੀ ਜਾਣਾ, ਉੱਥੇ ਭੂਤ ਰਹਿੰਦੇ ਆ। ਉਹ ਇਸ ਕਰਕੇ ਕਿ ਜਿਹੜੀਆਂ ਕੁੜੀ ਇਹ ਆਉਂਦੀਆਂ ਨੇ ਖੇਤ ਤੇ ਇਹ ਹਮੇਸ਼ਾ ਹੀ ਉੱਥੇ ਜਾ ਕੇ ਪੰਗੇ ਲੈਂਦੀਆਂ ਨੇ, ਕਿਉਂਕਿ ਨਾ ਕਈ ਵਾਰੀ ਹੁੰਦਾ ਬਜ਼ੁਰਗਾਂ ਨੂੰ ਕਿ ਜਿਹੜੇ ਬੱਚੇ ਆ ਉਹ ਛੇਤੀ ਛੇਤੀ ਆਉਣ, ਆਪਣੀਆਂ ਜਾਮਣਾ ਜੁਮਣਾ ਖਾ ਕੇ ਛੇਤੀ ਛੇਤੀ ਆਪਣੇ ਘਰੇ ਚਲੇ ਜਾਣ, ਹੈ ਨਾ, ਤਾਂ ਉਦੋਂ ਸਾਨੂੰ ਰੋਕਿਆ ਜਾਂਦਾ ਹੁੰਦਾ ਸੀ। ਇੱਕ ਨਾ ਕਈ ਵਾਰ ਮੈਂ ਸਿਆਣਿਆਂ ਤੋਂ ਸੁਣਿਆ, ਕਹਿੰਦੇ ਕਿ ਜਿਹੜੀ ਖੁਸ਼ਬੂਦਾਰ ਚੀਜ਼ਾਂ ਨੇ ਉਹਨਾਂ ਦੇ ਨਾਲ ਇਹ ਹੁੰਦਾ ਕਿ ਨਾ ਸਾਡੇ ਪਿੱਛੇ ਆਤਮਾਵਾਂ ਪੈ ਜਾਂਦੀਆਂ ਨੇ, ਪਰ ਮੈਂ ਇਹਨਾਂ ਗੱਲਾਂ ਨੂੰ ਕਦੇ ਵੀ ਨਾ ਮੰਨਦੀ ਹਾਂ ਨਾ ਸਾਡੇ ਸੁਣਨ ਵਾਲਿਆਂ ਨੂੰ, ਇਹ ਕਹਿੰਦੀ ਹਾਂ ਕਿ ਤੁਸੀਂ ਉਹਨਾਂ ਨੂੰ ਮੰਨੋ
1: ਜੀ,
0: ਹੈ ਨਾ
1: ਜੀ। ਤੇ ਕਰਮਜੀਤ ਜੀ, ਹੁਣ ਤੁਸੀਂ ਮਹਿੰਦੀ ਦੇ ਬੂਟੇ ਦੀ ਗੱਲ ਕੀਤੀ ਹੈ ਤੇ ਫਿਰ ਬੂਟੇ ਨੂੰ ਪਾਣੀ ਤਾਂ ਦੇਣਾ ਬਣਦਾ ਹੀ ਹੈ,
0: ਬਿਲਕੁਲ,
1: ਗਰਮੀ ਤਾਂ ਉਹਨਾਂ ਲਈ ਵੀ ਹੈ।
0: ਜੀ ਜੀ ਜੀ।

0: ਹਾਂਜੀ ਕਰਮਜੀਤ ਜੀ, ਹੁਣ ਅਸੀਂ ਮਹਿੰਦੀ ਦੇ ਬੂਟੇ ਨੂੰ ਪਾਣੀ ਤਾਂ ਪਾ ਦਿੱਤਾ,
1: ਜੀ
0: ਅਤੇ ਹੁਣ ਮਹਿੰਦੀ ਲਗਾਈ ਕਿਵੇਂ ਜਾਂਦੀ ਹੈ ਇਹ ਦੱਸਦੀ ਹੈ ਨਾ।
1: ਹਾਂ
0: ਪਹਿਲਾਂ ਸਮੇਂ ਤਾਂ ਕੀ ਹੁੰਦਾ ਸੀ, ਮਹਿੰਦੀ ਦੇ ਬੂਟੇ ਤੋਂ ਜਿਵੇਂ ਕਿ ਤੁਸੀਂ ਪਹਿਲਾਂ ਦੱਸਿਆ ਪੱਤੇ ਤੋੜ ਕੇ ਲਿਆਉਂਦੇ ਸੀ, ਫਿਰ ਉਹਨੂੰ ਪੱਥਰ 'ਤੇ ਰੱਖ ਕੇ
1: ਘੋਟ
0: ਸਿਲਵੱਟੇ
1: ਕੇ
0: 'ਚ ਕਹਿ ਲਓ ਚਾਹੇ, ਹੈ ਨਾ, ਉਹਨੂੰ ਚੰਗੀ ਤਰ੍ਹਾਂ ਘੋਟਿਆ ਜਾਂਦਾ ਸੀਗਾ, ਉਹਦਾ ਬਿਲਕੁਲ ਜਦੋਂ ਗ੍ਰੇਵੀ ਟਾਈਪ ਹੋ ਜਾਂਦਾ ਸੀ, ਹੈ ਨਾ, ਅਤੇ
1: ਮਹੀਨ ਜਿਵੇਂ
0: ਮਹੀਨ,
1: ਬਰੀਕ
0: ਬਿਲਕੁਲ ਮਹੀਨ ਜਿਹਾ ਜਦੋਂ ਹੋ ਜਾਂਦਾ ਸੀ, ਅਤੇ ਫਿਰ ਉਹਨੂੰ ਲਗਾਇਆ ਜਾਂਦਾ ਸੀ,
1: ਜੀ
0: ਅਤੇ ਫਿਰ ਕੋਈ ਡਿਜ਼ਾਇਨ ਵੀ ਨਹੀਂ ਹੁੰਦਾ ਸੀ, ਐਵੇਂ ਹੱਥ ਦੀ ਹਥੇਲੀ 'ਤੇ ਗੋਲ ਚੱਕਰ ਜਿਹਾ ਬਣਾ ਲੈਣਾ, ਹੈ ਨਾ, ਜਾਂ ਫਿਰ ਇਹ ਵੀ
1: ਟਿੱਕੇ
0: ਸੁਣਿਆ,
1: ਲਾਉਣੇ।
0: ਹਾਂ, ਜਾਂ ਫਿਰ ਮੈਂ ਇਹ ਵੀ ਸੁਣਿਆ ਕਿ ਮਹਿੰਦੀ ਦੇ ਵਿੱਚ ਹੱਥ ਪੂਰਾ ਮਹਿੰਦੀ ਲਗਾ ਦਿੰਦੇ ਸੀ, ਕੋਈ ਡਿਜ਼ਾਇਨ ਨਹੀਂ, ਬਸ ਮਹਿੰਦੀ ਲੱਗੀ ਹੋਣੀ ਚਾਹੀਦੀ ਹੈ, ਅਤੇ ਕਈ ਵਾਰ ਹੱਥਾਂ 'ਤੇ ਗੋਲ ਚੱਕਰ ਬਣਾ ਕੇ ਹਥੇਲੀ 'ਤੇ ਅਤੇ ਉਂਗਲੀਆਂ ਵਿੱਚ ਡਬੋ ਦਿੰਦੇ ਸੀ।
1: ਹਾਂ, ਪੋਟਿਆਂ ਪੋਟਿਆਂ ਤੇ
0: ਹਾਂ
1: ਨੋਹਾਂ ਤੇ ਵੀ ਚੜ ਜਾਂਦੀ ਸੀ, ਜਿਹੜੀ ਨੋਹਾਂ ਤੋਂ ਮਹਿੰਦੀ ਆ ਉਹ ਛੇਤੀ ਕਿਤੇ ਲੈਂਦੀ ਨਹੀਂ ਸੀ, ਹੈ ਨਾ। ਇੱਕ ਚੀਜ਼ ਹੋਰ ਬਬਲੀਨ ਜੀ, ਜਿਹੜੀ ਕਿ ਸਾਰਿਆਂ ਨਾਲੋਂ ਵੱਧ ਆਕਰਸ਼ਿਤ ਕਰਦੀ ਸੀ, ਉਹ ਇਹ ਕਿ ਨਾ ਖੁਸ਼ਬੂ ਜਿਹੜੀ ਹੈ ਸਾਰਾ ਦਿਨ ਹੱਥਾਂ 'ਚੋਂ ਜਾਂਦੀ ਨਹੀਂ ਸੀ, ਹੈ ਨਾ, ਅਤੇ ਉਹਦੀ ਤਾਂ ਮੈਨੂੰ ਲੱਗਦਾ ਅਗਲੇ ਦਿਨ ਵੀ ਆਉਂਦੀ ਸੀ। ਉਸ ਤੋਂ ਵੀ ਜ਼ਿਆਦਾ ਆਪਣੇ ਆਪ ਨੂੰ ਸ਼ਿੰਗਾਰਨ ਵਾਸਤੇ ਭੈਣਾਂ ਨਾਲ ਦੀ ਨਾਲ ਚੂੜੀਆਂ ਵੀ ਪਾਉਂਦੀਆਂ ਹੁੰਦੀਆਂ ਸੀ, ਅਤੇ ਕਈਆਂ ਨੇ ਖਣਕਣੀਆਂ ਵੰਗਾਂ ਪਾਈਆਂ ਹੁੰਦੀਆਂ ਸੀ, ਹੈ ਨਾ,
0: ਬਿਲਕੁਲ ਘੁੰਗਰੂਆਂ ਵਾਲੀਆਂ,
1: ਬਿਲਕੁਲ, ਅਤੇ ਉਹ ਜਦੋਂ

0: ਡਿਜ਼ਾਈਨ ਤੁਸੀਂ ਕਿਵੇਂ ਭੁੱਲ ਗਏ? ਅੰਬੀ ਦਾ ਡਿਜ਼ਾਈਨ ਤਾਂ ਅੱਜ ਤੱਕ ਪੈ ਰਿਹਾ
1: ਕ੍ਰੀਏਟਿਵਿਟੀ ਜਿਹੜੀ ਹੈ ਨਾ ਬਬਲੀਨ ਜੀ, ਸ਼ੁਰੂ ਤੋਂ ਹੀ ਚੱਲਦੀ ਆ ਰਹੀ ਹੈ, ਪਰ ਇਹ ਹੈ ਕਿ ਉਹਦਾ ਨਾ ਰੂਪ ਬਦਲਦਾ ਗਿਆ ਹੈ ਨਾ।
0: ਜੀ
1: ਤੇ ਜਦੋਂ ਦੀ ਹੁਣ ਕੀਪ ਵਾਲੀ ਮਹਿੰਦੀ ਆਈ ਹੈ ਜਾਂ ਜਿਹੜੀ ਤੁਸੀਂ ਕਿਹਾ ਕੈਮੀਕਲਸ ਵਾਲੀ ਮਹਿੰਦੀ ਹੈ, ਇਹਨੂੰ ਤਾਂ ਲਾਉਣ ਤੋਂ ਵੀ ਡਰ ਲੱਗਦਾ, ਹੱਥਾਂ ਤੇ ਵੀ, ਜਾਂ ਫਿਰ ਅੱਛਾ ਪਹਿਲਾਂ ਵੀ ਬੀਬੀਆਂ ਵਾਲਾਂ ਤੇ ਵੀ ਲਾਉਂਦੀਆਂ ਸੀ, ਕੇਸਾਂ 'ਚ ਵੀ, ਕੇਸਾਂ ਨੂੰ ਠੰਡੇ ਰੱਖਣ ਵਾਸਤੇ ਮਹਿੰਦੀ ਲਾਈ ਜਾਂਦੀ ਸੀ ਹੈ ਨਾ। ਅੱਜ ਕੱਲ੍ਹ ਅਸੀਂ ਵਾਲ ਰੰਗਣ ਵਾਸਤੇ ਲਾ ਲੈਂਦੇ ਹਾਂ ਹੈ ਨਾ, ਤੇ ਇਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਹੋਰ ਹੁਣ ਮਿਕਸ ਕਰਨ ਲੱਗ ਗਏ ਤਾਂ ਕਿ ਜਿਹੜਾ ਰੰਗ ਹੈ ਉਹ ਪੂਰਾ ਉਗੜੇ ਹੈ ਨਾ। ਤੇ ਜਦੋਂ ਕਿਸੇ ਦੇ ਮਹਿੰਦੀ ਨਾ ਚੜ੍ਹਨੀ ਤਾਂ ਉਹਨੂੰ ਸੁਣਨ ਨੂੰ ਮਿਲਦਾ ਹੁੰਦਾ ਸੀ, ਜਾ ਤੇਰੀ ਸੱਸ ਤੈਨੂੰ ਪਿਆਰ ਨਹੀਂ ਕਰਦੀ
0: ਜੀ,
1: ਹੈ ਨਾ।
0: ਬਿਲਕੁਲ।
1: ਤੇ ਜਿਹਦੇ ਕਿਤੇ ਜ਼ਿਆਦਾ ਗੂੜੀ ਮਹਿੰਦੀ ਚੜ੍ਹ ਜਾਣੀ ਫਿਰ ਕਹਿਣਾ ਵੀ ਇਹਦੀ ਸੱਸ ਭਾਵੇਂ ਲੱਭੀ ਵੀ ਨਾ ਹੋਵੇ ਹਾਲੇ, ਭਾਵੇਂ ਛੋਟਾ ਬੱਚਾ ਵਿਆਹਿਆ ਵੀ ਨਾ ਹੋਵੇ, ਤਾਂ ਵੀ ਕਹਿਣਾ ਕਿ ਇਹ ਤੇਰੀ ਸੱਸ ਤਾਂ ਤੈਨੂੰ ਬਹੁਤ ਪਿਆਰ ਕਰੇਗੀ।
0: ਜੀ ਬਿਲਕੁਲ। ਦੇਖੋ ਛੋਟੇ ਬੱਚੇ ਦੇ ਵਿੱਚ ਮਹਿੰਦੀ ਗੂੜੀ ਚੜ ਜਾਂਦੀ ਹੈ ਨਾ, ਤਾਂ ਉਹਦੇ ਲਈ ਵੀ ਇਹੀ ਮਨ ਚ ਬਣਾ ਲੈਂਦੇ ਆ ਕਿ ਇਹ ਆਪਣੇ ਘਰ ਚ ਸੁਖੀ ਰਹੂਗੀ, ਇਹਦੀ ਸੱਸ ਇਹਨੂੰ ਬਹੁਤ ਪਿਆਰ ਕਰੇਗੀ।
1: ਤੇ ਇੱਕ ਚੀਜ਼ ਇਹ ਹੈ ਬਬਲੀਨ ਜੀ, ਜਿਹੜੇ ਸਖਤ ਹੱਥ ਹੁੰਦੇ ਸੀ ਕੰਮ ਕਰਨ ਵਾਲੇ ਉਹਨਾਂ ਤੇ ਮਹਿੰਦੀ ਜ਼ਿਆਦਾ ਚੜ੍ਹਦੀ ਸੀ ਹੈ ਨਾ,
0: ਜੀ।
1: ਤੇ ਜਿਹੜੇ ਪੋਲੇ ਹੱਥ ਬੱਚਿਆਂ ਦੇ ਉਹਨਾਂ ਤੇ ਮਹਿੰਦੀ ਘੱਟ ਚੜ੍ਹਦੀ ਸੀ, ਜਿਹੜੀ ਕੁਦਰਤੀ ਮਹਿੰਦੀ ਸੀ। ਅੱਜ ਕੱਲ੍ਹ ਤੁਸੀਂ ਜਿਹੜੀ ਮਰਜ਼ੀ ਲਾ ਲਓ ਸਾਰੀਆਂ ਚੜ੍ਹ ਜਾਂਦੀਆਂ।
0: ਅੱਜ ਕੱਲ੍ਹ ਤਾਂ ਜਿਹਨੂੰ ਮਰਜ਼ੀ ਲਗਾ ਲਓ, ਜਿਹੜੇ ਮਰਜ਼ੀ ਹੱਥ ਹੋਣ, ਮਹਿੰਦੀ ਸਾਰੀ ਗੂੜੀ ਚੜ੍ਹਦੀ ਹੈ।
1: ਬਿਲਕੁਲ।
0: ਪਰ ਤੁਸੀਂ ਇਹ ਵੀ ਨੋਟ ਕਰੋ, ਮਹਿੰਦੀ ਉਹ ਜਿਹੜੀ ਅੱਜ ਕੱਲ੍ਹ ਵਾਲੀ ਹੈ ਨਾ, ਇਹ ਇੱਕ ਦੋ ਦਿਨ ਹੀ ਰਹਿੰਦੀ ਹੈ, ਉਸ ਤੋਂ ਬਾਅਦ ਤਾਂ ਜਦੋਂ ਉਤਰਦੀ ਹੈ ਐ ਲੱਗਦਾ ਜਿਵੇਂ ਮਾਸ ਉਤਰ ਰਿਹਾ ਹੁੰਦਾ,
1: ਤੇ ਉਹ ਬੜੇ ਗੰਦੇ ਲੱਗਦੇ ਆ ਉਹ ਹੱਥ, ਇਸੇ
0: ਕਰਕੇ ਫਿਰ
1: ਸ਼ਾਇਦ
0: ਉਹੀ ਹੱਥਾਂ ਨਾਲ ਜਦੋਂ ਅਸੀਂ ਆਟਾ ਗੁੰਨਦੇ ਆ ਤੇ ਫਿਰ ਉਹ ਆਟੇ ਦੇ ਵਿੱਚ ਵੀ ਜਾਂਦੀ ਹੈ,
1: ਤੇ ਉਹ ਖੁਸ਼ਬੂ ਵੀ ਅੱਜ ਕੱਲ ਮਹਿੰਦੀ ਦੇ ਵਿੱਚ ਨਹੀਂ ਰਹਿ ਗਈ। ਇੱਕ ਚੀਜ਼ ਇਹ ਹੁੰਦੀ ਸੀ ਕਿ ਜਿਹੜੀ ਮਹਿੰਦੀ ਹੈ ਨਾ, ਆਪਾਂ ਕਹਿੰਦੇ ਆ ਕਿ ਮਹਿੰਦੀ ਲੱਗਦੀ ਮੁਕੱਦਰਾਂ ਦੇ ਨਾਲ ਹੈ ਨਾ, ਤੇ ਜਦੋਂ ਕਿਤੇ ਮੌਕਾ ਆਉਂਦਾ ਸੀ ਰਾਤ ਨੂੰ, ਦੇਖੋ ਤੁਸੀਂ ਅੱਜ ਕੱਲ ਵੀ ਰਸਮਾਂ ਹੁੰਦੀਆਂ ਨੇ, ਪਰ ਅੱਜ ਕੱਲ ਅਸੀਂ ਦੇਖੋ ਸਜਾਵਟ ਵੱਖਰੀ ਕਰਦੇ ਆ, ਡੀਜੇ ਵੱਖਰੇ ਲਾਉਂਦੇ ਆ, ਮਹਿੰਦੀ ਦੀ ਰਸਮ ਵੱਖਰੀ ਹੁੰਦੀ ਹੈ ਹੈ ਨਾ। ਜਿਹੜੇ ਆਮ ਪੁਰਾਤਨ ਤਰੀਕੇ ਹੁੰਦੇ ਸੀ ਉਹਦੇ 'ਚ ਕੀ ਸੀ, ਢੋਲਕੀ ਤੇ ਆਪਣੀਆਂ ਘੋੜੀਆਂ ਜਾਂ ਸੋਰੀ ਸੁਹਾਗ ਗਾਲੇ ਜਦੋਂ ਕੁੜੀ ਦਾ ਵਿਆਹ ਹੁੰਦਾ ਸੀ, ਮਹਿੰਦੀ ਲਾਉਣੀ, ਹਾਲਾਂਕਿ ਹੈ ਸਭ ਕੁਛ ਸੇਮ ਸੀਗਾ, ਪਰ ਅਸੀਂ ਉਦੋਂ ਨਾ ਦਿਖਾਵੇਬਾਜ਼ੀ ਤੇ ਇੰਨਾ ਖਰਚਾ ਨਹੀਂ ਸੀ ਕਰਦੇ, ਤੇ ਨਾ ਉਦੋਂ ਜ਼ਿਆਦਾ ਵੀਡੀਓਗ੍ਰਾਫੀ ਹੁੰਦੀ ਸੀ। ਅੱਜ ਕੱਲ੍ਹ ਸਾਨੂੰ ਹੁੰਦਾ ਕਿ ਸਾਡਾ ਬੈਕਗ੍ਰਾਉਂਡ ਵੀ ਸੋਹਣਾ ਹੋਵੇ ਹੈ ਨਾ, ਸਾਡੀ ਵੀਡੀਓਗ੍ਰਾਫੀ ਅੱਛੀ ਹੋਵੇ, ਸਾਡੀਆਂ ਮੈਮਰੀਜ਼ ਅੱਛੀਆਂ ਹੋਣ ਵਿਆਹ ਦੀਆਂ ਹੈ ਨਾ,
0: ਮਹਿੰਦੀ ਦੇ ਡਿਜ਼ਾਈਨ ਵੀ ਸੋਹਣੇ ਸੋਹਣੇ ਹੋਣ।
1: ਬਿਲਕੁਲ ਬਿਲਕੁਲ।
0: ਤੇ ਅੱਜ ਕੱਲ੍ਹ ਮਹਿੰਦੀ ਦੇ ਡਿਜ਼ਾਈਨ ਕ੍ਰੀਏਟੀਵਿਟੀ ਨੇ ਬਹੁਤ ਵੱਡਾ ਰੂਪ ਲੈ ਲਿਆ। ਦੇਖੋ ਹੁਣ ਹੱਥਾਂ ਤੇ ਜਿਹੜੀ ਮਹਿੰਦੀ ਆ ਪੈਰਾਂ ਤੇ ਲੱਗ ਰਹੀ ਹੈ, ਉਸ 'ਚ ਜੇ ਵਿਆਹ ਤੇ ਲੱਗ ਰਹੀ ਹੈ ਤਾਂ ਫਿਰ ਡੋਲੀ ਦਾ ਸੀਨ, ਦੁਲਾ ਦੁਲਨ ਦੀ ਫੋਟੋ, ਨਾਮ, ਡੇਟ ਸਭ ਕੁਛ ਲਿਖਿਆ ਜਾਂਦਾ ਹੈ ਕੀਪ ਨਾਲ ਹੈ ਨਾ। ਤੇ ਜੇ ਤੀਜ ਤੇ ਲੱਗ ਰਹੀ ਹੈ ਤਾਂ ਉਹੋ ਜਿਹੀ ਥੀਮ ਬਣਾ ਕੇ ਤੀਜ ਤੇ, ਕਿ ਕਿਵੇਂ ਤੀਜ ਦੇ ਸਾਰੀ ਫੋਟੋਆਂ ਜਿਹੜੀਆਂ ਹੁੰਦੀਆਂ ਉਹ ਹੱਥਾਂ ਤੇ ਉਚਾਰੀ ਜਾਂਦੀਆਂ।
1: ਬਬਲੀ ਨੇ ਤਿੱਥ ਤਿਉਹਾਰਾਂ ਤੇ ਨਾ ਅੱਜ ਕੱਲ੍ਹ ਰੋਜ਼ਗਾਰ ਦਾ ਸਾਧਨ ਵੀ ਬਣੀ ਹੋਈ ਹੈ ਮਹਿੰਦੀ ਹੈ ਨਾ।
0: ਜੀ
1: ਕਾਫੀ ਲੋਕ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਹੀ, ਚਾਹੇ ਉਹ ਜੈਂਟਸ ਨੇ, ਲੇਡੀਜ਼ ਨੇ, ਕੁੜੀਆਂ ਨੇ ਹੈ ਨਾ, ਕਾਫੀ ਜ਼ਿਆਦਾ ਆਪਣੇ ਲਈ ਕਮਾਈ ਇਸ ਚੀਜ਼ 'ਚੋਂ ਕਰਦੇ ਆ। ਜਿਹੜੇ ਮਹਿੰਦੀ ਦੀਆਂ ਸ਼ੌਕੀਨ ਨੇ ਉਹਨਾਂ ਨੇ ਲਵਾਉਣੀ ਜ਼ਰੂਰ ਹੁੰਦੀ ਹੈ, ਤੇ ਰਸ਼ ਬਹੁਤ ਹੁੰਦਾ ਬਾਜ਼ਾਰਾਂ
0: ਦੇ ਵਿੱਚ। ਜੀ ਬਿਲਕੁਲ। ਤੇ ਮਹਿੰਦੀ ਅੱਜ ਕੱਲ੍ਹ ਕਹਿੰਦੇ ਮਹਿੰਦੀ ਆਰਟਿਸਟ ਤੋਂ ਲਗਵਾਉਣੀ ਜ਼ਿਆਦਾ ਪਸੰਦ ਕਰਦੇ ਆ ਲੋਕੀ, ਔਰ ਇਹ ਮਹਿੰਦੀ ਕਹਿੰਦੇ ਇਹਨਾਂ ਨੂੰ ਸਿੱਖਣ ਦਾ ਇੱਕ ਕੋਰਸ ਵੀ ਬਣ ਗਿਆ।
1: ਬਿਲਕੁਲ।
0: ਬੱਚੇ ਅੱਜ ਕੱਲ੍ਹ ਮਹਿੰਦੀ ਸਿੱਖ ਵੀ ਰਹੇ ਹੈ।

ਫੁਲਕਾਰੀ FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਹੈ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਮਿਲਾਓ ਜੀ, ਇਸ ਵੇਲੇ ਦੁਪਹਿਰ ਦੇ 12 ਵੱਜ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ ਵਿੱਚ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 12:05 ਮਿੰਟ ਤੇ ਹਾਜ਼ਰ ਹੋਵਾਂਗੇ ਪੈਣਾ ਦਾ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ ਲੈ ਕੇ। ਖਬਰਾਂ ਸੁਣਨ ਲਈ ਕਰੋ ਕੁਝ ਪਲ ਉਡੀਕ।

0: ਹਾਂਜੀ ਭੈਣੋ, ਅੱਜ ਦਾ ਨਾਰੀ ਲੋਕ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੋਂ ਅਸੀਂ ਦੋਵੇਂ ਹਾਜ਼ਰ ਹੋ ਚੁੱਕੇ ਹਾਂ ਜੀ। ਮੈਂ ਹਾਂ ਤੁਹਾਡੇ ਨਾਲ ਕਰਮਜੀਤ ਕੌਰ ਅਤੇ ਮੇਰੇ ਨਾਲ ਨੇ ਮੇਰੇ ਸਾਥੀ
1: ਬਬਲੀਨ ਕੌਰ।
0: ਸਾਰੀਆਂ ਹੀ ਭੈਣਾਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਬਬਲੀਨ ਜੀ,
1: ਜੀ
0: ਅਤੇ ਉਮੀਦ ਕਰਦੇ ਹਾਂ ਸਾਡੀਆਂ ਭੈਣਾਂ ਠੀਕ ਠਾਕ ਹੋਣਗੀਆਂ, ਗਰਮੀ ਤੋਂ ਬਚੀਆਂ ਹੋਈਆਂ ਹੋਣਗੀਆਂ ਅਤੇ ਪਰਿਵਾਰ ਵੀ ਠੀਕ ਠਾਕ ਹੋਏਗਾ, ਸਾਡੇ ਪ੍ਰੋਗਰਾਮ ਦੀ ਉਡੀਕ ਕਰ ਰਹੀਆਂ ਹੋਣਗੀਆਂ।
1: ਬਿਲਕੁਲ, ਆਪਣੇ ਕੰਮਾਂ ਕਾਰਾਂ 'ਚ ਰੁਚੀਆਂ ਹੋਣਗੀਆਂ, ਹੈ ਨਾ, ਸਵਸਥ ਹੋਣਗੀਆਂ, ਮਸਤ ਹੋਣਗੀਆਂ। ਅਤੇ ਹੁਣ ਘਰ 'ਚ ਦੇਖੋ ਬੱਚਿਆਂ ਦੀ ਛੁੱਟੀਆਂ ਹੋ ਰਹੀਆਂ ਕਰਮਜੀਤ ਜੀ।
0: ਹਾਂ, ਪਰ ਹਾਲੇ ਨਾ ਕਈ ਸਕੂਲਾਂ ਦੀਆਂ ਛੁੱਟੀਆਂ ਨਹੀਂ ਹੋਈਆਂ ਅਤੇ ਜਿਨ੍ਹਾਂ ਦੇ ਰਿਜ਼ਲਟ ਆ ਕੇ ਹਟੇ ਉਹ ਬੱਚੇ ਬੜੇ ਵਿਅਸਤ ਹੋਏ ਹੋਏ ਨੇ, ਉਹ ਕਾਲਜਿਸ ਲੱਭ ਰਹੇ ਨੇ।
1: ਬਿਲਕੁਲ,
0: ਕਿਸੇ ਬੱਚੇ ਨੂੰ ਇਹ ਹੈ ਕਿ ਮੈਂ ਕਿੱਥੇ ਐਡਮਿਸ਼ਨ ਲੈਣੀ ਹੈ, ਕਿੰਨੇ ਨੰਬਰ ਆਏ ਹੈ, ਕਾਉਂਸਲਿੰਗ ਹੋਣੀ ਹੈ, ਰਜਿਸਟ੍ਰੇਸ਼ਨ ਕਰਾਉਣੀ ਹੈ, ਸੀਟ ਬੁੱਕ ਕਰਾਉਣੀ ਹੈ, ਤਾਂ ਇਹ ਸਾਰੇ ਕੰਮ ਬੱਚਿਆਂ ਨੂੰ ਨਹੀਂ ਛਿੜੇ ਹੋਏ, ਮੰਮੀਆਂ ਅਤੇ ਪਾਪਿਆਂ ਨੂੰ ਵੀ ਨਾਲ ਨਾਲ ਛਿੜੇ ਹੋਏ ਹੈ।
1: ਜੀ ਬਿਲਕੁਲ, ਇਹ ਦੇਖੋ ਕੰਮ ਤਾਂ ਬੱਚਿਆਂ ਦੇ ਆ, ਪਰ ਟੈਨਸ਼ਨਾਂ ਸਭ ਤੋਂ ਵੱਡੀਆਂ ਮਾਂ ਪਿਓ ਦੀਆਂ ਆਉਂਦੀਆਂ।
0: ਬਿਲਕੁਲ ਬਿਲਕੁਲ, ਅਤੇ ਪ੍ਰੋਗਰਾਮ ਨਾਰੀ ਲੋਕ, ਕਿਉਂਕਿ ਭੈਣਾਂ ਨੂੰ ਪਤਾ ਹੈ ਕਿ ਉਹਨਾਂ ਦੇ ਲਈ ਹੁੰਦਾ ਅਤੇ ਉਹਨਾਂ ਦਾ ਹੁੰਦਾ, ਹੈ ਨਾ
1: ਜੀ।
0: ਇਸੇ ਪ੍ਰੋਗਰਾਮ ਦੇ ਵਿੱਚ ਭੈਣਾਂ ਦੇ ਨਾਲ ਖਾਸ ਸੈਗਮੈਂਟ ਰਹਿੰਦਾ ਜੀ ਸੁਰਖੀ, ਅਤੇ ਸੁਰਖੀ ਸੈਗਮੈਂਟ ਦੇ ਵਿੱਚ ਅੱਜ ਸੁਰਖੀ ਨਹੀਂ, ਸੁਰਖੀਆਂ ਨੇ।
1: ਕਿਆ ਬਾਤ ਹੈ,
0: ਉਹ ਸੁਰਖੀਆਂ ਜਿਹੜੀਆਂ ਕਿ ਸਾਡੀਆਂ ਭੈਣਾਂ ਇੰਨੀ ਮਿਹਨਤ ਦੇ ਨਾਲ, ਇੰਨੀ ਸ਼ਿੱਦਤ ਦੇ ਨਾਲ, ਹੌਲੀ ਹੌਲੀ ਛੋਟੇ ਛੋਟੇ ਸਟੈਪਸ ਚੱਕ ਕੇ, ਹੈ ਨਾ, ਕਿਤੇ ਕਿਸੇ ਮੁਕਾਮ 'ਤੇ ਪਹੁੰਚ ਚੁੱਕੀਆਂ ਨੇ, ਹੈ ਨਾ। ਬਹੁਤ ਵਾਰ ਇਹਨਾਂ ਭੈਣਾਂ ਦੀ ਗੱਲ ਹੁੰਦੀ ਹੈ, ਪਰ ਅੱਜ ਗੱਲ ਇੱਕ ਖਾਸ ਤਰ੍ਹਾਂ ਨਾਲ ਕਰਨੀ ਹੈ, ਉਹ ਇਸ ਤਰੀਕੇ ਦੇ ਨਾਲ ਕਿ ਭੈਣੋ, ਜਦੋਂ ਤੁਸੀਂ ਕਿਸੇ ਕੰਮ ਦੀ ਸ਼ੁਰੂਆਤ ਕਰ ਲੈਂਦੀ ਹੋ ਨਾ, ਅਤੇ ਜਦੋਂ ਪਰਿਵਾਰ ਦਾ ਥੋੜ੍ਹਾ ਬਹੁਤਾ ਸਾਥ ਵੀ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਂਦਾ, ਫਿਰ ਕੋਈ ਨਹੀਂ ਰੋਕ ਸਕਦਾ ਤੁਸੀਂ ਕਿੱਥੇ ਕੁ ਤੱਕ ਪਹੁੰਚਣਾ ਅਤੇ ਜਿਹੜੀ ਤੁਹਾਡੀ ਮੰਜ਼ਿਲ ਹੈ, ਜਾਂ ਤੁਹਾਨੂੰ ਇਹ ਨਹੀਂ ਲੱਗਦਾ ਕਿ ਹੁਣ ਅਸੀਂ TC 'ਤੇ ਹਾਂ, ਤੁਹਾਨੂੰ ਲੱਗਦਾ ਅਸੀਂ ਹੋਰ ਅੱਗੇ ਜਾਣਾ ਹੈ।
1: ਬਿਲਕੁਲ ਜੀ,
0: ਇਸ ਤਰ੍ਹਾਂ ਦਾ ਹੀ ਕੰਮ ਕਰ ਰਹੀਆਂ ਨੇ। ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਤੋਂ ਟ੍ਰੇਨਿੰਗ ਲੈ ਕੇ ਸਾਡੀਆਂ ਜਿਹੜੀਆਂ ਭੈਣਾਂ ਨੇ, ਹੈ ਨਾ, ਸਾਡੀਆਂ ਭੈਣਾਂ ਜਾਣਦੀਆਂ ਹੋਣਗੀਆਂ, ਬਹੁਤੀ ਵਾਰੀ ਸਾਡੇ ਨਾਲ ਗੱਲਬਾਤ ਵੀ ਇੱਥੇ ਹੋਈ ਹੋਈ ਹੈ, ਅਤੇ ਉਹ ਕੀ ਕੰਮ ਕਰ ਰਹੀਆਂ ਨੇ, ਉਹ ਇੱਕ ਅਲੱਗ ਕੰਮ ਕਰ ਰਹੀਆਂ ਨੇ। ਪੰਜਾਬ ਤੋਂ ਬਾਹਰ ਜਿਹੜੀਆਂ ਸਾਡੀਆਂ ਭੈਣਾਂ ਵੱਸਦੀਆਂ ਨੇ, ਉਹਨਾਂ ਨੂੰ ਨਾ ਆਪਣੇ ਕਲਚਰ ਨਾਲ, ਹਾਲਾਂਕਿ ਸਭ ਨੂੰ ਹੀ ਹੁੰਦਾ ਪਿਆਰ, ਤਾਂ ਉਹਨਾਂ ਨੂੰ ਥੋੜ੍ਹਾ ਜਿਹਾ ਹੁੰਦਾ ਕਿ ਨਾ ਸਾਡੇ ਕੋਲ ਸਾਰੀਆਂ ਚੀਜ਼ਾਂ ਮੌਜੂਦ ਹੋਣ, ਜਦੋਂ ਅਸੀਂ ਮਤਲਬ ਕਿਧਰੇ ਵੀ ਜਾਈਏ ਕਿਸੇ ਫੰਕਸ਼ਨ 'ਤੇ ਜਾਈਏ, ਤਾਂ ਅਸੀਂ ਪੰਜਾਬੀ ਲੱਗਣੀਆਂ ਚਾਹੀਦੀਆਂ ਨੇ, ਹੈ ਨਾ। ਅਤੇ ਉਹਨਾਂ ਨੂੰ ਲੱਗਦਾ ਕਿ ਇੱਕ ਦੇਸ਼ ਪਿਆਰ ਦੀ ਜਿਹੜੀ ਭਾਵਨਾ ਹੁੰਦੀ ਹੈ, ਹੈ ਨਾ, ਉਹ ਵੀ ਉਹਨਾਂ ਦੇ ਮਨ 'ਚ ਹੁੰਦੀ ਹੈ। ਉਹਨਾਂ ਨੂੰ ਹੁੰਦਾ ਕਿ ਹਰ ਇੱਕ ਚੀਜ਼ ਸਾਡੇ ਕੋਲ ਪੰਜਾਬੀ ਹੋਣੀ ਚਾਹੀਦੀ ਹੈ। ਫਿਰ ਪੰਜਾਬਣਾਂ ਜਿਹੜੀਆਂ ਨੇ, ਦੇਖੋ ਤੁਸੀਂ, ਫੁਲਕਾਰੀ ਨਾਲ ਬਹੁਤ ਜ਼ਿਆਦਾ ਪਿਆਰ ਕਰਦੀਆਂ ਨੇ, ਘੱਗਰਿਆਂ ਨਾਲ ਬਹੁਤ ਜ਼ਿਆਦਾ ਪਿਆਰ ਕਰਦੀਆਂ ਨੇ, ਪੰਜਾਬੀ ਜੁੱਤੀ ਹੈ, ਡੋਰੀਆਂ ਨੇ, ਪਰਾਂਦੇ ਨੇ, ਅਤੇ ਈਵਨ ਅੱਜ ਕੱਲ੍ਹ ਜਿਹੜੀਆਂ ਮੈਂ ਜਿਹੜੀ ਭੈਣਾਂ ਦੀ ਗੱਲ ਕਰਨੀ ਹੈ, ਉਹ ਆਪਣੇ ਹਰਜੀਤ ਕੌਰ ਜੀ ਨੇ ਜਿਹੜੇ ਰੋੜਗੜ੍ਹ ਪਿੰਡ ਤੋਂ ਨੇ, ਉਹ ਫੁਲਕਾਰੀ ਦੀ ਕਢਾਈ ਤੋਂ ਨਾ ਵੱਖ ਵੱਖ ਉਤਪਾਦ ਬਣਾਉਂਦੇ ਨੇ।
1: ਕਿਆ ਬਾਤ ਹੈ,
0: ਉਹ ਇੱਦਾਂ ਦੇ ਉਤਪਾਦ ਬਣਾਉਂਦੇ ਨੇ ਵੀ ਭੈਣਾਂ ਨਾ ਮਤਲਬ ਇੱਕ ਕੀਚੇਨ ਦੇ ਰੂਪ 'ਚ ਵੀ ਆਪਣੇ ਪੰਜਾਬ ਨੂੰ ਨਾਲ ਲੈ ਕੇ ਰੱਖ ਸਕਦੀਆਂ ਨੇ। ਫੁਲਕਾਰੀ ਦੀ ਕਢਾਈ ਦੇ ਜਿਹੜੇ ਛੋਟੇ ਛੋਟੇ ਟੁਕੜੇ ਕੱਪੜੇ ਦੇ ਮਤਲਬ ਕੱਟ ਕੇ ਉਹਨਾਂ ਨੇ ਕੀਚੇਨ ਬਣਾ ਦੇਣਾ, ਉਹਨਾਂ ਨੇ ਪੈੱਨ ਸਟੈਂਡ ਬਣਾ ਦੇਣੇ ਨੇ, ਉਹਨਾਂ ਨੇ ਪਰਸ ਬਣਾ ਦੇਣੇ, ਉਹਨਾਂ ਨੇ ਪੋਟਲੀਆਂ ਬਣਾ ਦੇਣੀਆਂ ਨੇ, ਮਤਲਬ ਇਹ ਨਿੱਕੇ ਨਿੱਕੇ ਜਿਹੜੇ ਪ੍ਰੋਡਕਟਸ ਨੇ, ਇਹ ਇੱਕ ਇਨੋਵੇਸ਼ਨ

0: ਜਨਰੇਸ਼ਨ ਕਹਿ ਸਕਦੇ ਹਾਂ, ਕਹਿ ਲਓ ਵੀ ਨਵੀਂ ਕਾਢ ਹੈ ਸਾਡੀਆਂ ਭੈਣਾਂ ਦੀ, ਹੈ ਨਾ। ਤਾਂ
1: ਦੇਖੋ, ਇਹ ਅਸੀਂ ਚਾਹੇ ਨਵੀਂ ਟੈਕਨੀਕ ਆ ਗਈ ਹੈ, ਹਰ ਚੀਜ਼ ਅਸੀਂ ਪੋਟਲੀਆਂ ਬਣਾ ਰਹੇ ਹਾਂ, ਰੁਮਾਲ ਬਣਾ ਰਹੇ ਹਾਂ, ਕੀਚੇਨ ਬਣਾ ਰਹੇ ਹਾਂ, ਜਾਂ ਫਿਰ ਟੋਇਜ਼ ਹੀ ਕਿਉਂ ਨਾ ਬਣਾ ਰਹੇ ਹੋਈਏ, ਹੈ ਨਾ, ਅਸੀਂ ਆਪਣਾ ਵਿਰਸਾ ਸੰਭਾਲ ਕੇ ਰੱਖ ਰਹੇ ਇਹਨਾਂ ਦੇ ਰੂਪ ਵਿੱਚ, ਅਸੀਂ ਆਪਣਾ ਸੱਭਿਆਚਾਰ ਭੁੱਲ ਨਹੀਂ ਰਹੇ ਉਹਨੂੰ, ਬਲਕਿ ਅਸੀਂ ਹੋਰਾਂ ਅੱਗੇ ਲੈ ਕੇ ਆ ਰਹੇ ਹਾਂ ਆਪਣੀ ਨਵੀਂ ਜਨਰੇਸ਼ਨ ਅੱਗੇ।
0: ਬਿਲਕੁਲ,
1: ਇਹ ਚੀਜ਼ਾਂ ਸਾਡੇ ਬੱਚਿਆਂ ਨੂੰ ਵੀ ਆਕਰਸ਼ਿਤ ਕਰਦੀਆਂ ਕਿ ਇਹ ਨਵੀਂ ਚੀਜ਼ ਹੈ, ਹੈ ਨਾ।
0: ਅਤੇ ਬਬਲੀਨ, ਇੱਕ ਗੱਲ ਇਹ ਵੀ ਹੈ ਕਿ ਆਪਾਂ ਨਾ 24 ਘੰਟੇ ਫੁਲਕਾਰੀ ਲੈ ਕੇ ਨਹੀਂ ਘੁੰਮ ਸਕਦੇ, ਹੈ ਨਾ,
1: ਬਿਲਕੁਲ,
0: ਪਰ ਸਾਡੇ ਜੋ ਦਿਲ ਦੇ ਵਿੱਚ ਹੈ ਉਹਨੂੰ ਕੋਈ ਕੱਢ ਵੀ ਨਹੀਂ ਸਕਦਾ, ਹੈ ਨਾ। ਅਤੇ ਉਹਦੇ ਕਰਕੇ ਮੈਨੂੰ ਲੱਗਦਾ ਵੀ ਭੈਣਾਂ ਨੂੰ ਇਹ ਚੀਜ਼ ਦੀ ਕਮੀ ਮਹਿਸੂਸ ਹੋਈ ਹੋਏਗੀ ਕਿ ਸਾਡਾ ਕਲਚਰ ਹਮੇਸ਼ਾ ਸਾਡੇ ਨਾਲ ਨਾਲ ਤੁਰੇ, ਹੈ ਨਾ। ਤਾਂ ਉਹਦੇ ਕਰਕੇ ਉਹਨਾਂ ਨੇ ਪਰਸ, ਝੋਲੇ, ਹੈ ਨਾ, ਪੱਖੀਆਂ, ਈਵਨ ਕੀ ਚੇਨ, ਕਲਿੱਪ, ਹੈ ਨਾ, ਜਿਊਲਰੀ, ਕੰਨਾਂ ਦੇ ਵਿੱਚ ਪਾਉਣ ਵਾਲੇ ਜਿਹੜੇ ਈਅਰ ਰਿੰਗਸ ਹੁੰਦੇ ਆ, ਹੈ ਨਾ, ਗਲੇ 'ਚ ਪਾਉਣ ਵਾਲਾ ਜਿਹੜਾ ਜਿਵੇਂ ਆਪਾਂ ਕੈਂਠਾ ਪਾਉਂਦੇ ਸੀ, ਹੈ ਨਾ, ਉਵੇਂ ਕਰਕੇ ਉਹਨਾਂ ਨੇ ਇੱਕ ਆਰਟੀਫਿਸ਼ੀਅਲ ਜਿਊਲਰੀ ਜਿਹਦੇ 'ਤੇ ਮੜ ਕੇ ਫੁਲਕਾਰੀ ਦਾ ਕੱਪੜਾ, ਹੈ ਨਾ, ਕਢਾਈ ਵਾਲਾ, ਉਹ ਚੀਜ਼ ਦੀ ਜਿਹੜੀ ਜਿਊਲਰੀ ਹੈ ਉਹ ਜੁਗਨੀ ਟਾਈਪ ਬਣਾਉਣੀ ਸਟਾਰਟ ਕਰਤੀ। ਤਾਂ ਦੇਖੋ ਕਿੰਨੀਆਂ ਵਧੀਆ ਚੀਜ਼ਾਂ ਨੇ ਇਹ, ਹੈ ਨਾ।
1: ਵਾਹ, ਫਿਰ ਤਾਂ ਇਹ ਤਾਰੀਫ ਕਾਬਿਲ ਹੈ ਨਾ।
0: ਬਿਲਕੁਲ,
1: ਅੱਜ ਸਵੇਰੇ ਹੀ ਮੈਂ ਗੱਲ ਕਰੀ ਸੀ, ਮੈਂ ਕਿਹਾ ਜੇ ਸਾਡੇ ਅੰਦਰ ਨਾ ਇੱਕ ਇੱਛਾ ਹੋਵੇ ਤਾਂ ਸਿਰਫ ਇੱਛਾ, ਉਹ ਕੁਛ ਬਦਲ ਨਹੀਂ ਸਕਦੀ, ਤੇ ਜੇ ਅਸੀਂ ਇੱਛਾ ਦੇ ਅਨੁਸਾਰ ਆਪਣੇ ਸਹੀ ਫੈਸਲੇ ਲੈ ਲਈਏ ਨਾ, ਫਿਰ ਉਹ ਕੁਛ ਬਦਲਣ ਦਾ ਜ਼ਰੂਰ ਬਲ ਰੱਖਦੀ ਹੈ। ਤੇ ਜੇ ਅਸੀਂ ਉਸ ਚੀਜ਼ ਨੂੰ ਲੈ ਕੇ ਇੱਕ ਪੱਕਾ ਇਰਾਦਾ ਬਣਾ ਲਈਏ, ਫੈਸਲਾ ਵੀ ਲੈ ਲਿਆ, ਸਹੀ ਫੈਸਲਾ, ਪੱਕਾ ਇਰਾਦਾ ਬਣਾ ਲਈਏ, ਤੇ ਫਿਰ ਉਹ ਬਹੁਤ ਉਸ 'ਚ ਦਮ ਹੁੰਦਾ ਕਿ ਹਰ ਚੀਜ਼ ਬਦਲ ਕੇ ਰੱਖ ਦੇ। ਹੁਣ ਇਹਨਾਂ ਦਾ ਜਿਹੜੀ ਤੁਸੀਂ ਸੁਰਖੀ ਸਾਂਝੀ ਕੀਤੀ, ਇਹਨਾਂ ਨੇ ਇੱਕ ਪੱਕਾ ਇਰਾਦਾ ਰੱਖਿਆ ਕਿ ਮੈਂ ਆਪਣੇ ਵਿਰਸੇ ਨੂੰ ਅੱਗੇ ਲੈ ਕੇ ਆਉਣਾ। ਦੇਖੋ ਫਿਰ ਵਿਰਸਾ ਇਹਨਾਂ ਦਾ ਕਿੰਨਾ ਚਮਕ ਰਿਹਾ, ਜਾਂ ਸੁਰਖੀਆਂ 'ਚ ਇਹ ਸਾਡੇ ਨਾਲ ਨੇ।
0: ਬਿਲਕੁਲ, ਇਹ ਇਕੱਲੇ ਨਹੀਂ ਹੈਗੇ ਬਬਲੀਨ ਜੀ, ਇਹਨਾਂ ਦੇ ਨਾਲ ਨਾ ਆਪਣੇ ਇੱਕ ਹੋਰ ਭੈਣ ਨੇ ਜਿਹੜੇ ਕਿ ਸ਼ੇਰੋ ਰਾਣੀ ਮਸਿੰਗਣ ਪਿੰਡ ਨੂੰ ਬਿਲੋਂਗ ਕਰਦੇ ਨੇ, ਉਹ ਹੱਥ ਦੀ ਬੁਣਾਈ ਦੀਆਂ ਬਹੁਤ ਜ਼ਿਆਦਾ ਚੀਜ਼ਾਂ ਬਣਾਉਂਦੇ ਨੇ। ਜਿਵੇਂ ਹੁਣ ਕਰੋਸ਼ੀਏ ਦੇ ਨਾਲ ਕੋਈ ਚੀਜ਼ ਬਣਾਉਣੀ ਹੈ, ਸਿਲਾਈਆਂ ਦੇ ਨਾਲ ਕੋਈ ਚੀਜ਼ ਬਣਾਉਣੀ ਹੈ, ਆਪਾਂ ਨੂੰ ਤਾਂ ਲੱਗਦਾ ਕਿ ਹਾਂ ਅਸੀਂ ਚਲੋ ਕੋਟੀ ਬਣਾ ਲਈ, ਸਵੈਟਰ ਬਣਾ ਲਿਆ, ਜੈਕਟ ਬਣਾ ਲਈ, ਸਟੋਲ ਬਣਾ ਲਿਆ, ਹੈ ਨਾ। ਤਾਂ ਉਹ ਇਸ ਤੋਂ ਵੀ ਹੋਰ ਅੱਗੇ ਚੀਜ਼ਾਂ, ਤੁਹਾਡੀ ਬੈਂਗਲ ਹੈ, ਬੈਂਗਲ ਨੂੰ ਵੀ ਉਹਨਾਂ ਨੇ ਡੈਕੋਰੇਟ ਕਰ ਦੇਣਾ, ਉੱਨ ਦੇ ਨਾਲ ਜਾਂ ਧਾਗੇ ਦੇ ਨਾਲ ਬੁਣ ਕੇ ਕਿਸੇ ਤਰੀਕੇ ਦੇ ਨਾਲ, ਤੁਹਾਡੀ ਜਿਊਲਰੀ ਨੂੰ ਡੈਕੋਰੇਟ ਕਰ ਦੇਣਾ, ਤੁਹਾਡੇ ਈਅਰ ਰਿੰਗਸ ਨੂੰ ਬੜੇ ਹਲਕੇ ਹਲਕੇ ਬਹੁਤ ਸੋਹਣੇ ਸੋਹਣੇ ਰੰਗ ਬਿਰੰਗੇ ਧਾਗਿਆਂ ਦੇ ਨਾ ਤਾਰ ਦੇ ਉੱਪਰ ਮੜ ਕੇ ਹੀ ਉਹ ਈਅਰ ਰਿੰਗਸ ਬਣਾ ਦਿੰਦੇ ਆ, ਹਾਲਾਂਕਿ ਉੱਪਰ ਬਸ ਕਰੋਸ਼ੀਆ ਹੀ ਚਲਾਉਣਾ ਜਾਂ ਸਿਲਾਈ ਦੇ ਨਾਲ ਹੀ ਕੁਛ ਪਾਉਣਾ, ਨਿੱਕੇ ਨਿੱਕੇ ਫੁੱਲ ਕੀ ਚੇਨਸ ਦੇ ਰੂਪ ਦੇ ਵਿੱਚ ਉਹ ਬੁਣਦੇ ਨੇ। ਮਤਲਬ ਅੰਤ ਹੀ ਹੈ ਨਹੀਂ ਚੀਜ਼ਾਂ ਦਾ, ਜਿਹੜੀਆਂ ਇੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਭੈਣਾਂ ਬਣਾਉਂਦੀਆਂ ਨੇ, ਛੋਟੀਆਂ ਛੋਟੀਆਂ ਛੋਟੀਆਂ ਛੋਟੀਆਂ, ਤੁਹਾਡਾ ਮਨ ਕਰਦਾ ਜੇ ਕਿਤੇ ਸਾਡੀਆਂ ਭੈਣਾਂ ਲੈਣਾ ਚਾਹੁੰਦੀਆਂ ਹੋਣ ਨਾ, ਜਦੋਂ ਕਿਤੇ ਲੱਗਦੀਆਂ ਨੇ ਇਹਨਾਂ ਦੀਆਂ ਪ੍ਰਦਰਸ਼ਨੀਆਂ, ਤਾਂ ਜਾਣਾ ਜ਼ਰੂਰ ਚਾਹੀਦਾ ਅਤੇ ਖਰੀਦਣੀਆਂ ਜ਼ਰੂਰ ਚਾਹੀਦੀਆਂ।
1: ਬਿਲਕੁਲ, ਦੇਖੋ ਗਰਮਜੀਤ ਜੀ, ਤੁਸੀਂ ਇੱਥੇ ਬਹਿ ਕੇ ਸਿਰਫ ਦੱਸ ਰਹੇ ਹੋ ਅਤੇ ਮੇਰੇ ਅੱਖਾਂ ਅੱਗੇ ਸਾਹਮਣੇ ਉਹ ਸਾਰੀਆਂ ਚੀਜ਼ਾਂ ਆ ਰਹੀਆਂ ਕਿ ਕਿਵੇਂ ਮੈਂ ਚੂੜੀਆਂ ਪਾਈਆਂ ਹੋਣ ਅਤੇ ਉਹਨੂੰ ਸਜਾਇਆ ਹੋਵੇ, ਮੇਰੇ ਕੰਨਾਂ 'ਚ ਪਾਏ ਜਿਹੜੇ ਕਾਂਟੇ ਆ ਉਹਨਾਂ ਨੂੰ ਸੱਜੀਆਂ ਹੋਈਆਂ ਚੀਜ਼ਾਂ ਹਨ, ਅਤੇ ਇੱਕ ਇਹੋ ਜਿਹੀ ਚੇਨ ਮੈਂ ਗਲੇ 'ਚ ਪਾਈ ਹੋਵੇ ਜਿਸ 'ਤੇ ਫੁਲਕਾਰੀ ਨਾਲ ਮੇਰਾ ਨਾਂ ਹੀ ਲਿਖਿਆ ਹੋਵੇ, ਅਤੇ ਕਿੰਨਾ ਸੋਹਣਾ ਲੱਗ ਰਿਹਾ ਮੈਨੂੰ ਸੋਚ ਕੇ, ਅਤੇ ਜਦੋਂ ਭੈਣਾਂ ਨੇ ਬਣਾ ਕੇ ਉਹ ਚੀਜ਼ਾਂ ਸਾਹਮਣੇ ਰੱਖੀਆਂ ਹੋਣ ਤੇ ਉਹ ਤਾਂ ਫਿਰ ਦਿਲ ਲੈ ਜਾਂਦੀਆਂ ਨੇ ਚੀਜ਼ਾਂ।
0: ਬਿਲਕੁਲ, ਦਿਲ ਵੀ ਲੈ ਜਾਂਦੀਆਂ ਨੇ, ਸਾਡੀ ਭੈਣਾਂ ਦੇ ਰੋਜ਼ਗਾਰ ਦਾ ਸਾਧਨ ਬਣਦੀਆਂ ਨੇ। ਇਹ ਨਹੀਂ ਹੈ, ਮੈਂ ਇੱਕ ਮੇਰੇ ਇੱਕ ਟੀਚਰ ਹੁੰਦੇ ਸੀ ਬਚਪਨ ਦੇ ਵਿੱਚ ਨਾ, ਮੈਂ ਉਹਨਾਂ ਤੋਂ ਇੱਕ ਗੱਲ ਸੁਣਦੀ ਹੁੰਦੀ ਸੀ, ਹਾਲਾਂਕਿ ਆਪਾਂ ਨੂੰ ਤਜਰਬਾ ਘੱਟ ਹੁੰਦਾ 6ਵੀਂ 7ਵੀਂ 'ਚ, ਬੱਚੇ ਨੂੰ ਇੰਨਾ ਨਹੀਂ ਪਤਾ ਹੁੰਦਾ
1: ਜੀ,
0: ਪਰ ਉਹ ਟੀਚਰ ਨਾ ਕਾਫੀ ਸਮਝਦਾਰ ਸੁਲਝੇ ਹੋਏ ਸੀ, ਉਹ ਇਹ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਕਰਮਜੀਤ ਮਤਲਬ ਤੁਸੀਂ ਨਾ ਡਰਪੋਕ ਟਾਈਪ ਕੁੜੀਆਂ ਏ, ਮੈਥ ਦੇ ਟੀਚਰ ਹੁਣ ਤੁਹਾਨੂੰ ਪਤਾ ਡਰ ਵੀ ਲੱਗਦਾ ਹੁੰਦਾ, ਪਰ ਉਹ ਸੀਗੇ ਠੇਠ ਪੇਂਡੂ ਅਤੇ ਪੰਜਾਬੀ, ਕਿਉਂਕਿ ਉਹ ਆਪਣੇ ਕਲਚਰ ਨੂੰ ਬਹੁਤ ਪਿਆਰ ਕਰਦੇ ਸੀ, ਉਹ ਸਾਨੂੰ ਕਹਿੰਦੇ ਹੁੰਦੇ ਸੀ ਤੁਸੀਂ ਨਾ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝਿਆ ਕਰੋ, ਤੁਸੀਂ ਸੰਗਦੀਆਂ ਜੀਆਂ ਰਹਿਣੀਆਂ, ਉਹ ਕਦੇ ਦਿਲ ਦੀ ਗੱਲ ਵੀ ਸਾਂਝੀ ਕਰ ਲਿਆ ਕਰੋ। ਅਤੇ ਇੱਕ ਜਿਹੜਾ ਅਦਬ ਹੁੰਦਾ ਨਾ ਟੀਚਰ ਦਾ, ਉਹ ਉਦੋਂ ਦੇ ਬੱਚਿਆਂ ਦੇ ਮਨ 'ਚ ਹੁੰਦਾ ਸੀ, ਇੰਨਾ ਖੁੱਲ੍ਹਾਪਣ ਨਹੀਂ ਸੀ, ਡਰਦੇ ਡਰਦੇ ਸਵਾਲ ਪੁੱਛਦੇ ਹੁੰਦੇ ਸੀ, ਅਤੇ ਜਿਹੜੀਆਂ ਜਨਰਲ ਗੱਲਾਂ ਸੀ ਉਹ ਤਾਂ ਟੀਚਰ ਨਾਲ ਕਦੇ ਸਾਂਝੀਆਂ ਹੀ ਨਹੀਂ ਸੀ ਕਰਦੇ, ਪਰ ਸਾਨੂੰ ਕਦੇ ਕਦੇ ਅੱਧੀ ਛੁੱਟੀ ਟਾਈਮ 'ਤੇ ਨਾ ਮੈਡਮ ਕਲਾਸ 'ਚ ਹੀ ਬੈਠੇ ਰਹਿੰਦੇ ਸੀ, ਤਾਂ ਫਿਰ ਉਹ ਇੱਦਾਂ ਦੀਆਂ ਗੱਲਾਂ ਬਹੁਤ ਸੁਣਾਉਂਦੇ ਹੁੰਦੇ ਸੀ, ਤੁਹਾਡਾ ਪਹਿਰਾਵਾ ਕਿੱਦਾਂ ਦਾ ਹੋਣਾ ਚਾਹੀਦਾ, ਤੁਹਾਡੀਆਂ ਆਦਤਾਂ ਕਿੱਦਾਂ ਦੀਆਂ ਹੋਣੀਆਂ ਚਾਹੀਦੀਆਂ ਨੇ। ਤਾਂ ਇਹ ਸਾਰੀਆਂ ਚੀਜ਼ਾਂ ਮੈਨੂੰ ਤਾਂ ਯਾਦ ਆ ਰਹੀਆਂ ਨੇ ਕਿਉਂਕਿ ਉਹ ਨਾ ਮੈਡਮ ਫੁਲਕਾਰੀ ਲੈਂਦੇ ਹੁੰਦੇ ਸੀ।

0: ਸਭ ਦੇ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ ਇਸ ਯੋਜਨਾ ਨਾਲ 5,20,00,000 ਤੋਂ ਜ਼ਿਆਦਾ ਲਾਭਾਰਥੀ ਜੁੜ ਚੁੱਕੇ ਨੇ ਜੇਕਰ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਹਿਤ ਯੋਜਨਾ ਦੇ 3 ਗਰੰਟਿਡ ਫਾਇਦਿਆਂ ਦੀ ਜਾਣਕਾਰੀ ਵਾਸਤੇ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਚੰਗੀ ਨੀ ਲੱਗਦੀ
3: ਤੂੰ ਮਾਰ ਗੋਲਾ ਨਾ ਲੱਗੇ ਚੰਗਾ ਮੈਂ ਤਾਂ ਭਾਈ ਕੇਰਾ ਹੀ ਪਲੇਟ ਭਰ ਕੇ ਸੀਟ ਮਲ ਲੈਣੀ ਨੀ ਬਾਕੀ ਨਿੱਕ ਸੁੱਕ ਮੈਂ ਉੱਥੇ ਹੀ ਮੰਗਾਈ ਜਾਊਂਗੀ ਵੈਰਿਆਂ ਤੋਂ
2: ਨੀ ਭੈਣੇ ਜਿੰਨੀ ਪਲੇਟ ਤੂੰ ਭਰੀ ਹੈ ਨਾ ਤੇਰੇ ਤੋਂ ਖਾ ਨੀ ਹੋਣਾ
3: ਨੀ ਨਾ ਖਾ ਹੋਵੇ ਤੇਰਾ ਉਂਝ ਦੁਖੀ ਜਾਂਦਾ ਬੱਚਿਆ ਪਿਆ ਰਹੂ ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ ਮੈਂ ਤੈਨੂੰ ਗੱਲ ਦੱਸਤੀ ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ ਨਾ ਖਾ ਹੋਇਆ ਬੱਚਿਆ ਪਿਆ ਰਹੂ ਨਾਲੇ ਪਾਸੇ ਹੋ ਉਰੇ ਮੈਨੂੰ ਸਿੱਧੀ ਸਟੇਜ ਦੀ ਹੁੰਦੀ ਆ ਮੂਹਰੇ
2: ਨੀ ਭੈਣੇ ਕਿਉਂ ਕਮਲੀ ਹੋਈ ਆ ਜੇ ਘਰ ਬਗਾਨਾ ਢਿੱਡ ਤਾਵਦਾ ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ
4: ਹਾਂਜੀ ਭੈਣੋ ਇਸ ਵੇਲੇ ਤੁਸੀਂ ਜੁੜੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਅਤੇ ਪ੍ਰੋਗਰਾਮ ਚੱਲ ਰਿਹਾ ਜੀ ਨਾਰੀ ਲੋਕ ਅਤੇ ਨਾਰੀ ਲੋਕ ਪ੍ਰੋਗਰਾਮ ਦੇ ਵਿੱਚ ਗੱਲਾਂ ਭੈਣਾਂ ਦੀਆਂ ਹੋ ਰਹੀਆਂ ਨੇ ਭੈਣਾਂ ਦੇ ਲਈ ਹੋ ਰਹੀਆਂ ਨੇ ਬਬਲੀਨ ਜੀ ਹੁਣ ਥੋੜ੍ਹੀਆਂ ਜਿਹੀਆਂ ਗੱਲਾਂ ਭੈਣਾਂ ਨੂੰ ਯਾਦ ਕਰਾਉਣੀਆਂ ਨੇ ਕਿਉਂਕਿ ਭੈਣਾਂ ਜਿਹੜੀਆਂ ਨੇ ਉਹ ਵੀ ਸਾਡੇ ਨਾਲੋਂ ਨਾਲ ਇੰਨੇ ਜ਼ਿਆਦਾ ਤਾਪਮਾਨ ਦੇ ਵਿੱਚ ਸਾਡੇ ਵਾਂਗ ਹੀ ਕੰਮ ਵੀ ਕਰ ਰਹੀਆਂ ਨੇ ਅਤੇ ਪਰਿਵਾਰ ਵੀ ਸੰਭਾਲ ਰਹੀਆਂ ਨੇ ਪਰ ਆਪਣੀ ਸਿਹਤ ਦਾ ਕਿਤੇ ਨਾ ਕਿਤੇ ਉਹ ਖਿਆਲ ਜ਼ਰੂਰ ਰੱਖਣ ਇਹ ਅਸੀਂ ਕਹਿਣਾ ਚਾਹਾਂਗੇ ਭੈਣਾਂ ਨੂੰ
5: ਜੀ ਬਿਲਕੁਲ ਦੇਖੋ ਅਸੀਂ ਸ਼ੁਰੂ ਤੋਂ ਹੀ ਮੈਂ ਇੱਕ ਗੱਲ ਕਰਦੀ ਹਾਂ ਹਮੇਸ਼ਾ ਆਪਣੀਆਂ ਭੈਣਾਂ ਨਾਲ ਕਿ ਜਦੋਂ ਅਸੀਂ ਸਭ ਲਈ ਖਾਣਾ ਲਗਾਉਂਦੇ ਹਾਂ ਨਾ ਤਾਂ ਖਾਣੇ ਦਾ ਟੇਬਲ ਕਿੰਨਾ ਸੋਹਣਾ ਸਜਾਉਂਦੇ ਹਾਂ ਹੈ ਨਾ ਜਦੋਂ ਅਸੀਂ ਸਬਜ਼ੀਆਂ ਗਰਮ ਕਰਕੇ ਰੱਖਦੇ ਹਾਂ ਉੱਤੋਂ ਦੀ ਧਨੀਆ ਅਤੇ ਕਰੀਮ ਕਈ ਸਬਜ਼ੀਆਂ 'ਚ ਪੈਂਦੀ ਹੈ ਹੈ ਨਾ ਅਤੇ ਕਿੰਨਾ ਸੋਹਣਾ ਸਜਾ ਕੇ ਰੱਖਦੇ ਹਾਂ ਸਾਡੀ ਸਲਾਦ ਦੀ ਪਲੇਟ ਵੀ ਐਨ ਸੱਜੀ ਹੁੰਦੀ ਹੈ ਅਤੇ ਹਰ ਚੀਜ਼ ਗਰਮਾ ਗਰਮ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਘਰ ਪਰਿਵਾਰ ਵਾਲਿਆਂ ਨੂੰ ਖਵਾਈਏ ਹੈ ਨਾ ਚਾਹੇ ਬੱਚੇ ਹੋਣ ਚਾਹੇ ਬਜ਼ੁਰਗ ਅਤੇ ਚਾਹੇ ਸਾਡੇ ਆਪਣੇ ਕਹਿ ਲਓ ਕਿ ਪਤੀ ਹੈ ਨਾ ਹਸਬੈਂਡ ਦਾ ਰਿਸ਼ਤਾ ਹੋ ਜਾਵੇ ਹਰ ਇੱਕ ਨੂੰ ਕੋਸ਼ਿਸ਼ ਕਰਦੇ ਹਾਂ ਕਿ ਗਰਮਾ ਗਰਮ ਪਰੋਸਿਆ ਜਾਵੇ ਪਰ ਜਦੋਂ ਵਾਰੀ ਆਉਂਦੀ ਹੈ ਸਾਡੀ ਆਪਣੀ ਸਾਡਾ ਖਾਣਾ ਵੀ ਠੰਡਾ ਹੋ ਜਾਂਦਾ ਹੈ ਅਸੀਂ ਰਸੋਈ 'ਚ ਕੰਮ ਕਰਕੇ ਥੱਕ ਵੀ ਜਾਂਦੇ ਹਾਂ ਅਤੇ ਗਰਮੀ ਨੇ ਦੂਜਾ ਬੁਰਾ ਹਾਲ ਕੀਤਾ ਹੁੰਦਾ ਸਾਡਾ ਅਤੇ ਜੇ ਫਿਰ ਕਿਤੇ ਸਲਾਦ ਨਾ ਬੱਚੇ ਜਾਂ ਸਬਜ਼ੀ ਖਤਮ ਹੋ ਜਾਏ ਹੈ ਨਾ ਅਸੀਂ ਕਹਿੰਦੇ ਹਾਂ ਕਿ ਕੋਈ ਗੱਲ ਨਹੀਂ ਮੈਨੂੰ ਤਾਂ ਭੁੱਖ ਨਹੀਂ ਹੈਗੀ ਜੇ ਕੋਈ ਬੱਚੇ ਕਹਿ ਦੇਣ ਮੰਮੀ ਅੱਜ ਸਬਜ਼ੀ ਬੜੀ ਸਵਾਦ ਬਣੀ ਹੈ ਮੈਂ ਇੱਕ ਫੁਲਕਾ ਹੋਰ ਲੈ ਲਾਂ ਅਤੇ ਮੰਮੀ ਕਹਿੰਗੇ ਹਾਂ ਬੇਟਾ ਲੈ ਲਾ ਕੋਈ ਗੱਲ ਨਹੀਂ ਮੈਂ ਤਾਂ ਵੈਸੇ ਵੀ ਅੱਜ ਭੁੱਖ ਨਹੀਂ ਹੈ ਮੈਂ ਸਵੇਰੇ ਨਾਸ਼ਤਾ ਹੈਵੀ ਕੀਤਾ ਹੋਇਆ ਹੈ ਨਾ ਇਹ ਆਮ ਤੌਰ 'ਤੇ ਸਾਡੇ ਸਾਰਿਆਂ ਨਾਲ ਹੀ ਹੁੰਦਾ
4: ਇੱਥੇ ਨਾ ਬਬਲੀਨ ਜੀ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਕਿ ਤੁਸੀਂ ਕਿਹਾ ਵੀ ਅਸੀਂ ਆਪਣਾ ਆਪ ਨੂੰ ਸਾਡੀ ਵਾਰੀ ਨੂੰ ਖਾਣਾ ਠੰਡਾ ਹੋ ਜਾਂਦਾ ਬੜੀ ਮਤਲਬ ਖੁਸ਼ੀ ਹੁੰਦੀ ਹੈ ਮੈਨੂੰ ਇਸ ਗੱਲ ਦੀ ਕਿ ਜਦੋਂ ਵੀ ਨਾ ਪੇਕੇ ਜਾਓ ਤਾਂ ਮੈਨੂੰ ਨਾ ਪਾਣੀ ਦਾ ਗਲਾਸ ਵੀ ਲੈਣ ਵਾਸਤੇ ਉੱਠਣਾ ਨਹੀਂ ਪੈਂਦਾ
5: ਬਿਲਕੁਲ
4: ਇਹ ਹੁੰਦਾ ਕਿ ਗਰਮਾ ਗਰਮ ਜਿਵੇਂ ਤੁਸੀਂ ਕਿਹਾ ਮੈਨੂੰ ਉਹ ਨਜ਼ਾਰਾ ਅੱਗੇ ਆ ਗਿਆ ਅੱਖਾਂ ਦੇ ਕਿ ਹਾਂ ਉੱਥੇ ਜਾ ਕੇ ਇੱਦਾਂ ਦਾ ਹੀ ਖਾਣਾ ਜਿਹੜਾ ਮੈਨੂੰ ਪਰੋਸਿਆ ਜਾਂਦਾ
5: ਜੀ
4: ਔਰ ਧੰਨਵਾਦ ਉਹਨਾਂ ਭਰਜਾਈਆਂ ਦਾ ਜਿਹੜੀਆਂ ਕਿ ਅੱਗੇ ਪਿੱਛੇ ਫਿਰਦੀਆਂ ਨੇ ਹਨਾ
5: ਬਿਲਕੁਲ
4: ਇਹ ਚੀਜ਼ ਬਹੁਤ ਚੰਗੀ ਲੱਗਦੀ ਹੈ
5: ਹੁਣ ਗਰਮਾ ਗਰਮ ਮੰਮੀ ਦੇ ਹੱਥ ਦੇ ਪਰੌਂਠੇ ਤੇ ਭਾਬੀ ਦੇ ਹੱਥ ਦੇ ਪ੍ਰਸ਼ਾਦੇ ਮੈਨੂੰ ਵੀ ਯਾਦ ਆ ਗਏ
4: ਤੇ ਮੈਨੂੰ ਲੱਗਦਾ ਭੈਣਾਂ ਦਾ ਵੀ ਬਹੁਤ ਸਾਰੀਆਂ ਭੈਣਾਂ ਦਾ ਇੱਦਾਂ ਦਾ ਤਜਰਬਾ ਹੋਏਗਾ ਕਿ ਜਦੋਂ ਪੇਕੇ ਜਾਂਦੀਆਂ ਨੇ ਚਾਹੇ ਉਹ ਭੂਆ ਬਣ ਚੁੱਕੀਆਂ ਨੇ ਚਾਹੇ ਫਿਰ ਉਹ ਹੁਣ ਉਹਨਾਂ ਨੇ ਆਪਣੇ ਬੱਚੇ ਵਿਆਹ ਲਏ ਨੇ ਹੈ ਨਾ ਬਜ਼ੁਰਗ ਵੀ ਹੋ ਗਈਆਂ ਨੇ ਪਰ ਪੇਕੇ ਤਾਂ ਪੇਕੇ ਹੁੰਦੇ ਨੇ ਬਬਲੀਨ ਜੀ ਅਸੀਂ ਨਾ ਕਿਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਾਂ ਸਹੁਰਿਆਂ ਦੇ ਵਿੱਚ ਕਾਫੀ ਜ਼ਿਆਦਾ ਇਸ ਗੱਲ ਦਾ ਖਿਆਲ ਰੱਖਦੇ ਹਾਂ ਕਿ ਮੇਰੇ ਕਰਕੇ ਕਿਸੇ ਨੂੰ ਅਸੁਵਿਧਾ ਨਾ ਹੋਵੇ ਹੈ ਨਾ
5: ਜੀ ਬਿਲਕੁਲ
4: ਪਰ ਪੇਕਿਆਂ ਦੇ ਵਿੱਚ ਜਾ ਕੇ ਨਾ ਸਾਡਾ ਉਹੀ ਨਵਾਬਾਂ ਵਾਲਾ ਰੋਹਬ ਚੱਲਦਾ
5: ਪੇਕਿਆਂ ਵਿੱਚ ਤਾਂ ਸਾਡਾ ਨਵਾਬਾਂ ਵਾਲਾ ਰੋਹਬ ਚੱਲਦਾ ਬਿਲਕੁਲ ਹੈ ਨਾ ਸਾਰੇ ਸਾਡੇ ਅੱਗੇ ਪਿੱਛੇ ਹੁੰਦੇ ਆ ਅੱਜ ਕੀ ਖਾਣਾ ਹੈ ਕੀ ਬਣਾਵਾਂ ਜਾਂ ਬਾਜ਼ਾਰੋਂ ਕੀ ਲੈ ਕੇ ਆਵਾਂ ਤੈਨੂੰ ਕਿਹੜੀ ਚੀਜ਼ ਪਸੰਦ ਹੈ ਨਾ ਬੱਚੇ ਕੀ ਖਾਂਦੇ ਨੇ ਬੱਚਿਆਂ ਨੂੰ ਕੀ ਪਸੰਦ ਹੈ ਤਾਂ ਉਹ ਉੱਥੇ ਅਸੀਂ ਪੂਰੇ ਸ਼ਾਹ ਵਾਲੀ ਜ਼ਿੰਦਗੀ ਬਤੀਤ ਕਰਦੇ ਹਾਂ ਪਰ ਹੁਣ ਵਾਪਸ ਆ ਜਾਓ ਮੁੜ ਕੇ ਆਪਣੇ ਸਹੁਰੇ ਘਰ ਜਿੱਥੇ ਅਸੀਂ ਹਮੇਸ਼ਾ ਆਪਣਾ ਸੋਹਣਾ ਜਿਹਾ ਘਰ ਵਸਾਇਆ ਹੋਇਆ ਹੁਣ ਇਹ ਘਰ ਦੇਖੋ ਜੀ ਮਾਂ ਤੋਂ ਦੂਰ ਤਾਂ ਕੋਈ ਨਹੀਂ ਹੋਣਾ ਚਾਹੁੰਦਾ ਪਰ ਆਪਣਾ ਘਰ ਸੰਸਾਰ ਵੀ ਵਸਾਉਣਾ ਬਹੁਤ ਜ਼ਰੂਰੀ ਹੈ ਤੇ ਹੁਣ ਗੱਲ ਇੱਦਾਂ ਹੈ ਕਿ ਆਪਣੇ ਘਰ 'ਚ ਜਦੋਂ ਅਸੀਂ ਆਪਣਾ ਖਾਣਾ ਖਾਣਾ ਹੈ ਮੰਨ ਲਓ ਕਿ ਸਲਾਦ ਖਤਮ ਹੋ ਗਿਆ ਤਾਂ ਮਾੜੀ ਜਿਹੀ ਪਰੇਸ਼ਾਨੀ ਤਾਂ ਜ਼ਰੂਰ ਹੋਏਗੀ, ਪਰ ਭੈਣੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਵੀ ਆਪਣੇ ਖਾਣੇ ਵਿੱਚ ਸਲਾਦ ਐਡ ਕਰੋ, ਕਿਉਂਕਿ ਫਾਈਬਰ ਦਾ ਖਾਣਾ ਤੁਹਾਡੇ ਲਈ ਵੀ ਜ਼ਰੂਰੀ ਹੈ, ਫਾਈਬਰ ਤੁਹਾਨੂੰ ਵੀ ਚਾਹੀਦਾ, ਤੁਹਾਡੀ ਬੋਡੀ ਨੂੰ ਨੀਡ ਹੈ ਇਸ ਚੀਜ਼ ਦੀ। ਤੇ ਜੇ ਕਿਤੇ ਤੁਹਾਨੂੰ ਰੱਖਣੀ ਪੈ ਜੇ ਮਾੜੀ ਜਿਹੀ ਇਕੋਲੀ ਸਬਜ਼ੀ ਜਾਂ ਦਹੀਂ ਮੈਂ ਕਹਾਂ, ਤੇ ਰੱਖ ਲੈਣਾ, ਕੋਈ ਗਲਤ ਨਹੀਂ ਹੈ। ਜੇ ਕਿਤੇ ਸਾਰੇ ਪਰਿਵਾਰ ਵਾਲੇ ਦੋ ਦੋ ਕੋਲੀਆਂ ਸਬਜ਼ੀ ਖਾ ਰਹੇ ਨੇ, ਤੇ ਇੱਕ ਕੋਲੀ ਜੇ ਅਸੀਂ ਆਪਣੀ ਸਾਈਡ ਤੇ ਰੱਖ ਰਹੀਏ, ਤੇ

0: 'ਚ ਕੋਈ ਗਲਤ ਵੀ ਨਹੀਂ ਹੈ।
1: ਬਿਲਕੁਲ ਬਬਲੀਨ, ਅਤੇ ਇੱਕ ਗੱਲ ਮੈਨੂੰ ਇਹ ਵੀ ਚੰਗੀ ਲੱਗੀ ਕਿ ਤੁਸੀਂ ਕਿਹਾ ਭੈਣੋ ਆਪਣੇ ਲਈ ਰੱਖ ਲਿਆ ਕਰੋ, ਪਰ ਇੱਕ ਚੀਜ਼ ਇਹ ਵੀ ਹੈਗੀ ਹੈ ਬਬਲੀਨ ਕਿ ਨਾ ਭੈਣਾਂ ਸਭ ਦਾ ਖਿਆਲ ਰੱਖ ਰੱਖ ਕੇ ਕਿਤੇ ਨਾ ਕਿਤੇ ਜਦੋਂ ਆਪਣੀ ਸਿਹਤ ਨੂੰ ਨਜ਼ਰ ਅੰਦਾਜ਼ ਕਰਨਗੀਆਂ ਤਾਂ ਇਹਦੇ ਨਾ ਲੌਂਗ ਰਨ ਦੇ ਵਿੱਚ ਜਿਹੜੇ ਨਤੀਜੇ ਆ ਫਿਰ ਸਾਹਮਣੇ ਆਉਂਦੇ। ਇਹ ਨਤੀਜੇ ਇੱਦਾਂ ਦੇ, ਇਹ ਨਹੀਂ ਹੁੰਦਾ ਕਿ ਤੁਸੀਂ ਅੱਜ ਭੁੱਖੀਆਂ ਰਹੀਆਂ ਜਾਂ ਤੁਸੀਂ ਅੱਜ ਘੱਟ ਖਾਧਾ। ਹਾਲਾਂਕਿ ਜੇ ਮੋਟਾਪਾ ਕਈਆਂ ਭੈਣਾਂ ਨੂੰ ਹੈਗਾ ਤਾਂ ਉਹਨਾਂ ਨੂੰ ਲੱਗਦਾ ਵੀ ਮੈਂ ਘੱਟ ਖਾਊਂਗੀ ਤਾਂ ਮੈਂ ਨਾ ਮਤਲਬ ਪਤਲੀ ਹੋ ਜਾਊਂਗੀ, ਹੈ ਨਾ। ਪਰ ਮੋਟਾਪੇ ਦੇ ਹੋਰ ਵੀ ਬਹੁਤ ਸਾਰੇ ਕਾਰਨ ਨੇ। ਕਈ ਵਾਰੀ ਨਾ ਬੰਦਾ ਟੈਨਸ਼ਨਸ ਦੇ ਵਿੱਚ ਵੀ ਮੋਟਾ ਹੁੰਦਾ, ਕਈ ਵਾਰੀ ਓਵਰ ਥਿੰਕਿੰਗ ਦੇ ਵਿੱਚ ਵੀ ਬੰਦਾ ਮੋਟਾ ਹੁੰਦਾ। ਔਰ ਤੁਸੀਂ ਸਾਰੀਆਂ ਭੈਣਾਂ ਜਾਣਦੀਆਂ ਨੇ ਕਿ ਮੈਂਸੂਰੇਸ਼ਨ ਪੀਰੀਅਡ ਦੇ ਦੌਰਾਨ ਹਾਰਮੋਨਲ ਚੇਂਜਿਸ ਜਿਹੜੀਆਂ ਹਰ ਮਹੀਨੇ ਭੈਣਾਂ ਨੂੰ ਸਾਹਮਣਾ ਕਰਨਾ ਪੈਂਦਾ ਜਿਹੜੀਆਂ ਹਾਰਮੋਨਲ ਚੇਂਜਿਸ ਦਾ, ਤਾਂ ਉਹ ਹਾਰਮੋਨਸ ਵੀ ਕਿਤੇ ਨਾ ਕਿਤੇ ਜਦੋਂ ਘੱਟਦੇ ਵੱਧਦੇ ਆ ਤਾਂ ਸਰੀਰ ਤੇ ਦੇ ਮੋਟਾਪੇ ਦੇ ਰੂਪ 'ਚ ਕਿਧਰੇ ਨਾ ਕਿਧਰੇ ਫਰਕ ਪੈਂਦਾ।
0: ਜੀ ਬਿਲਕੁਲ, ਤੇ ਇਹ ਸਾਰੇ ਚੇਂਜਿਸ ਨਾ ਸਾਨੂੰ ਤਕਰੀਬਨ 40 ਸਾਲ ਤੋਂ ਬਾਅਦ ਨਜ਼ਰ ਆਉਣੇ ਸ਼ੁਰੂ ਹੁੰਦੇ ਆ। ਤੇ ਜਦੋਂ ਅਸੀਂ 40 ਸਾਲ ਤੱਕ ਭੱਜ ਦੌੜ ਕੇ ਅਸੀਂ ਆਪਣੇ ਸਾਰੇ ਕੰਮ ਕਰ ਰਹੇ ਸੀ, ਕਹਿੰਦੇ ਪੂਰੇ ਐਕਟਿਵ ਹਾਂ, ਜੇ ਅਸੀਂ ਅੱਜ ਨਹੀਂ ਵੀ ਖਾਵਾਂਗੇ ਤੇ ਕੀ ਫਰਕ ਪੈ ਜਾਣਾ, ਹੈ ਨਾ। ਪਰ ਇਹ ਫਰਕ ਸਾਨੂੰ 40 ਸਾਲ ਤੋਂ ਬਾਅਦ ਨਜ਼ਰ ਆਉਣੇ ਸ਼ੁਰੂ ਹੋਣੇ ਆ, ਤੇ ਫਿਰ ਅਸੀਂ ਉਦੋਂ ਕਵਾਂਗੇ ਕਿ ਕਾਸ਼ ਅਸੀਂ ਵੀ ਇਹ ਚੀਜ਼ਾਂ ਲੈ ਲਈਆਂ ਹੁੰਦੀਆਂ, ਸਾਡੇ ਸਰੀਰ 'ਚ ਵੀ ਜਾਨ ਹੁੰਦੀ।
1: ਤੇ ਇੱਕ ਚੀਜ਼ ਹੋਰ ਜਿਹੜੀ ਮੈਨੂੰ ਇੱਥੇ ਯਾਦ ਆ ਰਹੀ ਆ ਉਹ ਇਹ ਹੈ ਕਿ ਨਾ ਬਈ ਭੈਣਾਂ ਆਪਣੇ ਦਿਲ ਦੀ ਗੱਲ ਜਿਹੜੀ ਹੈ ਉਹ ਛੇਤੀ ਕਿਤੇ ਕਹਿੰਦੀਆਂ ਨਹੀਂ ਹੈਗੀਆਂ, ਪਰ ਜੇ ਕਿਤੇ ਕਹਿਣ ਤਾਂ ਰੋਸਾ ਗਿਲਾ ਘਰ ਦੇ ਵਿੱਚ ਹੋ ਜਾਂਦਾ, ਹੈ ਨਾ। ਔਰ ਫਿਰ ਨਾ ਇੱਕ ਜੇ ਮੈਂ ਔਰਤ ਮਨ ਦੀ ਗੱਲ ਕਰਾਂ ਬਬਲੀਨ ਜੀ, ਉਹ ਇਹ ਹੈ ਕਿ ਨਾ ਵੀ ਜਿਹੜਾ ਬੰਦਾ ਰੁੱਸਿਆ ਨਾ, ਮਤਲਬ ਚਾਹੇ ਜਿਹੜੀ ਭੈਣ ਰੁੱਸੀ ਹੈ ਉਹਨੂੰ ਲੱਗਦਾ ਵੀ ਮੈਨੂੰ ਕੋਈ ਮਨਾ ਲਵੇ, ਹੈ ਨਾ, ਮਤਲਬ ਮੈਂ ਨਾ ਕਿਸੇ ਨੂੰ ਮਨਾਵਾਂ, ਕਿਉਂਕਿ ਉਹਨੇ ਆਪਣੀ ਗੱਲ ਨਾ ਬੜੇ ਮਤਲਬ ਇੱਕ ਤਾਂ ਕਹਿਣੀ ਨਹੀਂ ਹੁੰਦੀ ਪਹਿਲੀ ਗੱਲ ਤਾਂ, ਅਤੇ ਜਦੋਂ ਕਿਤੇ ਕਹਿ ਵੀ ਦਿੱਤੀ ਕੋਈ ਰੁੱਸ ਵੀ ਗਿਆ ਤਾਂ ਭੈਣਾਂ ਵੀ ਫਿਰ ਰੁੱਸੀ ਜਾਂਦੀਆਂ, ਹੈ ਨਾ। ਤੇ ਜੇ ਰੁੱਸਿਆਂ ਨੂੰ ਕੋਈ ਮਨਾਵੇ ਨਾ ਫਿਰ ਉਹਦਾ ਗੁੱਸਾ ਹੋਰ ਥੋੜ੍ਹਾ ਜਿਹਾ ਜ਼ਿਆਦਾ ਲੱਗਦਾ, ਹੈ ਨਾ। ਤੇ ਪਰ ਜੇ ਕਿਤੇ ਮਨਾ ਲਿਆ ਜਾਵੇ ਫਿਰ ਤਾਂ ਬਹੁਤ ਵਧੀਆ ਗੱਲ ਹੁੰਦੀ ਹੈ।
2: 90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
3: ਨੀ ਉਹ ਦੇਖੀ, ਨੀ ਉਹ ਤੇਰੀ ਨਣਦ ਨੀ ਆਉਂਦੀ?
4: ਨੀ ਹਾਂ, ਲੈ ਅੱਜ ਫੇਰ ਆਉਂਦੀ ਹੈ ਮੂੰਹ ਚੱਕੀ।
5: ਬੀਬੀ ਮੈਂ ਨੀ ਜਾਣਾ ਉੱਥੇ, ਬੀਬੀ ਉਹਨੇ ਮੈਨੂੰ ਫੇਰ ਕੁੱਟਿਆ।
3: ਨਾ ਜਾਣਾ ਕਿਉਂ ਨੀ, ਅਸੀਂ ਨੀ ਭਾਈ ਤੈਨੂੰ ਰੱਖ ਸਕਦੇ। ਇੱਕ ਦੋ ਦਿਨ ਦੀ ਗੱਲ ਤਾਂ ਹੋਰ ਹੁੰਦੀ ਹੈ, ਸਾਰੀ ਉਮਰ ਨੀ ਅਸੀਂ ਰੱਖ ਸਕਦੇ ਤੈਨੂੰ। ਚਾਹੇ ਮਾਰੇ ਚਾਹੇ ਕੁੱਟੇ ਤੇਰੇ ਸਿਰ ਦਾ ਸਾਈ ਹੈ, ਹੁਣ ਤਾਂ ਤੈਨੂੰ ਉੱਥੇ ਟਾਈਮ ਕੱਢਣਾ ਪੈਣਾ।
5: ਹੜਾ ਹੜਾ ਭਾਬੀ ਆਏ ਨਾ ਕਹਿ, ਜੇ ਮੈਂ ਉੱਥੇ ਗਈ ਉਹਨੇ ਮੈਨੂੰ ਕੁੱਟ ਕੁੱਟ ਕੇ ਮਾਰ ਦੇਣਾ। ਭਾਬੀ ਤੁਹਾਡੇ ਤੋਂ ਬਿਨਾਂ ਮੇਰਾ ਕੌਣ ਹੈ, ਮੈਂ ਕਿੱਥੇ ਜਾਊਂਗੀ?
6: ਤੂੰ ਚੱਲੇਗੀ ਮੇਰੇ ਨਾਲ ਥਾਣੇ, ਆਪਣੇ ਹੱਕਾਂ ਲਈ ਲੜ। ਜੇ ਅੱਜ ਤੂੰ ਜਾਂ ਤੇਰੀ ਭਾਬੀ ਪੜ੍ਹੀਆਂ ਲਿਖੀਆਂ ਹੁੰਦੀਆਂ ਤਾਂ ਏਦਾਂ ਡਰਦੀਆਂ ਨਾ, ਸਗੋਂ ਡਟ ਕੇ ਮੁਕਾਬਲਾ ਕਰਦੀਆਂ, ਤੇ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਸਾਰਾ ਪਤਾ ਹੁੰਦਾ।
7: ਮਾਂ ਧੀ ਨੂੰ ਜਦ ਪੜ ਜਾਵੇਗੀ ਦੇਸ਼ ਦੀ ਗੁੱਡੀ ਚੜ ਜਾ।

0: ਹਾਂਜੀ ਭੈਣੋ, ਇਸ ਵੇਲੇ ਤੁਸੀਂ ਸੁਣ ਰਹੀਆਂ ਹੋ ਪ੍ਰੋਗਰਾਮ ਨਾਰੀ ਲੋਕ, ਅਤੇ ਮੈਂ ਤੁਹਾਡੇ ਨਾਲ ਕਰਮਜੀਤ ਕੌਰ, ਮੇਰੇ ਨਾਲ ਨੇ ਬਬਲੀਨ ਕੌਰ। ਬਬਲੀਨ ਜੀ, ਹੁਣ ਗੱਲ ਕਰਦੇ ਹਾਂ ਖਾਦ ਖੁਰਾਕ ਦੀ। ਉਸ ਤੋਂ ਵੀ ਪਹਿਲਾਂ ਇੱਕ ਹੋਰ ਜ਼ਰੂਰੀ ਗੱਲ ਤੁਸੀਂ ਮੇਰੇ ਨਾਲ ਡਿਸਕਸ ਕਰ ਰਹੇ ਸੀ, ਉਹ ਇਹ ਹੈ ਕਿ ਅੱਜ ਇੱਕ ਖਾਸ ਦਿਨ ਮਨਾਇਆ ਜਾ ਰਿਹਾ, ਤਾਂ ਭੈਣਾਂ ਨੂੰ ਵੀ ਜਾਣਕਾਰੀ ਉਸ ਦੀ ਹੋਣੀ ਚਾਹੀਦੀ ਹੈ
1: ਜੀ।
0: ਸੋ ਭੈਣੋ, ਅੱਜ ਵਰਲਡ ਫੇਅਰ ਪਲੇ ਡੇ ਜਿਹੜਾ ਮਨਾਇਆ ਜਾ ਰਿਹਾ ਹੈ, ਇਹ ਜਿਹੜਾ ਦਿਨ ਹੈ ਬਬਲੀਨ ਜੀ, ਇਹ ਹੁੰਦਾ ਕਿ ਖੇਡਾਂ ਦੇ ਵਿੱਚ ਨਾ ਬਹੁਤ ਸਾਰੀਆਂ ਇੱਦਾਂ ਦੀਆਂ ਗਲਤੀਆਂ ਹੁੰਦੀਆਂ ਨੇ ਜਿਹੜੀਆਂ ਖੇਡ ਨੂੰ ਖੇਡ ਨਹੀਂ ਰਹਿਣ ਦਿੰਦੀਆਂ
1: ਜੀ। ਬਿਲਕੁਲ, ਦੇਖੋ ਅਸੀਂ ਜਦੋਂ ਖੇਡਦੇ ਹਾਂ ਨਾ, ਅਸੀਂ ਖੇਡਣ ਵਿੱਚ ਇੰਨੇ ਮਸ਼ਰੂਫ ਹੋ ਜਾਂਦੇ ਹਾਂ, ਸਾਨੂੰ ਐਂ ਲੱਗਦਾ ਕਿ ਜੇ ਅਸੀਂ ਨਹੀਂ ਜਿੱਤਾਂਗੇ ਤਾਂ ਪਤਾ ਨਹੀਂ ਕਿਹੜਾ ਪਹਾੜ ਟੁੱਟ ਜਾਣਾ। ਤਾਂ ਜਿੱਤਣ ਵਾਸਤੇ ਅਸੀਂ ਕੋਈ ਮਾਇਨੇ ਮਰਜ਼ੀ ਅਪਣਾਉਣੇ ਪੈਣ, ਸਾਨੂੰ ਅਸੀਂ ਅਪਣਾਉਣ ਨੂੰ ਤਿਆਰ ਹੋ ਜਾਂਦੇ ਹਾਂ। ਪਰ ਅੱਜ ਦਾ ਦਿਨ ਇਹ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ, ਇਸ ਕਰਕੇ ਕਿ ਖੇਡਾਂ ਜ਼ਿੰਦਗੀ 'ਚ ਜਿੰਨੀ ਜ਼ਰੂਰੀ ਹੈ ਨਾ, ਉਨਾ ਹੀ ਜ਼ਰੂਰੀ ਹੈ ਕਿ ਉਸਨੂੰ ਇਮਾਨਦਾਰੀ ਨਾਲ ਖੇਡਿਆ ਜਾਵੇ।
0: ਬਿਲਕੁਲ,
1: ਦੇਖੋ ਜਿੱਤ ਹਾਰ ਤਾਂ ਬਣੀ ਰਹਿੰਦੀ ਹੈ, ਜੇ ਇੱਕ ਟੀਮ ਜਿੱਤੇਗੀ ਤਾਂ ਓਬਵੀਅਸਲੀ ਹੈ ਕਿ ਦੂਸਰੀ ਟੀਮ ਨੂੰ ਹਾਰ ਹੀ ਮਿਲਣੀ ਹੈ। ਹੁਣ ਜੇ ਦੂਸਰੀ ਟੀਮ ਨੂੰ ਹਾਰ ਮਿਲੀ ਹੈ ਤਾਂ ਉਹ ਹਾਰ ਅਪਣਾ ਕੇ ਢਿੱਲਾ ਮੱਠਾ ਹੋ ਕੇ ਬੈਠੇਗਾ ਤਾਂ ਨਹੀਂ, ਆਪਣੀ ਗਲਤੀਆਂ ਨੂੰ ਦੇਖੇਗਾ, ਸਮਝੇਗਾ, ਉਸ 'ਤੇ ਕੰਮ ਕਰੇਗਾ, ਅਤੇ ਫਿਰ ਉਹ ਆਪਣੀ ਗਲਤੀਆਂ ਨੂੰ ਦੂਰ ਕਰਕੇ ਦੁਬਾਰਾ ਰਿਪੀਟ ਨਹੀਂ ਕਰੇਗਾ, ਅਤੇ ਫਿਰ ਉਹ ਜਿੱਤ ਵੀ ਹਾਸਲ ਕਰੇਗਾ। ਅਤੇ ਜਿਹੜੀ ਆਪਣੀ ਗਲਤੀਆਂ ਤੋਂ ਉੱਪਰ ਉੱਠ ਕੇ ਜਿੱਤ ਹਾਸਲ ਹੁੰਦੀ ਹੈ ਨਾ, ਤਾਂ ਫਿਰ ਉਹਦੀ ਖੁਸ਼ੀ ਵੀ ਅਲੱਗ ਹੀ ਹੁੰਦੀ ਹੈ।
0: ਬਿਲਕੁਲ, ਦੇਖੋ ਖੇਡਾਂ ਇੱਕ ਤਾਂ ਹੁੰਦੀਆਂ ਨੇ ਕਿ ਪਿੰਡ ਪੱਧਰ 'ਤੇ, ਕਸਬੇ ਪੱਧਰ 'ਤੇ, ਜਾਂ ਕਹਿ ਲਓ ਸ਼ਹਿਰ ਦੇ ਜਾਂ ਜ਼ਿਲ੍ਹੇ ਦੇ ਪੱਧਰ 'ਤੇ ਹੁੰਦੀਆਂ ਨੇ, ਫਿਰ ਸਟੇਟ ਲੈਵਲ ਦੀਆਂ ਖੇਡਾਂ ਹੁੰਦੀਆਂ ਨੇ, ਉਸ ਤੋਂ ਵੀ ਅੱਗੇ ਜਾਈਏ ਦੇਸ਼ ਲੈਵਲ ਦੀਆਂ ਖੇਡਾਂ ਹੁੰਦੀਆਂ ਨੇ। ਤਾਂ ਜਦੋਂ ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਅਲੱਗ ਅਲੱਗ ਤਰ੍ਹਾਂ ਦੇ ਖਿਡਾਰੀਆਂ ਦੇ ਨਾਲ ਖੇਡਣਾ ਹੈ, ਖਿਡਾਰੀਆਂ ਨੇ, ਤਾਂ ਆਪਸ ਦੇ ਵਿੱਚ ਜੇ ਸਹਿਚਾਰ ਨਹੀਂ ਹੈਗਾ, ਜੇ ਤੁਸੀਂ ਜਿੱਤ ਹਾਰ ਨੂੰ ਲੈ ਕੇ ਹੀ ਮਤਲਬ ਇੱਕ ਦੁਸ਼ਮਣੀ ਟਾਈਪ ਜਿਹੜੀ ਚੀਜ਼ ਹੈ ਉਸ ਨੂੰ ਰੱਖਣਾ, ਤਾਂ ਉਸ ਖੇਡ ਦਾ ਕੋਈ ਫਾਇਦਾ ਨਹੀਂ ਹੈਗਾ, ਹੈ ਨਾ
1: ਜੀ। ਬਿਲਕੁਲ,
0: ਇੱਕ ਸਪੋਰਟ ਦੀ ਜਿਹੜੀ ਆਪਾਂ ਕਹਿ ਲਓ ਵੀ ਸਪਿਰਿਟ ਹੁੰਦੀ ਹੈ ਖੇਡਣ ਦੀ ਭਾਵਨਾ, ਜਿਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਅਸੀਂ ਜਦੋਂ ਅੰਤਰਰਾਸ਼ਟਰੀ ਮੈਚ ਦੇਖਦੇ ਹਾਂ ਉਦੋਂ ਇੱਕ, ਚਾਹੇ ਅਸੀਂ ਕਹਿ ਲਈਏ ਵੀ ਫਾਰਮਲ ਤੌਰ 'ਤੇ, ਚਾਹੇ ਅਸੀਂ ਕਹਿ ਲਈਏ ਕਿ ਇੱਕ ਸੁਨੇਹਾ ਦੇਣ ਦੇ ਲਈ, ਦੋਵੇਂ ਟੀਮਾਂ ਜਦੋਂ ਜਿੱਤਦੀਆਂ ਜਾਂ ਇੱਕ ਟੀਮ ਜਿੱਤਦੀ ਹੈ ਦੂਜੀ ਹਾਰਦੀ ਹੈ, ਤਾਂ ਖਿਡਾਰੀ ਗਲੇ ਮਿਲਦੇ ਹੈ। ਤਾਂ ਇਹ ਚੀਜ਼ ਦਾ ਸੁਨੇਹਾ ਹੈ ਕਿ ਤੁਸੀਂ ਸਿਰਫ ਮੈਦਾਨ ਦੇ ਵਿੱਚ ਖੇਡੇ ਹੋ, ਇੱਕ ਦੂਜੇ ਨੂੰ ਹਰਾਉਣ ਦੇ ਲਈ ਖੇਡੇ ਹੋ ਹਾਲਾਂਕਿ, ਪਰ ਤੁਸੀਂ ਇਨਸਾਨੀਅਤ ਨੂੰ ਨਹੀਂ ਭੁੱਲ ਸਕਦੇ।
1: ਬਿਲਕੁਲ, ਦੇਖੋ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਅੱਜ ਦੇ ਦਿਨ ਮਨਾਉਣ ਦੀ ਲੋੜ ਵੀ ਇਸੇ ਕਰਕੇ ਪਈ ਹੈ ਕਿ ਅਸੀਂ ਨਿਯਮਾਂ ਦਾ ਪਾਲਣਾ ਕਰੀਏ, ਵਿਰੋਧੀ ਖਿਡਾਰੀ ਦਾ ਸਤਿਕਾਰ ਵੀ ਕਰੀਏ, ਅਤੇ ਧੋਖਾਧੜੀ ਜਿਹੜੇ ਚੀਜ਼ਾਂ ਅਸੀਂ ਅਪਣਾ ਲੈਂਦੇ ਹਾਂ ਉਸ ਤੋਂ ਵੀ ਦੂਰ ਰਹੀਏ। ਹੁਣ ਦੇਖੋ ਜਿਹੜੀ ਵੀ ਟੀਮ ਗਰਾਊਂਡ 'ਚ ਉਤਰਦੀ ਹੈ ਪਹਿਲਾਂ ਇੱਕ ਦੂਸਰੇ ਨਾਲ ਹੱਥ ਮਿਲਾਉਂਦੇ ਹੈ, ਹੱਥ ਮਿਲਾ ਕੇ ਫਿਰ ਉਹ ਇੱਕ ਆਪਣੀ ਟੀਮ ਨਾਲ ਆਪਣਾ ਜਿਹੜਾ ਵੀ ਉਹਨਾਂ ਦਾ ਗੇਮ ਹੁੰਦੀ ਹੈ ਉਸਨੂੰ ਲੈ ਕੇ ਆਪਣੇ ਪਲਾਨਸ ਬਣਾਉਂਦੇ ਹੈ, ਅਤੇ ਫਿਰ ਜਿਹੜੀ ਵੀ ਟੀਮ ਜਿੱਤ ਰਹੀ ਹੈ ਐਂਡ ਵਿੱਚ ਜਾਂ ਹਾਰ ਰਹੀ ਹੈ, ਦੋਨੋਂ ਹੀ ਟੀਮਾਂ ਇੱਕ ਦੂਸਰੇ ਨੂੰ ਦੁਬਾਰਾ ਤੋਂ ਹੱਥ ਮਿਲਾ ਕੇ ਬਾਹਰ ਆਉਂਦੀਆਂ ਨੇ।
0: ਬਿਲਕੁਲ ਬਿਲਕੁਲ,
1: ਅਤੇ ਇਹ ਇੱਕ ਬਹੁਤ ਚੰਗਾ ਸੁਨੇਹਾ ਹੈ ਕਿ ਇਮਾਨਦਾਰੀ ਨਾਲ ਖੇਡਿਆ ਜਾਵੇ, ਨਿਰਪੱਖਤਾ ਨਾਲ ਖੇਡਿਆ ਜਾਵੇ। ਦੇਖੋ ਇੱਕ ਖਿਡਾਰੀ ਜਦੋਂ ਗੇਮਾਂ ਖੇਡ ਰਿਹਾ ਨਾ, ਕੋਈ ਵੀ ਖੇਡ ਖੇਡ ਰਿਹਾ ਹੈ ਨਾ, ਅਤੇ ਉਸ ਤੋਂ ਉਹਦਾ ਗਰਾਊਂਡ ਦੇ ਅੰਦਰਲਾ ਵਿਹਾਰ ਤਾਂ ਨਜ਼ਰ ਆਉਂਦਾ ਹੀ ਆਉਂਦਾ, ਉਹਦਾ ਚੰਗਾ ਆਚਰਣ ਵੀ ਪਤਾ ਚੱਲਦਾ ਕਿ ਉਹ ਕਿਹੜੇ ਆਚਰਣ ਦਾ ਮਾਲਕ ਹੈ।
0: ਆਚਰਣ ਤੋਂ ਮੈਨੂੰ ਗੱਲ ਯਾਦ ਆਈ, ਕਹਿੰਦੇ ਕਿ ਨਾ ਦੌੜ ਦੇ ਵਿੱਚ ਦੋ ਦੋਸਤ ਜਿਹੜੇ ਆ, ਮਤਲਬ ਦੋ ਖਿਡਾਰੀ ਜਿਹੜੇ ਆ ਖੇਡ ਰਹੇ ਹੁੰਦੇ ਆ, ਤੇ ਅਚਾਨਕ ਨਾ ਇੱਕ ਖਿਡਾਰੀ ਦੇ ਸੱਟ ਵੱਜਦੀ ਹੈ, ਤਾਂ ਹਾਲਾਂਕਿ ਦੌੜ ਦੇ ਵਿੱਚ ਉਹ ਦੋਵੇਂ ਹੀ ਅੱਗੇ ਦੌੜ ਰਹੇ ਸੀ, ਤਾਂ ਪਹਿਲੇ ਖਿਡਾਰੀ ਨੇ ਨਾ ਉਹਨੂੰ ਪਿੱਛੇ ਮੁੜ ਕੇ ਦੇਖਿਆ, ਜਦੋਂ ਦੇਖਿਆ ਕਿ ਮੇਰਾ ਸਾਥੀ ਡਿੱਗ ਚੁੱਕਿਆ, ਤਾਂ ਉਹਨੇ ਉਹਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਉਹਦੀ ਹੈਲਪ ਕੀਤੀ, ਅਤੇ ਉਸ ਦਿਨ ਉਹ ਬੱਚਾ ਹਾਰਿਆ। ਬੇਸ਼ੱਕ ਟਰੋਫੀ ਕਿਸੇ ਹੋਰ ਨੂੰ ਮਿਲੀ, ਪਰ ਕਹਿੰਦੇ ਜਿੰਨੀ ਵੀ ਪਬਲਿਕ ਜਿਹੜੀ ਹੈ ਮੈਚ ਦੇਖ ਰਹੀ ਸੀ, ਉਹਨਾਂ ਸਾਰਿਆਂ ਦਾ ਦਿਲ ਉਹਨੇ ਜਿੱਤਿਆ, ਕਿਉਂਕਿ ਉਹ ਉਹਨੂੰ ਦੌੜ ਦੇ ਜਿਹੜੇ ਮੈਦਾਨ ਦੇ ਵਿੱਚੋਂ ਲੈ ਕੇ ਬਾਹਰ ਤੱਕ ਗਿਆ ਅਤੇ ਉਹਦੀ ਦੇਖਭਾਲ ਕੀਤੀ। ਦੇਖੋ ਕਿੰਨੀ ਵਧੀਆ ਗੱਲ ਹੈ ਇਹ ਕਿ ਤੁਸੀਂ ਇੰਨੇ ਵੱਡੇ ਗਰਾਊਂਡ ਦੇ ਵਿੱਚ ਆਪਣੇ ਸਾਥੀ ਦਾ ਖਿਆਲ ਰੱਖ ਰਹੇ ਹੋ, ਔਰ ਤੁਸੀਂ ਭੁੱਲ ਗਏ ਕਿ ਤੁਸੀਂ ਜਿੱਤਣ ਲਈ ਖੇਡ ਰਹੇ ਸੀ, ਹੈ ਨਾ
1: ਜੀ।

0: 90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।
1: ਨੀ ਹੋ ਦੇਖੀ, ਨੀ ਉਹ ਤੇਰੀ ਨਣਦ ਨੀ ਆਉਂਦੀ?
2: ਨੀ ਹਾਂ, ਲੈ ਅੱਜ ਫੇਰ ਆਉਂਦੀ ਹੈ ਮੂੰਹ ਚੱਕੀ।
3: ਬੀਬੀ ਮੈਂ ਨੀ ਜਾਣਾ ਉੱਥੇ, ਬੀਬੀ ਉਹਨੇ ਮੈਨੂੰ ਫੇਰ ਕੁੱਟਿਆ।
1: ਨਾ ਜਾਣਾ ਕਿਉਂ ਨੀ, ਅਸੀਂ ਨੀ ਭਾਈ ਤੈਨੂੰ ਰੱਖ ਸਕਦੇ। ਇੱਕ ਦੋ ਦਿਨ ਦੀ ਗੱਲ ਤਾਂ ਹੋਰ ਹੁੰਦੀ ਹੈ, ਸਾਰੀ ਉਮਰ ਨੀ ਅਸੀਂ ਰੱਖ ਸਕਦੇ ਤੈਨੂੰ। ਚਾਹੇ ਮਾਰੇ ਚਾਹੇ ਕੁੱਟੇ, ਤੇਰੇ ਸਿਰ ਦਾ ਸਾਈ ਹੈ, ਹੁਣ ਤਾਂ ਤੈਨੂੰ ਉੱਥੇ ਟਾਈਮ ਕੱਢਣਾ ਪੈਣਾ।
3: ਹੜਾ ਹੜਾ ਭਾਬੀ ਆਏ ਨਾ ਕਹਿ, ਜੇ ਮੈਂ ਉੱਥੇ ਗਈ ਉਹਨੇ ਮੈਨੂੰ ਕੁੱਟ ਕੁੱਟ ਕੇ ਮਾਰ ਦੇਣਾ। ਭਾਬੀ ਤੁਹਾਡੇ ਤੋਂ ਬਿਨਾਂ ਮੇਰਾ ਕੌਣ ਹੈ, ਮੈਂ ਕਿੱਥੇ ਜਾਊਂਗੀ?
4: ਤੂੰ ਚੱਲੇਂਗੀ ਮੇਰੇ ਨਾਲ ਥਾਣੇ, ਆਪਣੇ ਹੱਕਾਂ ਲਈ ਲੜ। ਜੇ ਅੱਜ ਤੂੰ ਜਾਂ ਤੇਰੀ ਭਾਬੀ ਪੜ੍ਹੀਆਂ ਲਿਖੀਆਂ ਹੁੰਦੀਆਂ ਤਾਂ ਏਦਾਂ ਡਰਦੀਆਂ ਨਾ।

0: ਸਗੋਂ ਡਟ ਕੇ ਮੁਕਾਬਲਾ ਕਰਦੀਆਂ ਤੇ ਤੁਹਾਨੂੰ ਕਾਨੂੰਨੀ ਕਾਰਵਾਈ ਦਾ ਸਾਰਾ ਪਤਾ ਹੁੰਦਾ।
1: ਮਾਂ ਧੀ ਨੂੰ ਜਦ ਪੜ ਜਾਵੇਗੀ ਦੇਸ਼ ਦੀ ਗੁੱਡੀ ਚੜ ਜਾਵੇਗੀ।
2: ਹਾਂਜੀ ਭੈਣੋ, ਪ੍ਰੋਗਰਾਮ ਨਾਰੀ ਲੋਕ ਦੇ ਵਿੱਚ ਗੱਲ ਕਰਦੇ ਹਾਂ ਖਾਣ ਪੀਣ ਦੀ। ਬਬਲੀਨ ਜੀ, ਅੱਜ ਕੱਲ੍ਹ ਨਾ ਦੇਖੋ ਗਰਮੀ ਜਿੰਨੀ ਪੈ ਰਹੀ ਹੈ ਨਾ, ਓਨਾ ਹੀ ਨਾ ਮਤਲਬ ਸਾਨੂੰ ਹੁੰਦਾ ਕਿ ਨਾ ਅਸੀਂ ਕੁਛ ਇੱਦਾਂ ਦੀ ਚੀਜ਼ ਬਣਾਈਏ ਜਿਹੜੀ ਕਿ ਬਹੁਤ ਸਵਾਦ ਹੋਵੇ, ਬਹੁਤ ਟੇਸਟੀ ਹੋਵੇ ਅਤੇ ਜਿਹੜੀ ਮੌਸਮੀ ਹੋਵੇ, ਹੈ ਨਾ।
3: ਬਿਲਕੁਲ, ਅਤੇ ਕੁਛ ਇਹੋ ਜਿਹੀ ਰੈਸਿਪੀ ਹੋਵੇ ਕਿ ਜਿਹੜੀ ਇੱਕ ਟਾਈਮ ਸਬਜ਼ੀ ਨਹੀਂ ਵੀ ਬਣਾਈ ਅਤੇ ਉਹ ਵਾਲੀ ਪਈ ਸਬਜ਼ੀ ਚੱਲ ਜਾਊ,
2: ਚੱਲ ਜੇ। ਹਾਂ, ਅਤੇ ਨਾ ਫਿਰ ਭੈਣਾਂ ਪਤਾ ਕੀ ਕਰਦੀਆਂ, ਥੋੜ੍ਹਾ ਜਿਹਾ ਸਵੇਰੇ ਸਵੇਰੇ ਠੰਡਾ ਏ ਮੌਸਮ ਦਾ ਸਹਾਰਾ ਲੈ ਕੇ ਨਾ ਫਿਰ ਲੰਬੀ ਜਿਹੀ ਸਬਜ਼ੀ ਛੇੜ ਲੈਂਦੀਆਂ ਨੇ।
3: ਬਿਲਕੁਲ,
2: ਮੈਨੂੰ ਲੱਗਦਾ ਭੈਣਾਂ ਸਮਝ ਗਈਆਂ ਹੋਣਗੀਆਂ ਕਿ ਮੈਂ ਕਿਹੜੀ ਸਬਜ਼ੀ ਦੀ ਗੱਲ ਕਰ ਰਹੀ ਹਾਂ, ਹੈ ਨਾ। ਅਤੇ ਕਈ ਭੈਣਾਂ ਤਾਂ ਨਾ ਕਈ ਘੰਟੇ ਦਾ ਟਾਈਮ ਕੱਢ ਕੇ ਤਿੰਨ ਚਾਰ ਦਿਨ ਲਈ, ਪੰਜ ਦਿਨ ਲਈ ਜਾਂ ਵਿੱਚੋਂ ਕੋਈ ਹੋਰ ਸਬਜ਼ੀ ਬਣਾ ਕੇ ਉਹ ਸਬਜ਼ੀ ਬਣਾ ਲੈਂਦੀਆਂ ਨੇ। ਸਬਜ਼ੀ ਹੈ ਜੀ ਕਰੇਲੇ, ਹੈ ਨਾ, ਕਿਉਂਕਿ ਬਬਲੀਨ ਜੀ ਇਹਨਾਂ ਨੂੰ ਜਿੰਨਾ ਟਾਈਮ ਬਣਾਉਣ 'ਤੇ ਲੱਗਦਾ ਅਤੇ ਫਿਰ ਉਨਾ ਸਾਡਾ ਡੰਗ ਵੀ ਸਾਰ ਦਿੰਦੇ ਆ, ਹੈ ਨਾ। ਇਸ ਚੀਜ਼ ਦੀ ਬੱਚਤ ਕਰਕੇ ਭੈਣਾਂ ਜਿਹੜੀਆਂ ਨੇ ਨਾ ਉਹ ਕਰੇਲਿਆਂ ਨੂੰ ਪ੍ਰੈਫਰੈਂਸ ਦਿੰਦੀਆਂ ਨੇ ਗਰਮੀਆਂ ਦੇ ਵਿੱਚ।
3: ਬਿਲਕੁਲ,
2: ਔਰ ਇੱਕ ਚੀਜ਼ ਇਹ ਹੈ ਜਿਵੇਂ ਤੁਸੀਂ ਕਿਹਾ ਕਿ ਕੋਈ ਸਬਜ਼ੀ ਖਾਣ ਦਾ ਮਨ ਨਹੀਂ ਹੈਗਾ ਤਾਂ ਕਰੇਲਾ ਕੱਢੋ, ਗਰਮ ਕਰੋ ਅਤੇ ਖਾ ਲਓ, ਹੈ ਨਾ। ਇੰਨਾ ਸੌਖਾ ਨਹੀਂ ਹੁੰਦਾ ਕਰੇਲੇ ਬਣਾਉਣੇ। ਜਦੋਂ ਭੈਣਾਂ ਕਰੇਲੇ ਬਣਾਉਂਦੀਆਂ ਨੇ ਤਾਂ ਪਤਾ ਲੱਗਦਾ ਕਿ ਹਾਂ ਕਿਵੇਂ ਪਸੀਨੇ ਦੇ ਤੁਪਕੇ ਜਿਹੜੇ ਆ ਉਹ ਨੁਚੜਦੇ ਆ।
3: ਜੀ ਬਿਲਕੁਲ, ਜਿੰਨਾ ਹੀ ਖਾਣ ਨੂੰ ਸਵਾਦ ਲੱਗਦੇ ਨੇ ਓਨੇ ਹੀ ਬਣਾਉਣ ਨੂੰ ਟਾਈਮ ਵੀ ਲੈਂਦੇ ਨੇ।
2: ਬਿਲਕੁਲ, ਅਤੇ ਬਹੁਤ ਸਾਰੀਆਂ ਭੈਣਾਂ ਦੇ ਅਲੱਗ ਅਲੱਗ ਤਰੀਕੇ ਹੋਣਗੇ। ਬਬਲੀਨ ਜੀ, ਤੁਸੀਂ ਕਿਹੜੇ ਤਰੀਕੇ ਨਾਲ ਜਿਹੜੇ ਕਰੇਲੇ ਆ ਉਹ ਬਣਾਉਂਦੇ ਹੋ? ਸਭ ਤੋਂ ਪਹਿਲਾਂ ਤਾਂ ਇਹ ਦੱਸੋ।
3: ਜੀ ਬਿਲਕੁਲ, ਮੈਂ ਆਪਣਾ ਤਰੀਕਾ ਵੀ ਦੱਸਾਂਗੀ। ਕਰਮਜੀਤ ਜੀ, ਕੀ ਹੈ ਨਾ, ਮੇਰੇ ਨਾ ਘਰ ਬੱਚੇ ਨਾ ਕਰੇਲਾ ਪਸੰਦ ਨਹੀਂ ਕਰਦੇ।
2: ਅੱਛਾ,
3: ਅਤੇ ਫਿਰ ਮੈਂ
2: ਕਿਸੇ ਦੇ ਘਰ 'ਚ ਵੀ ਨਹੀਂ ਕਰਦੇ।
3: ਹਾਂ, ਅਤੇ ਫਿਰ ਮੈਨੂੰ ਹੁੰਦਾ ਕਿ ਮੈਂ ਆਪਣੇ ਬੱਚਿਆਂ ਨੂੰ ਕਰੇਲਾ ਥੋੜ੍ਹਾ ਜਿਹਾ ਤਾਂ ਖਵਾਉਣਾ, ਅਤੇ ਮੈਂ ਕੀ ਉਹਨੂੰ ਮੋਡੀਫਾਈ ਕਰ ਦਿੱਤਾ। ਮੈਂ ਬਣਾਉਣ ਦਾ ਤਰੀਕਾ ਕੀ ਕੀਤਾ ਕਿ ਪਹਿਲਾਂ ਜਦੋਂ ਮੈਂ ਕਰੇਲੇ ਫਰਾਈ ਕਰ ਲਏ ਨਾ, ਉਸਨੂੰ ਨਮਕ ਲਗਾ ਕੇ ਤਾਂ ਰੱਖਣੇ ਹੀ ਆਪਾਂ, ਹੈ ਨਾ। ਉਸ ਤੋਂ ਬਾਅਦ ਧੋ ਕੇ ਜਦੋਂ ਅਸੀਂ ਕਰੇਲੇ ਫਰਾਈ ਕਰ ਲਏ, ਕਰੇਲੇ ਤਲਣ ਤੋਂ ਬਾਅਦ ਨਾ ਮੈਂ ਉਹਦੇ ਵਿੱਚ ਲੰਬੇ ਲੰਬੇ ਪਤਲੇ ਪਤਲੇ ਆਲੂ ਕੱਟ ਕੇ ਪਾ ਲੈਂਦੀ ਹਾਂ।
2: ਅੱਛਾ,
3: ਉਹਨਾਂ ਨੂੰ ਵੀ ਚੰਗੀ ਤਰ੍ਹਾਂ ਤਲ ਲੈਂਦੀ ਹਾਂ। ਚੰਗੀ ਤਰ੍ਹਾਂ ਜਦੋਂ ਪੱਕ ਜਾਂਦੇ ਨੇ ਨਾ, ਫਿਰ ਉਸ ਤੋਂ ਬਾਅਦ ਅਲੱਗ ਕੜਾਈ ਵਿੱਚ ਮੈਂ ਉਸਦਾ ਮਸਾਲਾ ਬਣਾਉਂਦੀ ਹਾਂ।
2: ਅੱਛਾ,
3: ਥੋੜ੍ਹੇ ਜਿਹੇ ਤੇਲ ਵਿੱਚ ਪਿਆਜ਼, ਜਿਵੇਂ ਵੀ ਅਸੀਂ ਮਸਾਲਾ ਬਣਾਉਂਦੇ ਹਾਂ, ਕੋਈ ਪਿਆਜ਼ ਇਕੱਲਾ ਪਾਉਂਦਾ, ਕੋਈ ਟਮਾਟਰ ਵੀ ਨਾਲ ਪਾਉਂਦਾ, ਹੈ ਨਾ, ਜਿਵੇਂ ਹਰ ਇੱਕ ਦਾ ਆਪਣਾ ਸਵਾਦ ਹੋਏ। ਮੈਂ ਕੀ ਕਰਦੀ ਹਾਂ, ਮੈਂ ਥੋੜ੍ਹਾ ਜਿਹਾ ਪਿਆਜ਼ ਪਾਉਂਦੀ ਹਾਂ, ਠੀਕ ਹੈ। ਪਿਆਜ਼ ਦੇ ਵਿੱਚ ਜਦੋਂ ਚੰਗੀ ਤਰ੍ਹਾਂ ਭੁੰਨ ਜਾਏ, ਸਾਰੇ ਸੁੱਕੇ ਮਸਾਲੇ ਪਾਉਣੇ ਆ ਜਿਹੜੇ ਆਪਾਂ ਰੋਜ਼ਾਨਾ ਵਰਤਦੇ ਹਾਂ, ਨਮਕ, ਹਲਦੀ, ਧਨੀਆ ਪਾਊਡਰ, ਹੈ ਨਾ, ਮਿਰਚ ਹੋ ਗਈ ਥੋੜ੍ਹੀ ਜਿਹੀ, ਸਾਰੇ ਸੁੱਕੇ ਮਸਾਲੇ ਪਾ ਕੇ ਫਿਰ ਮੈਂ ਵਿੱਚ ਪਿਆਜ਼ ਤੇ ਆਲੂ ਦੋਨੋਂ, ਆਲੂ ਤੇ ਕਰੇਲਾ ਦੋਨੋਂ ਇਕੱਠੇ ਪਾ ਦਿੰਦੀ ਹਾਂ।
2: ਅੱਛਾ, ਮਸਾਲਾ ਭੁੰਨਣ ਤੋਂ ਬਾਅਦ?
3: ਮਸਾਲਾ ਭੁੰਨਣ ਤੋਂ ਬਾਅਦ ਮੈਂ ਟਮਾਟਰ ਨਹੀਂ ਪਸੰਦ ਕਰਦੀ, ਇਸ ਕਰਕੇ ਮੈਂ ਉਹ ਨਹੀਂ ਪਾਉਂਦੀ, ਹੈ ਨਾ। ਹਰ ਇੱਕ ਦਾ ਆਪਣਾ ਸਵਾਦ ਹੈ, ਜੇ ਕੋਈ ਪਾਉਣਾ ਚਾਹੇ ਤਾਂ ਪਾ ਵੀ ਸਕਦਾ।
2: ਅਤੇ
3: ਮੈਂ ਕਰੇਲਾ ਅਤੇ ਆਲੂ ਦੋਨੋਂ ਪਾ ਲੈਂਦੀ ਹਾਂ। ਹੁਣ ਦੋਨਾਂ ਨੂੰ ਮੈਂ ਚੰਗੀ ਤਰ੍ਹਾਂ ਹਿਲਾ ਕੇ 5-7 ਮਿੰਟ ਉਹਨੂੰ ਢੱਕ ਕੇ ਸਲੋ ਗੈਸ 'ਤੇ ਰੱਖ ਦਿੰਦੀ ਹਾਂ। ਅਤੇ ਜਦੋਂ ਉਹ ਥੋੜ੍ਹਾ ਜਿਹਾ ਲੱਗਦਾ ਹੈ ਕਿ ਹਾਂ ਹੁਣ ਮਸਾਲਾ ਉਸ 'ਚ ਸਾਰਾ ਲੱਗ ਗਿਆ, ਨਮਕ ਮਿਰਚ ਸਾਰਿਆਂ 'ਚ ਰਚ ਗਿਆ, ਅਤੇ ਫਿਰ ਉਹ ਸਬਜ਼ੀ ਤਿਆਰ ਹੈ। ਹੁਣ ਬੱਚਿਆਂ ਨੇ ਕਰੇਲੇ ਖਾਣੇ ਨਹੀਂ, ਅਸੀਂ ਮਸਤੀ ਨਾਲ ਕਰੇਲੇ ਖਾਵਾਂਗੇ, ਬੱਚਿਆਂ ਨੇ ਮਸਤੀ ਲੈਣੀ ਹੈ ਆਲੂਆਂ ਨਾਲ, ਅਤੇ ਫਿਰ ਮੈਂ ਉੱਥੋਂ ਛੁਪਾ ਕੇ ਥੋੜ੍ਹਾ ਜਿਹਾ ਟੁਕੜਾ ਕਰੇਲਾ ਵੀ ਉਹਨਾਂ ਦੀ ਪਲੇਟ 'ਚ ਰੱਖ ਦਿੰਦੀ ਹਾਂ, ਜੇ ਨਾ ਪਤਾ ਲੱਗੇ ਤਾਂ ਉਹ ਮਾੜਾ ਜਿਹਾ ਕਰੇਲਾ ਵੀ ਖਾ ਲੈਂਦੇ।
2: ਇੱਕ ਨਾ ਬਬਲੀਨ ਜੀ ਇਹ ਸੁਣਨ 'ਚ ਆਉਂਦਾ ਕਿ ਇਹਦੇ ਨਾਲ ਨਾ ਜਿਹੜੀ ਕੱਚੀ ਲੱਸੀ ਹੁੰਦੀ ਹੈ ਜੇ ਠੰਡਾ ਜਿਹੜਾ ਅਸੀਂ ਕੁਛ ਨਾ ਕੁਛ ਲੈਣਾ ਹੁੰਦਾ, ਹੈ ਨਾ, ਕਈ ਤਾਂ ਖੱਟੀ ਲੱਸੀ ਜਾਂ ਦਹੀਂ ਪ੍ਰੈਫਰ ਕਰਦੇ ਆ, ਪਰ ਕਈਆਂ ਨੂੰ ਹੁੰਦਾ ਕਿ ਕੱਚੀ ਲੱਸੀ ਦੇ ਨਾਲ ਅਸੀਂ ਰੋਟੀ ਖਾਈਏ ਜਾਂ ਜਦੋਂ ਵੀ ਕਰੇਲਾ ਖਾਈਏ ਨਾ ਤਾਂ ਉਸ ਤੋਂ ਚਾਹੇ ਬਾਅਦ ਜਾਂ ਨਾਲ ਅਸੀਂ ਕੱਚੀ ਲੱਸੀ ਲੈ ਸਕਦੇ ਹਾਂ। ਤਾਂ ਉਹ ਇਹ ਹੁੰਦਾ ਕਿ ਕਈ ਵਾਰੀ ਕਹਿ ਦਿੱਤਾ ਜਾਂਦਾ ਕਿ ਕਰੇਲੇ ਬਹੁਤ ਗਰਮ ਹੁੰਦੇ ਆ, ਹੈ ਨਾ, ਪਰ ਮੈਂ ਕਿਸੇ ਬਜ਼ੁਰਗ ਤੋਂ ਇਹ ਵੀ ਸੁਣਿਆ, ਕਹਿੰਦੇ ਕਿ ਕਰੇਲਿਆਂ ਨੂੰ ਨਾ ਹੀ ਦਿੱਤਾ ਜਾਂਦਾ ਵੀ ਗਰਮ ਹੁੰਦੇ ਆ, ਕਹਿੰਦੇ ਰੱਬ ਕੋਈ ਪਾਗਲ ਥੋੜੋ ਹੈ, ਕੁਦਰਤ ਜਿਹੜੀ ਹੈ ਨਾ ਉਹ ਸਾਨੂੰ ਸਾਡੇ ਮੌਸਮੀ ਜਿਹੜੀਆਂ ਸਬਜ਼ੀਆਂ ਦਿੰਦੀ ਹੈ ਉਹ ਮੌਸਮ ਦੇ ਅਨੁਸਾਰ ਦਿੰਦੀ ਹੈ। ਕਹਿੰਦੇ ਕਿ ਜੇ ਕਰੇਲਾ ਗਰਮ ਹੁੰਦਾ ਤਾਂ ਮਤਲਬ ਅਸੀਂ ਗਰਮੀਆਂ ਦੇ ਵਿੱਚ ਸਾਡੇ ਇੱਥੇ ਕਿਉਂ ਹੁੰਦਾ, ਹੈ ਨਾ। ਤਾਂ ਮੈਂ ਇਹ ਨਹੀਂ ਕਹਿੰਦੀ ਕਿ ਗਰਮ ਹੈ ਜਾਂ ਠੰਡਾ ਹੈ, ਪਰ ਇਹ ਹੈ ਕਿ ਲਾਭਦਾਇਕ ਜ਼ਰੂਰ ਹੈ। ਬਹੁਤ ਸਾਰੇ ਜਿਹੜੇ ਸਾਡੇ ਸ਼ੂਗਰ ਦੇ ਪੇਸ਼ੈਂਟਸ ਨੇ ਉਹ ਦੇਖੋ ਤੁਸੀਂ ਕਰੇਲੇ ਦਾ ਜੂਸ ਤੱਕ ਪੀ ਲੈਂਦੇ, ਸਾਨੂੰ ਵੈਸੇ ਕੌੜੇ ਲੱਗਦੇ, ਅਸੀਂ ਸਬਜ਼ੀ ਦੇ ਵਿੱਚ ਨਹੀਂ ਖਾਂਦੇ, ਹੈ ਨਾ। ਤੇ ਬਹੁਤ ਸਾਰੀਆਂ ਭੈਣਾਂ ਨਾ ਭਰਵੇਂ ਕਰੇਲੇ ਬਣਾਉਂਦੀਆਂ ਨੇ। ਸਾਡੇ ਜਦੋਂ ਅਸੀਂ ਦੇਖਦੇ ਹੁੰਦੇ ਸੀ ਦਾਦੀ ਉਹਨਾਂ ਨੂੰ, ਮੰਮੀ ਉਹਨਾਂ ਨੂੰ ਕਰੇਲੇ ਬਣਾਉਂਦੇ ਤਾਂ ਉਹਨਾਂ ਨੇ ਪਹਿਲਾਂ ਕਰੇਲੇ ਛਿੱਲਣੇ, ਛਿੱਲਣ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਬੀਜ ਕੱਢਣੇ, ਤੇ ਬੀਜ ਕੱਢਣ ਤੋਂ ਬਾਅਦ ਅੰਦਰ ਬਾਹਰ ਨਮਕ ਲਾਉਣਾ ਤੇ ਕਰੇਲਿਆਂ ਨੂੰ ਸਾਈਡ ਤੇ ਰੱਖ ਦੇਣਾ, ਹੈ ਨਾ। ਤੇ ਜਿਹੜੇ ਬੀਜ ਹੁੰਦੇ ਸੀ ਜਿਹੜੇ ਪੋਲੇ ਪੋਲੇ ਬੀਜ ਜਮਾਂ ਹੀ ਜਿਨ੍ਹਾਂ ਦੇ ਵਿੱਚ ਪੱਕਾ ਬੀਜ ਹੈ ਹੀ ਨਹੀਂ, ਉਹਨਾਂ ਦਾ ਗੁੱਦਾ ਵੀ ਨਾਲ ਉਹਨਾਂ ਨੇ ਕੱਢਣਾ ਤੇ ਫਿਰ ਉਹਨੂੰ ਧੋ ਕੇ ਸਾਈਡ ਤੇ ਰੱਖ ਲੈਣਾ, ਹੈ ਨਾ। ਤੇ ਜਦੋਂ ਉਹ ਕਰੇਲਿਆਂ ਦਾ ਜਿਹੜਾ ਆਪਣਾ ਪਾਣੀ ਹੈ ਛਿੱਲੇ ਹੋਇਆਂ ਦਾ ਸੁੱਕ ਜਾਣਾ, ਨਮਕ ਉੱਪਰ ਸੁੱਕ ਜਾਣਾ, ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਕਰੇਲਿਆਂ ਨੂੰ ਨਾ ਧੋ ਕੇ ਦੁਬਾਰਾ ਫਿਰ ਸੁੱਕਣੇ ਰੱਖ ਦੇਣਾ ਥੋੜ੍ਹੇ ਜਿਹੇ। ਜਦੋਂ ਪਾਣੀ ਸੁੱਕਣਾ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਨਾ, दो तरीकों नाल बनते सी, जिवें तुसी कहा कि मसाला अड तैयार करना ते उस तो बाद फिर करेलियां दे विच भरना। पहला पहल तो मैं देखिया कि कच्चा ही मसाला जिहड़ा हुंदा उहनू थोड़ा जिहा भुज के जिवें हल्का जिहा तेल पाया, जीरा पाया, मसाला छड्डिया, उस तो बाद सारे का सारा जिहड़ा मसाला करेलियां दे विच भर के, कच्चे ही करेलियां दे विच भर के उपर धागा ला के उहनां नू सारिआं नू इकट्ठे फ्राई किया जाता सी, अंदर मसाला भुज जाता सी ते बाहरला करेला। फिर उस तो बाद मैं देखिया कि अंदरला मसाला अलग तो भुनना शुरू करता क्योंकि उहदे च जिहड़ी कचांद रह जांदी सी प्याज वाली, है ना, तां अंदरला मसाला अलग तो भुन के करेले दे विच भर के धागा ला के जो तुसी बनाया उहदे नाल थोड़ा जिहा ये हुंदा सी कि जिहड़े करेले छोटे साइज़ दे ने जां जिहड़े चंगी तरीके नाल नहीं भरे गए जां धागा सही नहीं लग्गिया तां उहनां दा मसाला थोड़ा थोड़ा बाहर आ जांदा सी, उहदे नाल तेल बड़ा खराब हो जांदा सी, है ना। ਤਾਂ ਉਹ ਤੋਂ ਵੀ ਬਾਅਦ ਫਿਰ ਨਵੀਂ ਜਿਵੇਂ ਆਪਾਂ ਕਹਿੰਦੇ ਕਿ ਭੈਣਾਂ ਕਾਢਾਂ ਕੱਢਦੀਆਂ ਰਹਿੰਦੀਆਂ ਨੇ, ਹੈ ਨਾ, ਵੀ ਮੇਰਾ ਤੇਲ ਵੀ ਬਚ ਜੇ ਅਗਲੀ ਵਾਰੀ ਮੈਂ ਇਹਨੂੰ ਵਰਤਲਾਂ, ਹੈ ਨਾ, ਇੱਕ ਵਾਰ ਤਾਂ ਕਿਉਂਕਿ ਕਰੇਲੇ ਤਲਣ ਦੇ ਕੰਮ ਆਇਆ, ਹੈ ਨਾ। ਅਤੇ ਉਸ ਤੋਂ ਬਾਅਦ ਕੀ ਕੀਤਾ ਕਿ ਕਰੇਲਿਆਂ ਨੂੰ ਅਲੱਗ ਤੋਂ ਫਰਾਈ ਕਰ ਲਓ, ਮਸਾਲੇ ਨੂੰ ਅਲੱਗ ਤੋਂ ਭੁੰਨ ਲਓ, ਉਸ ਤੋਂ ਬਾਅਦ ਇਹ ਮੈਂ ਆਪਣੇ ਸਹੁਰਿਆਂ 'ਚ ਦੇਖਿਆ
3: ਜੀ,
2: ਮੰਮੀ ਕਹਿੰਦੇ ਸੀ ਕਿ ਜੇ ਜਦੋਂ ਤੁਸੀਂ ਕਰੇਲੇ ਇੱਕ ਅਲੱਗ ਫਰਾਈ ਕਰ ਲਏ ਨਾ ਉਹਨਾਂ ਨੂੰ ਭਾਫ 'ਚ ਦੇ ਦਿਓ, ਮਤਲਬ ਢੱਕਣ ਬੰਦ ਡੱਬੇ ਦੇ ਵਿੱਚ ਸਾਈਡ 'ਤੇ ਰੱਖ ਦਿਓ, ਉਨਾ ਚਿਰ ਤੁਸੀਂ ਮਸਾਲਾ ਭੁੰਨ ਲਓ। ਅਤੇ ਜਿਹੜਾ ਮਸਾਲਾ ਭੁੰਨਣਾ ਉਹਦੇ ਵਿੱਚ ਮੰਮੀ ਗੁੱਦਾ ਪਾਉਂਦੇ ਆ, ਹੈ ਨਾ, ਅਤੇ ਆਮਚੂਰ ਵੀ ਪਾਉਂਦੇ ਆ ਥੋੜ੍ਹਾ ਜਿਹਾ ਆਮਚੂਰ ਦਾ ਪਾਊਡਰ ਜਿਹੜਾ ਅਸੀਂ ਕਹਿੰਦੇ ਹਾਂ ਹਲਕੇ ਚਟਪਟੇ ਕਰੇਲੇ ਬਣਾਉਣ ਵਾਸਤੇ, ਹੈ ਨਾ। ਅਤੇ ਉਹ ਮਸਾਲਾ ਭੁੰਨਣ ਤੋਂ ਬਾਅਦ ਜਦੋਂ ਤੁਸੀਂ ਡੱਬੇ 'ਚੋਂ ਕਰੇਲੇ ਕੱਢਦੇ ਹੋ ਨਾ ਫਰਾਈ ਕੀਤੇ ਹੋਏ, ਭਾਵੇਂ ਕਿ ਪਹਿਲਾਂ ਤਾਂ ਉਹ ਮੁੜ ਵੀ ਜਾਂਦੇ ਆ, ਹਾਰਡ ਵੀ ਕਾਫੀ ਹੋ ਜਾਂਦੇ ਆ, ਹੈ ਨਾ, ਪਰ ਜਦੋਂ ਤੁਸੀਂ ਭਾਫ਼ ਦੇ 'ਚ ਦੇ ਕੇ ਡੱਬੇ 'ਚ ਰੱਖੇ ਹੋ ਕਾਫੀ ਨਰਮ ਹੋ ਜਾਂਦੇ ਆ, ਫਿਰ ਉਸ ਤੋਂ ਬਾਅਦ ਮਸਾਲਾ ਭਰਨਾ ਬੜਾ ਆਸਾਨ ਹੁੰਦਾ। ਔਰ ਉਸ ਤੋਂ ਬਾਅਦ ਨਾ ਤਾਂ ਤੁਹਾਨੂੰ ਮਸਾਲੇ ਨੂੰ ਦੁਬਾਰਾ ਤਲਣ ਦੀ ਲੋੜ ਹੈ, ਨਾ ਤੁਹਾਨੂੰ ਕਰੇਲੇ ਨੂੰ ਦੁਬਾਰਾ ਤਲਣ ਦੀ ਲੋੜ ਹੈ। ਇਹ ਇਸ ਕਰਕੇ ਕਿ ਵੀ ਨਾ ਤੇਲ ਵੀ ਘੱਟ ਤੋਂ ਘੱਟ, ਕਿਉਂਕਿ ਅੱਜ ਕੱਲ੍ਹ ਅਸੀਂ ਕਹਿ ਦਿੰਦੇ ਹਾਂ ਕਿ ਜ਼ਿਆਦਾ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਹੁਣ ਸਾਡੀਆਂ ਭੈਣਾਂ ਕਿਵੇਂ ਬਣਾਉਂਦੀਆਂ ਨੇ ਇਹ ਹੁਣ ਮੈਨੂੰ ਨਹੀਂ ਪਤਾ, ਪਰ ਉਮੀਦ ਕਰਦੇ ਹਾਂ ਜੇ ਭੈਣਾਂ ਨੂੰ ਠੀਕ ਲੱਗਿਆ ਹੋਏ ਤਾਂ ਇਹ ਤਰੀਕਾ ਭੈਣਾਂ ਵਰਤ
3: ਸਕਦੀਆਂ
2: ਨੇ, ਇਹਦੇ ਨਾਲ ਧਾਗਾ ਧੁੱਗਾ ਕੁਛ ਨਹੀਂ ਲਾਉਣਾ ਪੈਂਦਾ।
3: ਤੇ ਦੱਸ ਦਈਏ ਕਿ ਕਰੇਲੇ ਖਾਣ ਦੇ ਫਾਇਦੇ ਵੀ ਬਹੁਤ ਹੈ। ਹੁਣ ਕਰੇਲਾ ਕਹਿੰਦੇ ਭਾਵੇਂ ਸਵਾਦ ਵਿੱਚ ਕੌੜਾ ਜਿਹਾ ਲੱਗਦਾ ਪਰ ਇਹਦੇ ਸਿਹਤ ਲਈ ਜਿਹੜੇ ਫਾਇਦੇ ਹੈ ਨਾ ਕਿਸੇ ਦਵਾਈ ਤੋਂ ਘੱਟ ਨਹੀਂ ਮੰਨੇ ਜਾਂਦੇ। ਜਿਵੇਂ ਤੁਸੀਂ ਕਿਹਾ ਕਿ ਸ਼ੂਗਰ ਕੰਟਰੋਲ ਕਰਦਾ, ਇਸੇ ਤਰ੍ਹਾਂ ਖੂਨ ਸਾਡਾ ਸਾਫ਼ ਕਰਦਾ, ਹਾਜ਼ਮਾ ਠੀਕ ਰੱਖਦਾ। ਅਤੇ ਸਾਡੀਆਂ ਭੈਣਾਂ ਨੂੰ ਪਤਾ ਹੋਏਗਾ ਜੇ ਇਹਨਾਂ ਨੂੰ ਤਲੀਏ ਨਾ ਬਿਨਾਂ ਤਲੇ ਬਣਾਈਏ ਤਾਂ ਇਹ ਵਜ਼ਨ ਘਟਾਉਣ 'ਚ ਵੀ ਸਹਾਇਕ ਹੁੰਦਾ।
2: ਅੱਛਾ।
3: ਤੇ ਜਿਗਰ ਲਈ ਵੀ ਚੰਗਾ ਹੈ ਤੇ ਚਮੜੀ ਤੇ ਵਾਲਾਂ ਲਈ ਵੀ ਫਾਇਦੇਮੰਦ ਹੈ। ਇੰਨੇ ਸਾਰੇ ਫਾਇਦੇ,
2: ਐਂਟੀਆਕਸੀਡੈਂਟਸ ਵੀ ਨੇ ਇਹਦੇ ਵਿੱਚ ਬਬਲੀਨ। ਤੇ ਅਸੀਂ ਕਹਿੰਦੇ ਹਾਂ ਕਿ ਨਾ ਕਿਸੇ ਤਰੀਕੇ ਜਦੋਂ ਅਸੀਂ ਨਿੰਮ ਦੀ ਦਾਤਣ ਕਰਦੇ ਸੀ ਤਾਂ ਜਿਹੜੇ ਕਹਿ ਲਓ ਬੈਕਟੀਰੀਆਜ਼ ਸਾਡੇ ਮੂੰਹ ਸਾਫ਼ ਹੁੰਦਾ ਸੀ, ਦੰਦ ਸਾਫ਼ ਹੁੰਦੇ ਸੀ, ਤਾਂ ਕਿਤੇ ਨਾ ਕਿਤੇ ਇਹ ਵੀ ਅੰਤੜੀਆਂ ਦੀ ਸਫਾਈ ਕਰਦਾ।

0: ਆਕਾਸ਼ਵਾਣੀ ਦਾ ਮਿਸ਼ਨ ਦੇਸ਼ ਦੀ ਏਕਤਾ ਤੇ ਸੰਵਿਧਾਨ ਵਿੱਚ ਸਥਾਪਿਤ ਲੋਕਤਾਂਤਰਿਕ ਕੀਮਤਾਂ ਨੂੰ ਬਣਾਈ ਰੱਖਣਾ।
1: ਹਾਂਜੀ ਭੈਣੋ, ਪ੍ਰੋਗਰਾਮ ਆਪਣੇ ਮੁਕੰਮਲ ਮੁਕਾਮ ਵੱਲ ਵੱਧ ਰਿਹਾ ਹੈ ਜੀ। ਜਾਂਦੇ ਜਾਂਦੇ ਬਬਲੀਨ ਜੀ, ਭੈਣਾਂ ਨੂੰ ਤੁਸੀਂ ਕੀ ਕਹਿਣਾ ਚਾਹੋ?
2: ਜੀ ਭੈਣੋ, ਮੈਂ ਤੁਹਾਡੇ ਨਾਲ ਨਾ ਇੱਕ ਮੈਂਗੋ ਸ਼ੇਕ ਦੀ ਰੈਸਿਪੀ ਸਾਂਝੀ ਕਰਨੀ ਹੈ। ਹੁਣ ਦੇਖੋ, ਮੈਂਗੋ ਸ਼ੇਕ ਤਾਂ ਸਾਨੂੰ ਸਾਰਿਆਂ ਨੂੰ ਆਉਂਦਾ ਬਣਾਉਣਾ, ਔਰ ਤਕਰੀਬਨ ਹਰ ਘਰ 'ਚ ਰੋਜ਼ਾਨਾ ਬਣਦਾ। ਹੁਣ ਜਿਹੜੀ ਰੈਸਿਪੀ ਮੈਂ ਸ਼ੇਅਰ ਕਰਨੀ ਹੈ ਉਹ ਹੈ ਕਿ ਉਸ 'ਚ ਐਨਰਜੀ ਵੀ ਪੂਰੀ ਹੈ, ਫਾਈਬਰ ਵੀ ਮਿਲੇਗਾ, ਸਭ ਕੁਛ ਮਿਲੇਗਾ ਤੁਹਾਨੂੰ। ਹੁਣ ਦੇਖੋ, ਬੱਚੇ ਨਾ ਗਰਮੀ ਕਰਕੇ ਸਵੇਰੇ ਐਵੇਂ ਖਾਲੀ ਪੇਟ ਚਲੇ ਜਾਂਦੇ ਆ, ਅਸੀਂ ਜਿੰਨਾ ਮਰਜ਼ੀ ਉਹਨਾਂ ਦੇ ਅੱਗੇ ਪਿੱਛੇ ਹੋ ਜਾਈਏ, ਕੁਛ ਖਾਂਦੇ ਨਹੀਂ, ਗਰਮੀ ਹੈ ਬਸ ਪਾਣੀ ਪੀ ਕੇ ਚਲੇ ਗਏ, ਉਹ ਵੀ ਗਲਤ ਹੈ। ਹੁਣ ਬੱਚਿਆਂ ਨੂੰ ਖਾਲੀ ਪੇਟ ਨਹੀਂ ਜਾਣ ਦੇਣਾ, ਤੇ ਸਭ ਤੋਂ ਜ਼ਿਆਦਾ ਪਸੰਦੀਦਾ ਉਹਨਾਂ ਦਾ ਜਿਹੜਾ ਫੂਡ ਹੁੰਦਾ ਹੈ ਉਹ ਹੁੰਦਾ ਹੈ ਡਰਿੰਕ ਵਿੱਚ ਮੈਂਗੋ ਸ਼ੇਕ, ਹੈ ਨਾ। ਤੇ ਮੈਂਗੋ ਸ਼ੇਕ ਨੂੰ ਫਿਰ ਕੁਛ ਇਸ ਤਰ੍ਹਾਂ ਬਣਾ ਲਈਏ ਕਿ ਬੱਚਿਆਂ ਦੇ ਐਨਰਜੀ ਵੀ ਮਿਲੇ, ਔਰ ਜਦ ਤੱਕ ਸਕੂਲ ਵਿੱਚ ਉਹਨਾਂ ਦਾ ਬ੍ਰੇਕਫਾਸਟ ਦਾ ਜਿਹੜਾ ਟਾਈਮ, ਲੰਚ ਬ੍ਰੇਕ ਜਿਹਨੂੰ ਕਹਿੰਦੇ ਆ, ਉਹ ਨਾ ਹੋਵੇ ਤਦ ਤੱਕ ਬੱਚਿਆਂ ਨੂੰ ਭੁੱਖ ਨਾ ਲੱਗੇ, ਹੈ ਨਾ। ਤਾਂ ਫਿਰ ਕੀ ਕਰਨਾ ਭੈਣੋ, ਤਰੀਕੇ ਉਹੀ ਹੈ, ਬਸ ਥੋੜ੍ਹੇ ਜਿਹੇ ਚੇਂਜਿਸ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਲੈਣਾ ਹੈ ਮੈਂਗੋ, ਅੰਬ, ਅੰਬ ਦੇ ਨਾਲ ਦੁੱਧ, ਜਿਹੜੇ ਤਾਂ ਮੇਨ ਇੰਗਰੀਡੈਂਟਸ ਹੈ, ਇਹ ਤਾਂ ਅਸੀਂ ਲੈਣੇ ਹੀ ਲੈਣੇ ਆ। ਅੰਬ ਤੇ ਦੁੱਧ ਲੈ ਕੇ ਇੱਕ ਗਲਾਸ ਬਣਾ ਰਹੇ ਹਾਂ, ਤੇ ਇੱਕ ਗਲਾਸ ਦੁੱਧ ਪਾਓ, ਅੰਬ ਪਾਓ, ਤੇ ਨਾਲ ਰਾਤ ਦੇ ਭਿੱਜੇ ਹੋਏ ਭਿਗੋਏ ਹੋਏ ਬਦਾਮ, ਬਦਾਮ ਤੁਸੀਂ ਪਾਣੇ ਹੈ, 4 to 5 ਬਦਾਮ ਪਾਓ, ਤੇ ਨਾਲ ਇੱਕ ਡੱਲੀ, ਇੱਕ ਫਾੜੀ ਤੁਸੀਂ ਨਾਰੀਅਲ ਦੀ ਪਾਣੀ ਹੈ। ਨਾਰੀਅਲ ਪਾਓਗੇ ਤਾਂ ਬੱਚੇ ਨੂੰ ਐਨਰਜੀ ਵੀ ਮਿਲੇਗੀ, ਔਰ ਬੱਚਾ ਰੱਜਿਆ ਰੱਜਿਆ ਫੀਲ ਕਰੇਗਾ, ਠੀਕ ਹੈ। ਤੇ ਫਿਰ ਉਸ ਤੋਂ ਬਾਅਦ ਤੁਸੀਂ ਮੈਂਗੋ ਸ਼ੇਕ ਨੂੰ ਉਹਦੇ ਵਿੱਚ ਜੋ ਤੁਸੀਂ ਪਾਉਣਾ ਪਸੰਦ ਕਰਦੇ ਹੋ, ਮਿੱਠੇ ਲਈ ਚੀਨੀ, ਸ਼ੱਕਰ, ਜੋ ਤੁਹਾਨੂੰ ਪਸੰਦ ਹੈ ਉਹ ਪਾ ਸਕਦੇ ਹੋ। ਅੱਜ ਕੱਲ੍ਹ ਤਾਂ ਅੰਬ ਵੀ ਬਹੁਤ ਮਿੱਠੇ ਆ ਰਹੇ ਨੇ, ਤੇ ਜੇ ਤੁਸੀਂ ਅਵੋਇਡ ਕਰਨਾ ਚਾਹੁੰਦੇ ਹੋ ਤਾਂ ਅਵੋਇਡ ਵੀ ਕਰ ਸਕਦੇ ਹੋ ਚੀਨੀ, ਹੈ ਨਾ। ਤੇ ਬਸ ਫਿਰ ਉੱਤੋਂ ਦੀ ਚੀਆ ਸੀਡਸ ਪਾ ਕੇ, ਬੱਚਿਆਂ ਨੂੰ ਥੋੜ੍ਹੀ ਜਿਹੀ ਚੈਰੀਸ ਪਾ ਕੇ ਡੈਕੋਰੇਟ ਕਰਕੇ ਦਿਓ, ਦੇਖੋ ਤੁਹਾਡਾ ਬੱਚਾ ਕਿਵੇਂ ਨਹੀਂ ਪੀ ਕੇ ਜਾਏਗਾ।
1: ਹਾਂ ਬਿਲਕੁਲ, ਦੇਖੋ ਜਿਵੇਂ ਜਿਹੜੇ ਤਰੀਕੇ ਨਾਲ ਤੁਸੀਂ ਦੱਸਿਆ ਨਾ, ਮੈਨੂੰ ਲੱਗ ਰਿਹਾ ਕਿ ਮੇਰੇ ਮੂਹਰੇ ਹੀ ਗਲਾਸ ਆ ਗਿਆ ਔਰ ਮੈਂ ਪੀ ਲੈਣਾ। ਤੇ ਬਬਲੀਨ ਜੀ, ਉਮੀਦ ਕਰਦੇ ਆ ਸਾਡੀਆਂ ਭੈਣਾਂ ਨੂੰ ਨਾ ਪ੍ਰੋਗਰਾਮ ਚੰਗਾ ਲੱਗਿਆ ਹੋਏਗਾ, ਇਸੇ ਉਮੀਦ ਦੇ ਨਾਲ। ਭੈਣਾਂ ਤੁਸੀਂ ਖੁਸ਼ ਰਹੋ, ਆਬਾਦ ਰਹੋ, ਤੰਦਰੁਸਤ ਰਹੋ, ਤੇ ਸੁਣਦੀਆਂ ਰਹੋ ਆਕਾਸ਼ਵਾਣੀ ਪਟਿਆਲਾ। ਸਾਨੂੰ ਦੋਵਾਂ ਨੂੰ ਦਿਓ ਪ੍ਰੋਗਰਾਮ ਨਾਰੀ ਲੋਕ ਖਤਮ ਕਰਨ ਦੀ ਇਜਾਜ਼ਤ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਾਰੀ ਲੋਕ FM ਬੈਂਡ 100.2 MHz 'ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਇਹ ਹੈ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਇਸ ਵੇਲੇ ਦੁਪਹਿਰ ਦਾ 1 ਵਜ ਰਿਹਾ ਅਤੇ ਤੁਹਾਨੂੰ ਦੱਸਦੇ ਹਾਂ ਸਾਡੀ ਰਹਿੰਦੀ ਸਭਾ 'ਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ।

ਹੋਣੇ ਯਾਨੀ ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ, ਜਿਸ 'ਚ ਤੁਹਾਡੇ ਖਤਾਂ 'ਤੇ ਆਧਾਰਿਤ ਹਿੰਦੀ ਫਿਲਮੀ ਗੀਤ ਤੁਹਾਨੂੰ ਸੁਣਵਾਏ ਜਾਂਦੇ ਨੇ। ਪ੍ਰੋਗਰਾਮ ਦੇ ਦੌਰਾਨ ਪੰਜਾਬੀ 'ਚ ਖਬਰਾਂ ਹੋਣਗੀਆਂ। 1:10 'ਤੇ ਪ੍ਰਦੇਸ਼ਿਕ ਸਮਾਚਾਰ, ਅਤੇ ਉਸ ਤੋਂ ਬਾਅਦ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ। 1:40 'ਤੇ ਪੰਜਾਬੀ 'ਚ ਖਬਰਾਂ, 1:50 'ਤੇ ਉਰਦੂ 'ਚ ਖਬਰਾਂ ਰਿਲੇਅ ਕਰਾਂਗੇ ਸਾਡੇ ਦਿੱਲੀ ਕੇਂਦਰ ਤੋਂ, ਅਤੇ 2 ਖਾਸ ਪ੍ਰੋਗਰਾਮ ਫੌਜੀ ਵੀਰਾਂ ਦੇ ਲਈ ਸਰਫਰੋਸ਼ ਲੈ ਕੇ ਹਾਜ਼ਰ ਹੋਵਾਂਗੇ। 2:15 ਤੋਂ 2:30 ਤੱਕ ਦੁਪਹਿਰ ਸਮਾਚਾਰ ਤਹਿਤ ਤੁਸੀਂ ਹਿੰਦੀ 'ਚ ਖਬਰਾਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ, ਅਤੇ ਲਾਈਵ ਫੋਨ ਇਨ ਪ੍ਰੋਗਰਾਮ 2 ਤੇਰੀਆਂ 2 ਮੇਰੀਆਂ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 2:30। ਅੱਜ ਦੇ ਇਸ ਪ੍ਰੋਗਰਾਮ 'ਚ ਗੱਲਬਾਤ ਦਾ ਵਿਸ਼ਾ ਤੁਹਾਨੂੰ ਦੱਸ ਦਿੰਦੇ ਹਾਂ ਜੀ। ਗੱਲਬਾਤ ਦਾ ਵਿਸ਼ਾ ਹੈ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਇਸ ਵਿਸ਼ੇ 'ਤੇ ਅੱਜ ਤੁਸੀਂ ਸਾਡੇ ਨਾਲ ਗੱਲਬਾਤ ਕਰਨੀ ਹੈ। 3 ਤੋਂ ਲੈ ਕੇ 5 ਤੱਕ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਤੁਸੀਂ ਸੁਣੋਗੇ, ਅਤੇ ਸ਼ਾਮੀ 5 ਮੁੱਖ ਖਬਰਾਂ ਤੋਂ ਬਾਅਦ ਅਸੀਂ ਹਾਜ਼ਰ ਹੋਵਾਂਗੇ ਸਾਡਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ, ਜਿਹੜਾ ਕਿ ਗੱਲਾਂ 'ਤੇ ਗੀਤਾਂ 'ਤੇ ਆਧਾਰਿਤ ਹੁੰਦਾ। ਕਿਸਾਨ ਵੀਰ ਅਤੇ ਕਿਸਾਨ ਭੈਣਾਂ ਆਪਣਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਵਾਣੀ ਸੁਣਨਗੇ ਸ਼ਾਮੀ 5:30। 6 ਹਿੰਦੀ ਸਮਾਚਾਰ ਹੋਣਗੇ, ਅਤੇ 6:05 'ਤੇ ਇੱਕ ਵਾਰ ਫਿਰ ਤੋਂ ਪ੍ਰੋਗਰਾਮਾਂ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਾਂਗੇ। ਨੌਜਵਾਨ ਦੋਸਤ ਆਪਣਾ ਰੋਜ਼ਾਨਾ ਪ੍ਰੋਗਰਾਮ ਵਿਬਕਿਓਰ ਸੁਣ ਸਕਣਗੇ ਸ਼ਾਮੀ 6:30, ਅਤੇ 7 ਤੁਸੀਂ ਸਰਵਣ ਕਰੋਗੇ ਸ਼ਬਦ ਅਤੇ ਭਜਨ, ਪ੍ਰੋਗਰਾਮ ਹੋਏਗਾ ਬੰਦਗੀ। 7:40 'ਤੇ ਤੁਹਾਡਾ ਸਭ ਦਾ ਪਸੰਦੀਦਾ ਪ੍ਰੋਗਰਾਮ ਜਿਹੜਾ ਕਿ ਲਾਈਵ ਫੋਨ ਇਨ ਰਹਿੰਦਾ ਹਰ ਰੋਜ਼ ਸ਼ਾਮ ਸੁਹਾਨੀ। ਇਸ ਪ੍ਰੋਗਰਾਮ 'ਚ ਤੁਸੀਂ ਹਿੰਦੀ, ਪੰਜਾਬੀ, ਨਵੇਂ ਪੁਰਾਣੇ ਹਰ ਤਰ੍ਹਾਂ ਦੇ ਗੀਤ ਸੁਣਦੇ ਹੋ, ਸਾਨੂੰ ਫੋਨ ਕਰਦੇ ਹੋ, ਆਪਣੀ ਫਰਮਾਇਸ਼ ਦੱਸਦੇ ਹੋ। ਅੱਜ ਰਾਤੀਂ 8:15 ਤੁਹਾਨੂੰ ਸੁਣਵਾਵਾਂਗੇ ਖੇਡ ਸੰਸਾਰ, ਜਿਸ ਦੇ ਵਿੱਚ ਤੁਸੀਂ ਜਸਵੰਤ ਸਿੰਘ ਖੋ ਖੋ ਪਲੇਅਰ ਹੋਰਾਂ ਨਾਲ ਕੀਤੀ ਗੱਲਬਾਤ ਸੁਣੋਗੇ ਆਨੰਦਿਤਾ ਸ਼ਰਮਾ ਦੁਆਰਾ। ਰਾਤੀਂ 10 ਤੁਹਾਡਾ ਸਭ ਦਾ ਪਸੰਦੀਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਪੰਜਾਬੀ ਤੜਕਾ, ਜਿਹੜਾ ਕਿ ਪੰਜਾਬੀ ਗੀਤਾਂ ਨਾਲ ਸਜਿਆ ਹੁੰਦਾ ਹੈ, ਅਤੇ ਪੁਰਾਣੇ ਹਿੰਦੀ ਫਿਲਮੀ ਗੀਤਾਂ ਦੇ ਸ਼ੌਕੀਨ ਸੁਣ ਸਕਦੇ ਨੇ ਆਪਣਾ ਪਸੰਦੀਦਾ ਪ੍ਰੋਗਰਾਮ ਰਜਨੀਗੰਧਾ ਰਾਤੀਂ 10:30। ਦੇਰ ਰਾਤ 11 ਹਿੰਦੀ 'ਚ ਸਮਾਚਾਰ, ਅਤੇ 11:05 'ਤੇ ਅੰਗਰੇਜ਼ੀ 'ਚ ਸਮਾਚਾਰ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ, ਅਤੇ 11:10 'ਤੇ ਹੋਏਗੀ ਅੱਜ ਦੇ ਪ੍ਰੋਗਰਾਮਾਂ ਦੀ ਸਮਾਪਤੀ। ਇਹ ਸੀ ਸਾਡੇ ਕੇਂਦਰ ਤੋਂ ਅੱਜ ਦੀ ਸਭਾ 'ਚ ਪ੍ਰਸਾਰਿਤ ਕੀਤੇ ਜਾਣ ਵਾਲੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਨਗਮੇ। ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਕਰਮਜੀਤ ਕੌਰ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਪਸੰਦ ਦੇ ਹਿੰਦੀ ਫਿਲਮੀ ਗੀਤ ਤੁਹਾਨੂੰ ਸੁਣਵਾਏ ਜਾਣਗੇ। ਚਿੱਠੀਆਂ ਤੁਹਾਡੀਆਂ ਬਹੁਤ ਜ਼ਿਆਦਾ ਗਿਣਤੀ 'ਚ ਸਾਡੇ ਕੋਲ ਪਹੁੰਚੀਆਂ ਹੋਈਆਂ ਨੇ, ਅਤੇ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ 'ਚ ਚਿੱਠੀਆਂ ਪੜ੍ਹਨ ਦੀ। ਪਟੇਲ ਨਗਰ ਮਲੋਟ ਤੋਂ ਚਿੱਠੀ ਭੇਜੀ ਹੈ ਜੀ ਡਾਕਟਰ ਰਮੇਸ਼ ਕੁਮਾਰ ਜਾਜੂਰੀਆ, ਗੀਤਾ ਰਾਣੀ ਜਾਜੂਰੀਆ, ਗਗਨਦੀਪ ਅਤੇ ਬੇਬੀ ਆਰਜ਼ੂ ਜਾਜੂਰੀਆ ਹੋਰਾਂ ਨੇ। ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੋਂ ਚਿੱਠੀ ਭੇਜੀ ਹੈ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ ਅਤੇ ਇਹਨਾਂ ਦੇ ਪਰਿਵਾਰ ਨੇ। ਇਹ ਚਿੱਠੀ ਸਾਡੇ ਕੋਲ ਬਠਿੰਡਾ ਰੋਡ ਡੱਬ ਵਾਲੀ ਤੋਂ ਆਈ ਹੈ, ਅੰਜੂ ਨਾਰੰਗ ਹੋਰਾਂ ਨੇ ਭੇਜੀ ਹੈ। ਅਤੇ ਮੁੱਲਾਂਪੁਰ ਦਾਖਾਂ ਤੋਂ ਚਿੱਠੀ ਭੇਜ ਰਹੇ ਨੇ ਬਿੱਟੂ ਜੈਨ, ਮੱਟੂ ਜੈਨ, ਬਿੱਟੀ, ਰਾਜੇਸ਼, ਅਰੁਣਾ, ਦੀਪਕ, ਗੌਤਮ, ਸੰਜੀਵ, ਸਾਰਿਕਾ, ਬਨੀਤਾ ਅਤੇ ਨਗੀਨਾ ਜੈਨ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਫਿਲਮ ਆਂਧੀ ਦਾ ਇਹ ਗੀਤ, ਜਿਸ ਨੂੰ ਗਾਇਆ ਹੈ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਨੇ। ਗੀਤ ਦੇ ਬੋਲ ਗੁਲਜ਼ਾਰ ਨੇ ਲਿਖੇ ਨੇ, ਅਤੇ ਸੰਗੀਤਬੱਧ ਕੀਤਾ ਹੈ ਜੀ ਰਾਹੁਲ ਦੇਵ ਬਰਮਨ ਨੇ।

0: ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਲੈ ਕੇ ਹਾਜ਼ਰ ਹੋਵਾਂਗੇ ਪ੍ਰਾਦੇਸ਼ਿਕ ਸਮਾਚਾਰ ਤੋਂ ਬਾਅਦ, ਅਤੇ ਇੱਕ ਨਿੱਕੇ ਜਿਹੇ ਵਕਫੇ ਤੋਂ ਬਾਅਦ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।
1: ਜੇ ਤੁਹਾਨੂੰ ਕੋਈ ਬੱਚਾ ਗੁੰਮ ਹੋਇਆ, ਕਿਸੇ ਮੁਸੀਬਤ 'ਚ ਫਸਿਆ ਜਾਂ ਲਾਵਾਰਿਸ ਹਾਲਤ ਵਿੱਚ ਮਿਲਦਾ ਹੈ, ਜਾਂ ਤੁਸੀਂ ਕਿਸੇ ਅਜਿਹੇ ਬੱਚੇ ਨੂੰ ਜਾਣਦੇ ਹੋ ਜਿਸ ਨੂੰ ਲਗਾਤਾਰ ਸਰੀਰਕ ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੋਵੇ, ਤਾਂ ਆਪਣਾ ਫਰਜ਼ ਪਛਾਣੋ। ਇਸ ਦੀ ਸੂਚਨਾ ਚਾਈਲਡ ਹੈਲਪਲਾਈਨ ਟੋਲ ਫ੍ਰੀ ਨੰਬਰ 1098 ਤੇ ਜ਼ਰੂਰ ਦਿਓ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਲਗਭਗ 90 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ, ਜੋ ਕਿ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ 'ਚ ਦੂਜਾ ਵਾਧਾ ਏ। ਦਿੱਲੀ ਵਿੱਚ ਪੈਟਰੋਲ ਦੀ ਕੀਮਤ ਹੁਣ 98 ਰੁਪਏ 64 ਪੈਸੇ ਪ੍ਰਤੀ ਲੀਟਰ, ਜਦਕਿ ਡੀਜ਼ਲ ਦੀ ਕੀਮਤ 91 ਰੁਪਏ 58 ਪੈਸੇ ਹੈ। ਮੁੰਬਈ 'ਚ ਪੈਟਰੋਲ 107 ਰੁਪਏ 59 ਅਤੇ ਡੀਜ਼ਲ 94 ਰੁਪਏ 8 ਪੈਸੇ ਪ੍ਰਤੀ ਲੀਟਰ ਵਿਕ ਰਿਹਾ ਹੈ। ਕੋਲਕਾਤਾ ਵਿੱਚ ਪੈਟਰੋਲ ਦੀਆਂ ਕੀਮਤਾਂ 109 ਰੁਪਏ 70 ਪੈਸੇ ਅਤੇ ਡੀਜ਼ਲ 96 ਰੁਪਏ 70 ਪੈਸੇ ਦਰਜ ਕੀਤੀਆਂ ਗਈਆਂ ਨੇ, ਜਦਕਿ ਚੇਨਈ 'ਚ ਪੈਟਰੋਲ ਦੀ ਕੀਮਤ 104 ਰੁਪਏ 49 ਪੈਸੇ ਅਤੇ ਡੀਜ਼ਲ 96 ਰੁਪਏ 11 ਪੈਸੇ ਪ੍ਰਤੀ ਲੀਟਰ ਹੈ। ਇਹ ਵਾਧਾ 15 ਮਈ ਨੂੰ 3 ਰੁਪਏ ਪ੍ਰਤੀ ਲੀਟਰ ਦੇ ਵਾਧੇ ਤੋਂ ਕੁਝ ਦਿਨ ਬਾਅਦ ਹੀ ਕੀਤਾ ਗਿਆ। ਇਹ 4 ਸਾਲਾਂ ਤੋਂ ਵੱਧ ਸਮੇਂ 'ਚ ਈਂਧਨ ਦੀਆਂ ਕੀਮਤਾਂ 'ਚ ਪਹਿਲਾ ਬਦਲਾਅ ਸੀ। ਈਰਾਨ ਸੰਘਰਸ਼ ਅਤੇ ਹੌਰਮੁਸ ਪਨਚੋੜ ਵਿੱਚ ਰੁਕਾਵਟ ਦਰਮਿਆਨ ਵਿਸ਼ਵ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਨਾਲ ਵਾਧੇ ਤੋਂ ਬਾਅਦ ਇਹ ਵਾਧਾ ਹੋਇਆ ਏ। ਪੰਜਾਬ ਰਾਜ ਚੋਣ ਕਮਿਸ਼ਨ ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਸਥਾਨਕ ਇਕਾਈਆਂ ਲਈ ਹੋਣ ਵਾਲੀਆਂ ਆਉਂਦੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਖਲ ਕੀਤੀਆਂ 713 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਨੇ। ਚੋਣ ਕਮਿਸ਼ਨ ਮੁਤਾਬਕ 16 ਮਈ ਦੀ ਆਖਰੀ ਤਰੀਕ ਤੱਕ ਕੁੱਲ 10,809 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। 18 ਮਈ ਨੂੰ ਜਾਂਚ ਤੋਂ ਬਾਅਦ ਹੁਣ ਚੋਣ ਮੈਦਾਨ 'ਚ 10,096 ਉਮੀਦਵਾਰ ਨੇ। ਨਗਰ ਨਿਗਮ ਚੋਣਾਂ ਲਈ 151 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਨੇ। ਨਗਰ ਪਰਿਸ਼ਦ ਲਈ ਦਾਖਲ ਕੀਤੇ ਗਏ 447 ਤੇ ਨਗਰ ਪੰਚਾਇਤਾਂ ਲਈ ਦਾਖਲ ਕੀਤੇ 115 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਚੋਣ ਕਮਿਸ਼ਨ ਨੇ ਰੱਦ ਕਰ ਦਿੱਤਾ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਅੱਜ 19 ਮਈ ਹੈ। ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਕਮਿਸ਼ਨ ਨੇ ਸਾਰੇ 23 ਜ਼ਿਲ੍ਹਿਆਂ ਵਿੱਚ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਵਜੋਂ ਨਿਯੁਕਤ ਕੀਤਾ ਅਤੇ ਚੋਣਾਂ ਨੂੰ ਨਿਰਪੱਖ, ਆਜ਼ਾਦ ਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਨੇ। ਸਰਵਉੱਚ ਅਦਾਲਤ ਨੇ ਅੱਜ ਜਨਤਕ ਥਾਵਾਂ ਤੇ ਫੜੇ ਗਏ ਆਵਾਰਾ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਤੋਂ ਬਾਅਦ ਵਾਪਸ ਨਾ ਛੱਡਣ ਦੇ ਆਪਣੇ ਪਹਿਲੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਜਸਟਿਸ ਵਿਕਰਮ ਨਾਥ ਦੀ ਅਗਵਾਈ ਵਾਲੇ ਬੈਂਚ ਨੇ ਨਵੰਬਰ 2025 ਦੇ ਹੁਕਮ 'ਚ ਸੋਧ ਕਰਨ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਅਤੇ ਅਧਿਕਾਰੀਆਂ ਨੂੰ ਅਜਿਹੇ ਕੁੱਤਿਆਂ ਨੂੰ ਸ਼ੈਲਟਰਾਂ ਵਿੱਚ ਰੱਖਣ ਦੇ ਨਿਰਦੇਸ਼ ਦਿੱਤੇ ਨੇ। ਬੱਚਿਆਂ, ਬਜ਼ੁਰਗਾਂ ਤੇ ਮੁਸਾਫਰਾਂ ਤੇ ਕੁੱਤਿਆਂ ਦੇ ਹਮਲਿਆਂ ਦੀਆਂ ਬਹੁਤ ਚਿੰਤਾਜਨਕ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਇਹ ਸਮੱਸਿਆ ਹਵਾਈ ਅੱਡਿਆਂ ਅਤੇ ਰਿਹਾਇਸ਼ੀ ਕਲੋਨੀਆਂ ਸਮੇਤ ਸੰਵੇਦਨਸ਼ੀਲ ਜਨਤਕ ਖੇਤਰਾਂ 'ਚ ਫੈਲ ਗਈ ਹੈ। ਬੈਂਚ ਨੇ ਚੇਤਾਵਨੀ ਦਿੱਤੀ ਕਿ ਜੋ ਅਧਿਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ 'ਚ ਅਸਫਲ ਰਹਿੰਦੇ ਨੇ ਉਨ੍ਹਾਂ ਨੂੰ ਮਾਨਹਾਨੀ ਅਤੇ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ। ਅਦਾਲਤ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜਾਨਵਰਾਂ ਦੇ ਜਨਮ ਨਿਯੰਤਰਣ ਕੇਂਦਰ ਸਥਾਪਤ ਕਰਨ ਅਤੇ ਰੇਬਿਜ਼ ਵਿਰੋਧੀ ਟੀਕਿਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਰੇਬਿਜ਼ ਤੋਂ ਪ੍ਰਭਾਵਿਤ ਜਾਂ ਖਤਰਨਾਕ ਕੁੱਤਿਆਂ ਦੀ ਇੱਛਾ ਮੌਤ ਸਮੇਤ ਕਾਨੂੰਨੀ ਤੌਰ ਤੇ ਮਨਜ਼ੂਰ ਉਪਾਅ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ। ਉੱਚ ਅਦਾਲਤਾਂ ਨੂੰ ਆਪਣੇ ਪੱਧਰ ਤੇ ਲਏ ਨੋਟਿਸ ਵਾਲੇ ਮਾਮਲਿਆਂ ਰਾਹੀਂ ਪਾਲਣਾ ਦੀ ਨਿਗਰਾਨੀ ਕਰਨ ਲਈ ਕਿਹਾ ਗਿਆ। ਪੰਜਾਬ 'ਚ 2 ਵੱਖ ਵੱਖ ਸੜਕ ਹਾਦਸਿਆਂ ਵਿੱਚ 1 ਪੁਲਿਸ ਕਰਮਚਾਰੀ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਅੱਜ ਸਵੇਰੇ ਗੁਰਦਾਸਪੁਰ 'ਚ 1 ਸੜਕ ਹਾਦਸੇ 'ਚ ਕਾਰ ਸਵਾਰ 4 ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਹ ਕਾਰ ਪਠਾਨਕੋਟ ਤੋਂ ਆਉਂਦੇ ਹੋਏ ਇੱਕ ਅਣਪਛਾਤੇ ਤੇ ਭਾਰੀ ਵਾਹਨ ਨਾਲ ਟਕਰਾ ਗਈ। 4 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਧਰ ਹੁਸ਼ਿਆਰਪੁਰ ਵਿੱਚ 1 ਹੋਰ ਸੜਕ ਹਾਦਸੇ 'ਚ 1 ਪੁਲਿਸ ਕਰਮਚਾਰੀ ਦੀ ਮੌਤ ਹੋ ਗਈ। ਇਹ ਹਾਦਸਾ ਪੁਲਿਸ ਕਰਮਚਾਰੀ ਦੀ ਕਾਰ ਦੇ ਦੂਜੇ ਪਾਸੇ ਤੋਂ ਆ ਰਹੇ ਇੱਕ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ। ਦੋਵਾਂ ਮਾਮਲਿਆਂ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਪੰਜਾਬ ਤੇ ਹਰਿਆਣਾ 'ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋਣ ਕਾਰਨ ਕੱਲ੍ਹ ਤੋਂ ਹੀ ਅੱਤ ਦੀ ਗਰਮੀ ਕਾਰਨ ਲੂ ਵਗ ਰਹੀ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ, ਜਿਸ ਨੇ ਪਹਿਲਾਂ ਹੀ ਅੱਤ ਦੀ ਗਰਮੀ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੋਇਆ, ਨੇ ਆਉਣ ਵਾਲੇ 3 ਤੋਂ 4 ਦਿਨਾਂ 'ਚ ਵੱਧ ਤੋਂ ਵੱਧ ਤਾਪਮਾਨ 'ਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਲੋਕਾਂ ਨੂੰ ਦੁਪਹਿਰ ਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੰਦਿਆਂ ਆਕਾਸ਼ਵਾਣੀ ਨੂੰ ਦਸਿਆ ਕਿ ਇਨ੍ਹਾਂ ਸੂਬਿਆਂ 'ਚ ਤਾਪਮਾਨ ਕਰੀਬ 45 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਹੋਣ ਦੀ ਸੰਭਾਵਨਾ ਏ।
1: 3 ਸੇ 4 ਦਿਨ ਆਪ ਦੇਖੇਂਗੇ ਟੈਂਪਰੇਚਰ ਬੜੇਂਗੇ ਔਰ ਅਭੀ ਆਲਰੇਡੀ ਟੈਂਪਰੇਚਰ ਜੋ ਹੈ 42-43 ਕੇ ਬੀਚ ਮੇਂ ਔਰ ਹਿਸਾਰ ਜੋ ਹੈ 45 ਕੇ ਆਸ ਪਾਸ ਆ ਗਿਆ ਹੈ ਤੋ ਇਸਮੇਂ ਔਰ ਬੜੋਤਰੀ ਆਪ ਦੇਖੇਂਗੇ 3 ਸੇ 4 ਦਿਨ ਖਾਸਕਰ ਜੋ ਪੰਜਾਬ ਹਰਿਆਣਾ ਕੇ ਵੈਸਟਰਨ ਜ਼ਿਲ੍ਹੇ ਹੈ ਜਿਸਮੇਂ ਅਗਰ ਪੰਜਾਬ ਮੇਂ ਹਮ ਦੇਖਤੇ ਹੈ ਤੋ ਫਿਰੋਜ਼ਪੁਰ, ਫਜ਼ਿਲਕਾ, ਬਠਿੰਡਾ, ਮੁਕਤਸਰ, ਮਾਨਸਾ, ਸੰਗਰੂਰ ਔਰ ਫਿਰ ਨੌਰਥ ਵੈਸਟਰਨ ਵੱਲ ਤਰਨ ਤਾਰਨ, ਅੰਮ੍ਰਿਤਸਰ, ਯਹਾਂ ਪੇ ਟੈਂਪਰੇਚਰ 45 ਕੇ ਆਸ ਪਾਸ ਚਲੇ ਜਾਏਂਗੇ। ਬਾਕੀ ਪੰਜਾਬ ਮੇਂ ਵੀ ਟੈਂਪਰੇਚਰ ਬੜੇਂਗੇ ਲੇਕਿਨ ਯਹਾਂ ਜ਼ਿਆਦਾ ਹੋਂਗੇ। ਇਸੀ ਤਰ੍ਹਾਂ ਸੇ ਹਰਿਆਣਾ ਕੇ ਜੋ ਜ਼ਿਲ੍ਹੇ ਹੈ ਜਿਸਮੇਂ ਸਿਰਸਾ, ਹਿਸਾਰ, ਫਤਿਹਾਬਾਦ, ਮਹਿੰਦਰਗੜ੍ਹ, ਭਿਵਾਨੀ, ਰੋਹਤਕ, ਝੱਜਰ, ਫਰੀਦਾਬਾਦ, ਗੁਰੂਗ੍ਰਾਮ, ਇਹ ਐਸੇ ਜ਼ਿਲ੍ਹੇ ਹੈ ਜਹਾਂ ਪੇ ਜ਼ਿਆਦਾ ਅਸਰ ਹੋਗਾ ਤੋ ਲੂ ਕੀ ਸਥਿਤੀ ਬਣੇਗੀ ਔਰ ਉਸਕੇ ਲਿਏ ਹਮਨੇ ਯੈਲੋ ਅਲਰਟ ਰੱਖਾ ਹੋਇਆ। ਇਹ ਕਰੀਬ 3 ਸੇ 4 ਦਿਨ ਕਾ ਸਮੇਂ ਹੈ, ਇਸਮੇਂ ਬਾਰਿਸ਼ ਕੀ ਕੋਈ ਸੰਭਾਵਨਾ ਨਹੀਂ ਹੈ। ਡਰਾਈ

0: ਦੱਸਣ ਰਹੇ
1: ਇਸ ਦੇ ਨਾਲ ਨਾਲ ਚੰਡੀਗੜ੍ਹ ਦੇ ਅਤੇ ਇਸ ਦੇ ਆਲੇ ਦੁਆਲੇ ਦੇ ਕਸਬਿਆਂ ਪੰਚਕੁਲਾ ਤੇ ਮੋਹਾਲੀ ਵਿਚ ਵੀ ਵੱਧ ਤੋਂ ਵੱਧ ਤਾਪਮਾਨ ਚ ਵਾਧਾ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
2: FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਦੁਪਹਿਰ ਦਾ 1:15 ਹੋ ਗਿਆ ਜੀ। ਪ੍ਰੋਗਰਾਮ ਨਗਮੇ ਦਾ ਬਾਕੀ ਹਿੱਸਾ ਲੈ ਕੇ ਇੱਕ ਵਾਰ ਮੁੜ ਤੋਂ ਹਾਜ਼ਰ ਹਾਂ ਮੈਂ ਕਰਮਜੀਤ ਕੌਰ। ਪ੍ਰੋਗਰਾਮ 'ਚ ਤੁਹਾਡੇ ਖੱਤ ਸ਼ਾਮਿਲ ਕਰਦੇ ਹਾਂ ਜੀ। ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਮਹਾਂਦੇਵ ਘਾਟ ਅਮਲੇਸ਼ਵਰ ਤੋਂ। ਡੋਮਨ ਠਾਕਰ, ਸੁਮਨ ਠਾਕਰ, ਮਿਥਲੇਸ਼ ਠਾਕੁਰ, ਤਾਰਣੀ, ਸੂਰਜ ਠਾਕੁਰ, ਜੋਤੀ, ਰਿਆਂਸ਼ ਅਤੇ ਗੁੜੀਆ ਠਾਕੁਰ। ਗਾਂਧੀ ਚੌਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ ਹੋਰਾਂ ਦੀ ਚਿੱਠੀ ਆਈ ਹੈ। ਇਹ ਚਿੱਠੀ ਸਾਡੇ ਕੋਲ ਆਈ ਹੈ ਜੀ ਪਿੰਡ ਸਿਉਣਾ ਤੋਂ। ਧੰਨਾ ਸਿੰਘ ਖਰੌੜ, ਪਰਮਵੀਰ ਸਿੰਘ ਖਰੌੜ, ਮਨਵੀਰ ਕੌਰ, ਨਰਿੰਦਰ, ਇਹਨਾਂ ਦੇ ਪੂਰਾ ਪਰਿਵਾਰ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਹੋਰਾਂ ਦੀ ਚਿੱਠੀ ਪਹੁੰਚੀ ਹੈ ਜੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ। ਇਸ ਗੀਤ ਨੂੰ ਅਸੀਂ ਲਿਆ ਫਿਲਮ ਰਾਮ ਤੇਰੀ ਗੰਗਾ ਮੈਲੀ ਦੇ ਵਿੱਚੋਂ। ਆਵਾਜ਼ਾਂ ਨੇ ਲਤਾ ਮੰਗੇਸ਼ਕਰ ਅਤੇ ਸਾਥੀਆਂ ਦੀਆਂ। ਰਵਿੰਦਰ ਜੈਨ ਦਾ ਸੰਗੀਤਬੱਧ ਕੀਤਾ ਹਸਰਤ ਜੈਪੁਰੀ ਦੇ ਬੋਲ। ਇਹ ਗੀਤ ਸੁਣਦੇ ਹਾਂ ਜੀ।

ਪ੍ਰੋਗਰਾਮ ਨਗਮੇ 'ਚ ਆਓ ਅਗਲਾ ਖਤ ਸ਼ਾਮਿਲ ਕਰਦੇ ਹਾਂ ਜੀ। ਇਹ ਚਿੱਠੀ ਸਾਨੂੰ ਪਹੁੰਚੀ ਹੈ ਗਿੱਦੜਬਾਹਾ ਤੋਂ। ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਅਤੇ ਹਿਨਾਸ਼ਾ ਹੋਰਾਂ ਨੇ ਲਿਖੀ ਹੈ ਜੀ। ਛੱਤੀਸਗੜ੍ਹ ਰਿੰਗਣੀ ਤੋਂ ਖਤ ਭੇਜਿਆ ਹੈ ਦਿਨੇਸ਼ ਵਰਮਾ, ਕਰੁਣਾ ਵਰਮਾ, ਦਤਰੇਂਗੀ ਤੋਂ ਭਾਗਵਤ ਵਰਮਾ, ਲਿਵਈ ਤੋਂ ਗੁਲਾਬਦਾਸ, ਮਾਣਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ, ਚਰਡੋਂਗਰੀ ਪਿਪਰੀਆ ਤੋਂ ਦੁਰਗਾ ਰਾਮ ਸਾਹੂ ਹੋਰਾਂ ਨੇ। ਅਗਲੀ ਚਿੱਠੀ ਆਈ ਹੈ ਜੀ ਮੁਕਤਸਰ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ, ਰਵਨੀਤ, ਨਿਸ਼ੂ ਅਤੇ ਇਹਨਾਂ ਦੇ ਸਾਥੀਆਂ ਦੀ। ਪਿੰਡ ਅਤਾਪੁਰ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਹੋਰਾਂ ਦਾ ਖਤ ਆਇਆ ਜੀ। ਮਲੋਟ ਕੈਂਪ ਤੋਂ ਸਤੀਸ਼ ਮਿਗਲਾਨੀ, ਸੀਮਾ ਮਿਗਲਾਨੀ, ਮਹਾਂਵੀਰ ਸੰਧੂ, ਵਿਵਾਨ ਅਤੇ ਰਮੇਸ਼ ਮਿਗਲਾਨੀ ਹੋਰਾਂ ਨੇ ਚਿੱਠੀ ਭੇਜੀ ਹੈ। ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਅਤੇ ਜਸ਼ਨ ਹੋਰਾਂ ਨੇ ਖਤ ਭੇਜਿਆ ਜੀ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ। ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ, ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ ਹੋਰਾਂ ਦੀ ਚਿੱਠੀ ਸਾਨੂੰ ਮਿਲੀ ਹੈ ਜੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਕਵਾਲੀ ਸੁਣਦੇ ਹਾਂ ਜੀ, ਜਿਸ ਨੂੰ ਅਸੀਂ ਲਿਆਏ ਫਿਲਮ 32 ਗੁੱਲ ਮੀਟਰ ਚਾਲੂ ਦੇ ਵਿੱਚੋਂ। ਮਨੋਜ ਮੁੰਤਾਸ਼ਿਰ ਦੇ ਬੋਲ ਨੇ ਅਤੇ ਰੋਚਕ ਕੋਹਲੀ ਨੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਜੀ।

0: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
1: ਜੀ ਦੋਸਤੋ, ਉਮੀਦ ਕਰਦੇ ਹਾਂ ਕਿ ਤੁਸੀਂ ਗਰਮੀ ਤੋਂ ਬਚੇ ਹੋਵੋਗੇ ਅਤੇ ਬਚਣਾ ਜ਼ਰੂਰੀ ਵੀ ਹੈ ਕਿਉਂਕਿ ਤੁਹਾਡੀ ਤੰਦਰੁਸਤੀ ਆਕਾਸ਼ਵਾਣੀ ਪਟਿਆਲਾ ਦੀ ਪਹਿਲ ਹੈ। ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ ਧਰਮਪਾਲ ਸ਼ਰਮਾ, ਰਾਮਚੰਦ ਸ਼ਰਮਾ, ਗਿਆਨ ਚੰਦ, ਪਿੰਡ ਰਾਏਪੁਰ ਮੰਡਲਾਂ, ਜ਼ਿਲ੍ਹਾ ਪਟਿਆਲਾ ਤੋਂ ਇਹਨਾਂ ਨੇ ਖੱਤ ਭੇਜਿਆ। ਪਿੰਡ ਬਾਲਦ ਖੁਰਦ ਤੋਂ ਅਗਲੀ ਚਿੱਠੀ ਆਈ ਹੈ ਜੀ, ਨੇੜੇ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ ਤੋਂ। ਇਹਨਾਂ ਨੇ ਅਮਨਦੀਪ ਗਰਗ ਅਤੇ ਪਰਿਵਾਰ ਵੱਲੋਂ ਚਿੱਠੀ ਭੇਜੀ ਹੈ, ਹੋਰ ਨਾਂ ਨਹੀਂ ਲਿਖੇ ਗਏ ਚਿੱਠੀ 'ਤੇ। ਮੱਖੂ ਫਿਰੋਜ਼ਪੁਰ ਤੋਂ ਸਾਨੂੰ ਖੱਤ ਭੇਜ ਰਹੇ ਨੇ ਜੀ, ਬਿੱਲਾ ਬਜਾਜ, ਹੈਪੀ ਕਪੂਰ ਅਤੇ ਮੁਨੀਸ਼ ਬਜਾਜ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ ਕੈਂਚੀਆਂ ਤੋਂ, ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਸਿਮਰਨ ਏਕਮ, ਦਮਨ ਅਤੇ ਅਭਿਜੋਤ। ਇਹ ਚਿੱਠੀ ਸਾਡੇ ਕੋਲ ਆਈ ਹੈ ਜੀ ਮੰਡੀ ਅਹਿਮਦਗੜ੍ਹ ਤੋਂ, ਬਿੱਟੂ ਰਾਜਾ, ਨਰਿੰਦਰ ਸ਼ਰਮਾ, ਸਵਿਤਾ ਸ਼ਰਮਾ, ਪੁਸ਼ਕਰ ਸ਼ਰਮਾ, ਜੇ ਬੀ ਰਾਓ, ਗੋਪਾਲ ਸ਼ਰਮਾ, ਅਵਤਾਰ ਮਹਿਰਾ ਅਤੇ ਪ੍ਰੀਤ ਗਿੱਲ ਹੋਰਾਂ ਦੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ। ਇਸ ਗੀਤ ਦੀ ਫਰਮਾਇਸ਼ ਵੀ ਸਾਡੇ ਕੋਲ ਪਹੁੰਚੀ ਹੈ ਜੀ, ਫਿਲਮ ਹੈ ਮੇਰਾ ਸਾਇਆ, ਆਸ਼ਾ ਭੋਸਲੇ ਨੇ ਇਸ ਗੀਤ ਨੂੰ ਗਾਇਆ ਹੈ। ਰਾਜਾ ਮਹਿਦੀ ਅਲੀ ਖਾਨ ਨੇ ਬੋਲ ਲਿਖੇ ਨੇ ਅਤੇ ਮਦਨ ਮੋਹਨ ਨੇ ਸੰਗੀਤਬੱਧ ਕੀਤਾ ਹੈ।

ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਇਸ ਵੇਲੇ ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਨਗਮੇ, ਮੈਂ ਹਾਂ ਤੁਹਾਡੇ ਨਾਲ ਕਰਮਜੀਤ ਕੌਰ। ਚਿੱਠੀਆਂ ਤੁਹਾਡੀਆਂ ਬਹੁਤ ਸਾਰੀਆਂ ਪਹੁੰਚੀਆਂ ਹੋਈਆਂ ਨੇ, ਜੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਖਤ ਭੇਜਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਸੀਂ ਆਪਣਾ ਪਤਾ ਦੱਸ ਦਿੰਦੇ ਹਾਂ। ਪ੍ਰੋਗਰਾਮ ਨਗਮੇ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਪਟਿਆਲਾ। ਪਿੰਨ ਕੋਡ ਹੈ ਜੀ ਸਾਡਾ 147002। ਇਸ ਪਤੇ 'ਤੇ ਤੁਸੀਂ ਸਾਨੂੰ ਚਿੱਠੀ ਭੇਜ ਕੇ ਆਪਣੀ ਫਰਮਾਇਸ਼ ਲਿਖ ਕੇ ਪੋਸਟ ਕਰ ਸਕਦੇ ਹੋ ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਡੀ ਪਸੰਦ ਦੇ ਹਿੰਦੀ ਫਿਲਮੀ ਨਗਮੇ ਤੁਹਾਨੂੰ ਸੁਣਵਾਉਣ ਦੀ। ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ ਪਿੰਡ ਤੇਜਾ ਮੌੜੀ ਤੋਂ ਵਰਨੀਤ ਪਵਨੀਤ ਸੰਧੂ ਅਤੇ ਜੈਜੇਵੀਰ ਸੰਧੂ ਹੋਰਾਂ ਦੀ, ਪੂਰਾ ਸੰਧੂ ਪਰਿਵਾਰ ਇਹਨਾਂ ਦੇ ਨਾਲ ਹੈ। ਅਤੇ ਇਹ ਚਿੱਠੀ ਆਈ ਹੈ

ਤਾਜ ਮੁਹੰਮਦ ਅੰਸਾਰੀ ਗੁਲਾਬ ਸਾਬਿਰ ਰਾਹੀਂ ਮਹਿਰਾਜ ਜਹਾਂ ਹੋਰਾਂ ਦੀ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ, ਸਾਦੁਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ ਹੋਰਾਂ ਦੀ ਚਿੱਠੀ ਪਹੁੰਚੀ ਹੈ ਜੀ। ਮੁਹੱਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਤੋਂ ਵਿਨੋਦਪੁਰੀ ਵੀਪੀ ਰੰਜੂ, ਅਸ਼ੋਕਪੁਰੀ ਸ਼ੁਲੀ ਸੁਸ਼ੀਲਪੁਰੀ, ਬੀਕੇਪੁਰੀ ਅਨੀਤਾ, ਮਮਤਾ, ਰਮਾ, ਨੀਲਮਪੁਰੀ ਹੋਰਾਂ ਦੀ ਚਿੱਠੀ ਆਈ ਹੈ ਜੀ। ਮਹਿਸ ਗੇਟ ਨਾਭਾ ਤੋਂ ਖਤ ਭੇਜ ਰਹੇ ਨੇ ਸੋਮਦੱਤ ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਚੱਕਲਾ ਬਾਜ਼ਾਰ ਸਮਾਣਾ ਤੋਂ ਚਿੱਠੀ ਆਈ ਹੈ ਜੀ। ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ ਅਤੇ ਹਸਮੁਖ ਲਾਲ ਜਿੰਦਲ ਹੋਰਾਂ ਦੀ। ਛੱਤੀਸਗੜ੍ਹ ਭਾਟਾਪਾਰਾ ਦਤਰੇਂਗੀ ਤੋਂ ਖਤ ਲਿਖਿਆ ਦੁਆਰਿਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ ਅਤੇ ਜਾਵੇਂਦਰ ਕੁਮਾਰ ਵਰਮਾ ਹੋਰਾਂ ਨੇ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਗੀਤ ਸੁਣਦੇ ਹਾਂ ਜੀ। ਫਿਲਮ ਰਾਜ਼ੀ ਦਾ, ਆਵਾਜ਼ ਹਰਸ਼ਦੀਪ ਕੌਰ ਦੀ।

ਐਸੀ ਜੀ ਅੱਜ ਦਾ ਪ੍ਰੋਗਰਾਮ ਨਗਮੇ ਉਮੀਦ ਕਰਦੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਏਗਾ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਨਗਮੇ ਹੁਣ ਖਤਮ ਕਰਨ ਦੀ ਮੈਨੂੰ ਕਰਮਜੀਤ ਕੌਰ ਨੂੰ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਲਓ ਜੀ, ਇਸ ਵੇਲੇ ਦੁਪਹਿਰ ਦੇ 1:40 ਹੋਣ ਵਾਲੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। 1:50 'ਤੇ ਰਿਲੇਅ ਕਰਾਂਗੇ ਉਰਦੂ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ, ਅਤੇ ਅਸੀਂ ਹਾਜ਼ਰ ਹੋਵਾਂਗੇ ਫੌਜੀ ਵੀਰਾਂ ਲਈ ਪ੍ਰੋਗਰਾਮ

0: ਸਰਫਰੋਸ਼ ਲੈ ਕੇ ਦੁਪਹਿਰ 2 ਵਜੇ ਆਓ ਹੁਣ ਸੁਣਦੇ ਹਾਂ ਪੰਜਾਬੀ 'ਚ ਖਬਰਾਂ।
1: ਇਹ ਆਕਾਸ਼ਵਾਣੀ ਏ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਸਲੋ ਵਿਚ 3ਜੇ ਭਾਰਤ ਨੌਰਡਿਕ ਸਿਖਰ ਸੰਮੇਲਨ ਵਿਚ ਸ਼ਾਮਿਲ ਹੋਣਗੇ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਰੀਬ 90 ਪੈਸੇ ਫੀ ਲੀਟਰ ਦਾ ਵਾਧਾ ਕੀਤਾ ਗਿਆ। ਸੁਪਰੀਮ ਕੋਰਟ ਨੇ ਜਨਤਕ ਥਾਵਾਂ ਤੇ ਫੜੇ ਗਏ ਲਾਵਾਰਿਸ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਕੀਤੇ ਬਿਨਾਂ ਛੱਡਣ ਦੇ ਆਪਣੇ ਪਹਿਲਾਂ ਦੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਵਿਚ 2 ਵੱਖ ਵੱਖ ਸੜਕ ਹਾਦਸਿਆਂ ਵਿਚ 5 ਲੋਕਾਂ ਦੀ ਮੌਤ। ਪੰਜਾਬ ਤੇ ਹਰਿਆਣਾ 'ਚ ਆਉਂਦੇ ਦਿਨਾਂ 'ਚ ਲੂ ਦੀ ਸਥਿਤੀ ਬਣੀ ਰਹੇਗੀ। ਜ਼ਿਆਦਾਤਰ ਜ਼ਿਲ੍ਹਿਆਂ ਵਿਚ ਪਾਰਾ ਹੋਰ ਵਧਣ ਦੀ ਸੰਭਾਵਨਾ। ਤੇ IPL ਕ੍ਰਿਕਟ ਵਿਚ ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਲਖਨਊ ਸੁਪਰ ਜੈਂਟਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਸਲੋ ਵਿਚ 3ਜੇ ਭਾਰਤ ਨੌਰਡਿਕ ਸੰਮੇਲਨ ਵਿਚ ਸ਼ਾਮਿਲ ਹੋਣਗੇ। ਇਸ ਸੰਮੇਲਨ ਦਾ ਉਦੇਸ਼ ਤਕਨਾਲੋਜੀ, ਨਵਿਆਉਣਯੋਗ ਊਰਜਾ, ਰੱਖਿਆ, ਸਥਿਰਤਾ ਅਤੇ ਵਪਾਰ ਵਰਗੇ ਖੇਤਰਾਂ ਵਿਚ ਨੌਰਡਿਕ ਦੇਸ਼ਾਂ ਨਾਲ ਭਾਰਤ ਦੀ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਨੌਰਡਿਕ ਦੇਸ਼ਾਂ ਦੇ ਆਪਣੇ ਹਮਰੁਤ ਭਾਵਾਂ ਦੇ ਨਾਲ ਅੱਜ 3ਜੇ ਭਾਰਤ ਨੌਰਡਿਕ ਸੰਮੇਲਨ ਵਿਚ ਸ਼ਾਮਿਲ ਹੋਣਗੇ। ਇਹ ਸੰਮੇਲਨ 2022 ਵਿਚ ਡੈਨਮਾਰਕ ਦੇ ਕੋਪਨਹੇਗਨ ਵਿਚ ਹੋਏ ਪਿਛਲੇ ਸੰਮੇਲਨ ਤੋਂ ਬਾਅਦ ਭਾਰਤ ਅਤੇ ਨੌਰਡਿਕ ਦੇਸ਼ਾਂ ਵਿਚਕਾਰ ਵਧੇ ਹੋਏ ਖੇਤਰੀ ਸਹਿਯੋਗ ਨੂੰ ਅੱਗੇ ਹੋਰ ਵਧਾਏਗਾ। ਇਸ ਦੌਰਾਨ ਤਕਨੀਕ ਅਤੇ ਨਵੀਨਤਾ, ਸਥਿਰਤਾ, ਨਵਿਆਉਣਯੋਗ ਊਰਜਾ ਅਤੇ ਡਿਜੀਟਾਈਜੇਸ਼ਨ ਦੇ ਖੇਤਰਾਂ ਤੇ ਧਿਆਨ ਦਿੱਤਾ ਜਾਏਗਾ। TEPA ਦੇ ਲਾਗੂ ਹੋਣ ਨਾਲ ਸੰਮੇਲਨ ਡੂੰਘੇ ਵਪਾਰ ਤੇ ਨਿਵੇਸ਼ ਸਬੰਧਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰੇਗਾ। ਇਸ ਬਲਾਕ ਨਾਲ ਭਾਰਤ ਦਾ ਦੁਵੱਲਾ ਵਪਾਰ ਇਸ ਸਮੇਂ $19 ਅਰਬ ਹੈ। ਇਹ ਸੰਮੇਲਨ ਖੇਤਰ ਨਾਲ ਸਾਡੇ ਬਹੁਪੱਖੀ ਸਹਿਯੋਗ ਨੂੰ ਵਧਾਉਣ ਵਿਚ ਮਦਦ ਕਰੇਗਾ। ਇਹ ਆਪਸੀ ਹਿੱਤ ਦੇ ਆਲਮੀ ਅਤੇ ਖੇਤਰੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਵੀ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ 3ਜੇ ਭਾਰਤ ਨੌਰਡਿਕ ਸੰਮੇਲਨ ਦੇ ਮੌਕੇ ਤੇ ਡੈਨਮਾਰਕ, ਆਈਸਲੈਂਡ ਅਤੇ ਫਿਨਲੈਂਡ ਦੇ ਪ੍ਰਧਾਨ ਮੰਤਰੀਆਂ ਨਾਲ ਦਵੱਲੀਆਂ ਮੀਟਿੰਗਾਂ ਵੀ ਕਰਨਗੇ। ਪ੍ਰਧਾਨ ਮੰਤਰੀ ਅੱਜ ਸ਼ਾਮ 2 ਦਿਨਾਂ ਸਰਕਾਰੀ ਦੌਰੇ ਲਈ ਇਟਲੀ ਦੇ ਰੋਮ ਪਹੁੰਚਣਗੇ। ਇਸ ਦੌਰੇ ਦਾ ਉਦੇਸ਼ ਵਪਾਰ, ਨਿਵੇਸ਼ ਅਤੇ ਤਕਨੀਕੀ ਨਵੀਨਤਾ ਵਿਚ ਦਵੱਲੇ ਸਹਿਯੋਗ ਨੂੰ ਮਜ਼ਬੂਤ ਕਰਨਾ ਏ। ਭਾਰਤੀ ਭਾਈਚਾਰੇ ਦੇ ਮੈਂਬਰਾਂ ਵਿਚ ਖੁਸ਼ੀ ਤੇ ਉਮੀਦ ਦੇਖਣ ਨੂੰ ਮਿਲ ਰਹੀ ਏ। ਅੱਜ ਅਤੇ ਭਲਕੇ ਤੱਕ ਹੋਣ ਵਾਲਾ ਇਹ ਦੌਰਾ ਇਟਲੀ ਦੇ ਪ੍ਰਧਾਨ ਮੰਤਰੀ ਜੋਰਜੀਆ ਮੇਲੋਨੀ ਦੇ ਨਿੱਜੀ ਸੱਦੇ ਤੇ ਹੋ ਰਿਹਾ ਏ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਸਹਿਮਤੀ ਪ੍ਰਗਟਾਈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਰੱਖਿਆ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਧਾਈ ਗਈ ਵਿਆਪਕ ਰਣਨੀਤਿਕ ਭਾਈਵਾਲੀ ਮਹੱਤਵਪੂਰਨ ਏ। ਸ੍ਰੀ ਸਿੰਘ ਨੇ ਕਿਹਾ ਕਿ ਭਾਰਤ ਅਤੇ ਵੀਅਤਨਾਮ ਸਾਂਝੀਆਂ ਕਦਰਾਂ ਕੀਮਤਾਂ ਦੇ ਆਧਾਰ ਤੇ ਰੱਖਿਆ, ਸੁਰੱਖਿਆ ਤੇ ਖੇਤਰੀ ਸਥਿਰਤਾ ਵਿਚ ਨਜ਼ਦੀਕੀ ਸਹਿਯੋਗ ਸਾਂਝਾ ਕਰਦੇ ਨੇ। ਸ੍ਰੀ ਸਿੰਘ ਨੇ ਹਨੋਈ ਵਿਚ ਵੀਅਤਨਾਮੀ ਰੱਖਿਆ ਮੰਤਰੀ ਜਨਰਲ ਫਾਨ ਵਾਂਗ ਜਿਆਂਗ ਨਾਲ ਇਕ ਦਵੱਲੀ ਮੀਟਿੰਗ ਵੀ ਕੀਤੀ। ਦੋਵਾਂ ਧਿਰਾਂ ਨੇ ਸਮੁੰਦਰੀ ਸੁਰੱਖਿਆ, ਰੱਖਿਆ ਸਨਅਤ, ਸਿਖਲਾਈ ਅਤੇ ਖੇਤਰੀ ਸਥਿਰਤਾ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਚਰਚਾ ਕੀਤੀ। ਦੋਵਾਂ ਆਗੂਆਂ ਨੇ ਵੀਅਤਨਾਮੀ ਹਵਾਈ ਫੌਜ ਦੇ ਅਫਸਰ ਕਾਲਜ ਵਿਖੇ ਸਥਾਪਿਤ ਇਕ ਭਾਸ਼ਾ ਪ੍ਰਯੋਗਸ਼ਾਲਾ ਦਾ ਉਦਘਾਟਨ ਕੀਤਾ। ਇਸ ਮੌਕੇ AI ਅਤੇ ਕੁਆਂਟਮ ਟੈਕਨਾਲੋਜੀ ਦੇ ਖੇਤਰ ਵਿਚ ਇਕ ਸਮਝੌਤਾ ਪੱਤਰ MOU ਦਾ ਵਟਾਂਦਰਾ ਕੀਤਾ ਗਿਆ। ਇਸ ਤੋਂ ਪਹਿਲਾਂ ਸ੍ਰੀ ਸਿੰਘ ਨੇ ਵੀਅਤਨਾਮ ਦੇ ਸੰਸਥਾਪਕ ਰਾਸ਼ਟਰਪਤੀ ਹੋ ਚੀ ਮਿਨ ਨੂੰ ਉਨ੍ਹਾਂ ਦੀ 136ਵੀਂ ਜਨਮ ਵਰ੍ਹੇਗੰਢ ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਹੋ ਚੀ ਮਿਨ ਦਾ ਦ੍ਰਿਸ਼ਟੀਕੋਣ, ਅਗਵਾਈ ਅਤੇ ਵਿਸ਼ਵਵਿਆਪੀ ਏਕਤਾ ਪ੍ਰਤੀ ਅਟੁੱਟ ਵਚਨਬੱਧਤਾ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਕਰੀਬ 90 ਪੈਸੇ ਫੀ ਲੀਟਰ ਦਾ ਵਾਧਾ ਕੀਤਾ ਗਿਆ, ਜੋ ਕਿ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਦੂਜਾ ਵਾਧਾ ਏ। ਦਿੱਲੀ ਵਿਚ ਪੈਟਰੋਲ ਦੀ ਕੀਮਤ ਹੁਣ 98 ਰੁਪਏ 64 ਪੈਸੇ ਫੀ ਲੀਟਰ ਏ, ਜਦੋਂ ਕਿ ਡੀਜ਼ਲ ਦੀ ਕੀਮਤ 91 ਰੁਪਏ 58 ਪੈਸੇ ਏ। ਮੁੰਬਈ ਵਿਚ ਪੈਟਰੋਲ 107 ਰੁਪਏ 59 ਪੈਸੇ ਅਤੇ ਡੀਜ਼ਲ 94 ਰੁਪਏ 8 ਪੈਸੇ ਫੀ ਲੀਟਰ ਵਿਕ ਰਿਹਾ ਹੈ। ਕੋਲਕਾਤਾ ਵਿਚ ਪੈਟਰੋਲ ਦੀਆਂ ਕੀਮਤਾਂ 109 ਰੁਪਏ 70 ਪੈਸੇ ਅਤੇ ਡੀਜ਼ਲ 96 ਰੁਪਏ 70 ਪੈਸੇ ਦਰਜ ਕੀਤੀਆਂ ਗਈਆਂ, ਜਦੋਂ ਕਿ ਚੇਨਈ ਵਿਚ ਪੈਟਰੋਲ ਦੀ ਕੀਮਤ 104 ਰੁਪਏ 49 ਪੈਸੇ ਅਤੇ ਡੀਜ਼ਲ 96 ਰੁਪਏ 11 ਪੈਸੇ ਫੀ ਲੀਟਰ ਏ। ਇਹ ਵਾਧਾ 15 ਮਈ ਨੂੰ 3 ਰੁਪਏ ਫੀ ਲੀਟਰ ਦੇ ਵਾਧੇ ਤੋਂ ਕੁਝ ਦਿਨ ਬਾਅਦ ਆਇਆ ਹੈ। ਇਹ 4 ਸਾਲਾਂ ਤੋਂ ਵੱਧ ਸਮੇਂ ਵਿਚ ਇੰਧਣ ਦੀਆਂ ਕੀਮਤਾਂ ਵਿਚ ਪਹਿਲਾ ਬਦਲਾਅ ਸੀ। ਈਰਾਨ ਸੰਘਰਸ਼ ਅਤੇ ਹੋਰਮੁਸ ਪਣਜੋੜ ਵਿਚ ਰੁਕਾਵਟ ਦਰਮਿਆਨ ਵਿਸ਼ਵ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧੇ ਤੋਂ ਬਾਅਦ ਇਹ ਵਾਧਾ ਹੋਇਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ARNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸੁਪਰੀਮ ਕੋਰਟ ਨੇ ਅੱਜ ਜਨਤਕ ਥਾਵਾਂ 'ਤੇ ਫੜੇ ਗਏ ਲਾਵਾਰਿਸ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਕੀਤੇ ਜਾਣ ਤੱਕ ਨਾ ਛੱਡਣ ਦੇ ਆਪਣੇ ਪਹਿਲਾਂ ਦੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਵਿਕਰਮਨਾਥ ਦੀ ਅਗਵਾਈ ਵਾਲੇ ਬੈਂਚ ਨੇ ਆਪਣੇ ਨਵੰਬਰ 2025 ਦੇ ਹੁਕਮ ਵਿਚ ਸੋਧ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਅਤੇ ਅਧਿਕਾਰੀਆਂ ਨੂੰ ਅਜਿਹੇ ਕੁੱਤਿਆਂ ਨੂੰ ਆਸਰਾ ਘਰਾਂ ਵਿਚ ਰੱਖਣ ਦਾ ਨਿਰਦੇਸ਼ ਦਿੱਤਾ। ਬੱਚਿਆਂ, ਬਜ਼ੁਰਗਾਂ ਅਤੇ ਆਉਣ ਜਾਣ ਵਾਲਿਆਂ ਤੇ ਕੁੱਤਿਆਂ ਦੇ ਹਮਲਿਆਂ ਦੀਆਂ ਬੇਹੱਦ ਚਿੰਤਾਜਨਕ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਇਹ ਸਮੱਸਿਆ ਹਵਾਈ ਅੱਡਿਆਂ ਅਤੇ ਰਿਹਾਇਸ਼ੀ ਕਲੋਨੀਆਂ ਸਮੇਤ ਸੰਵੇਦਨਸ਼ੀਲ ਜਨਤਕ ਖੇਤਰਾਂ ਵਿਚ ਫੈਲ ਗਈ ਏ। ਬੈਂਚ ਨੇ ਚੇਤਾਵਨੀ ਦਿੱਤੀ ਕਿ ਜੋ ਅਧਿਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਵਿਚ ਅਸਫਲ ਰਹਿੰਦੇ ਨੇ ਉਨ੍ਹਾਂ ਨੂੰ ਅਦਾਲਤ ਦੀ ਹੱਦ ਤੱਕ ਅਤੇ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਵਿਚ ਰਾਜ ਚੋਣ ਕਮਿਸ਼ਨ SEC ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਨਗਰ ਨਿਗਮਾਂ ਲਈ ਹੋਣ ਵਾਲੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਇਰ ਕੀਤੀ ਗਈਆਂ 713 ਨਾਮਜ਼ਦਗੀਆਂ ਨੂੰ ਰੱਦ ਕਰ ਦਿੱਤਾ ਹੈ। SEC ਮੁਤਾਬਿਕ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 16 ਮਈ ਤੱਕ ਕੁੱਲ 10,809 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। 18 ਮਈ ਨੂੰ ਜਾਂਚ ਤੋਂ ਬਾਅਦ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤ ਚੋਣਾਂ ਲਈ ਹੁਣ ਮੈਦਾਨ ਵਿਚ 10,096 ਉਮੀਦਵਾਰ ਨੇ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ ਅੱਜ 19 ਮਈ ਏ। ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਕਮਿਸ਼ਨ ਨੇ ਸਾਰੇ 23 ਜ਼ਿਲ੍ਹਿਆਂ ਵਿਚ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਆਮ ਨਿਗਰਾਨ ਵਜੋਂ ਨਿਯੁਕਤ ਕੀਤਾ ਅਤੇ ਚੋਣਾਂ ਨੂੰ ਨਿਰਪੱਖ, ਸੁਤੰਤਰ ਤੇ ਸ਼ਾਂਤੀਪੂਰਨ ਢੰਗ ਨਾਲ ਕਰਾਉਣ ਲਈ ਸਾਰੇ ਪ੍ਰਬੰਧ ਕੀਤੇ ਨੇ। ਪੰਜਾਬ ਵਿਚ ਦੋ ਵੱਖ ਵੱਖ ਸੜਕ ਹਾਦਸਿਆਂ ਵਿਚ ਇਕ ਪੁਲਿਸ ਮੁਲਾਜ਼ਮ ਸਮੇਤ 5 ਲੋਕਾਂ ਦੀ ਜਾਨ ਚਲੀ ਗਈ ਏ। ਅੱਜ ਸਵੇਰੇ ਗੁਰਦਾਸਪੁਰ ਵਿਚ ਇਕ ਕਾਰ ਹਾਦਸੇ ਵਿਚ 4 ਨੌਜਵਾਨਾਂ ਦੀ ਮੌਤ ਹੋ ਗਈ। ਇਹ ਕਾਰ ਜਿਸ ਵਿਚ ਇਹ ਨੌਜਵਾਨ ਸਵਾਰ ਸਨ ਪਠਾਨਕੋਟ ਤੋਂ ਆ ਰਹੀ ਸੀ ਜਦੋਂ ਇਸ ਦੀ ਇਕ ਅਣਪਛਾਤੇ ਭਾਰੀ ਵਾਹਨ ਨਾਲ ਟੱਕਰ ਹੋ ਗਈ। ਚਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਅੱਜ ਹੁਸ਼ਿਆਰਪੁਰ ਵਿਚ ਵੀ ਇਕ ਸੜਕ ਹਾਦਸੇ ਵਿਚ ਇਕ ਪੁਲਿਸ ਮੁਲਾਜ਼ਮ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਸ ਦੀ ਕਾਰ ਦੀ ਸਾਹਮਣੇ ਆ ਰਹੇ ਇਕ ਟਰੱਕ ਨਾਲ ਟੱਕਰ ਹੋ ਗਈ। ਦੋਵਾਂ ਮਾਮਲਿਆਂ ਵਿਚ ਹੋਰ ਜਾਂਚ ਜਾਰੀ ਏ। ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨਾਲ ਮੁਲਾਕਾਤ ਕਰਨ ਲਈ ਚੀਨ ਦਾ ਦੌਰਾ ਕਰ ਰਹੇ ਨੇ। ਕ੍ਰੈਮਲਿਨ ਮੁਤਾਬਿਕ ਦੋਵੇਂ ਨੇਤਾ ਆਰਥਿਕ ਸਹਿਯੋਗ ਅਤੇ ਮੁੱਖ ਖੇਤਰੀ ਤੇ ਆਲਮੀ ਮੁੱਦਿਆਂ ਤੇ ਚਰਚਾ ਕਰਨਗੇ। ਇਹ ਦੌਰਾ ਚੀਨ ਰੂਸ ਦੋਸਤੀ ਸੰਧੀ ਦੀ 25ਵੀਂ ਵਰ੍ਹੇਗੰਢ ਮੌਕੇ ਹੋ ਰਿਹਾ ਹੈ। ਕੱਲ੍ਹ ਤੋਂ ਹੀ ਪੰਜਾਬ ਤੇ ਹਰਿਆਣਾ ਵਿਚ ਜ਼ਬਰਦਸਤ ਗਰਮੀ ਕਾਰਨ ਲੂ ਚੱਲ ਰਹੀ ਹੈ ਕਿਉਂਕਿ ਇੱਥੇ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋ ਗਿਆ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ, ਜਿਸ ਨੇ ਪਹਿਲਾਂ ਹੀ ਆਉਂਦੇ ਦਿਨਾਂ 'ਚ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ, ਨੇ ਆਉਣ ਵਾਲੇ 3 ਤੋਂ 4 ਦਿਨਾਂ 'ਚ ਵੱਧ ਤੋਂ ਵੱਧ ਤਾਪਮਾਨ ਵਿਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਏ। ਡਾਇਰੈਕਟਰ IMD ਸੁਰਿੰਦਰਪਾਲ ਨੇ ਦੁਪਹਿਰ ਦੇ ਸਮੇਂ ਜਨਤਾ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੰਦੇ ਹੋਏ ਆਕਾਸ਼ਵਾਣੀ ਨੂੰ ਦੱਸਿਆ ਕਿ ਇਨ੍ਹਾਂ ਰਾਜਾਂ ਵਿਚ ਤਾਪਮਾਨ ਕਰੀਬ 45 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੀ ਵੱਧ ਹੋਣ ਦੀ ਸੰਭਾਵਨਾ ਹੈ।
2: 3 ਸੇ 4 ਦਿਨ ਆਪ ਦੇਖੇਂਗੇ ਟੈਂਪਰੇਚਰ ਬੜੇਂਗੇ ਔਰ ਅਭੀ ਆਲਰੇਡੀ ਟੈਂਪਰੇਚਰ ਜੋ ਹੈ 42-43 ਕੇ ਬੀਚ ਮੇਂ ਔਰ ਹਿਸਾਰ ਜੋ ਹੈ 45 ਕੇ ਆਸ ਪਾਸ ਆ ਗਿਆ ਹੈ ਤੋ ਇਸਮੇਂ ਔਰ ਬੜੋਤਰੀ ਆਪ ਦੇਖੇਂਗੇ 3 ਸੇ 4 ਦਿਨ ਖਾਸ ਕਰ ਜੋ ਪੰਜਾਬ ਹਰਿਆਣਾ ਕੇ ਵੈਸਟਰਨ ਜ਼ਿਲ੍ਹੇ ਹੈ ਜਿਸਮੇਂ ਅਗਰ ਪੰਜਾਬ ਮੇਂ ਹਮ ਦੇਖਤੇ ਹੈ ਤੋ ਫਿਰੋਜ਼ਪੁਰ, ਫਜ਼ਿਲਕਾ, ਬਠਿੰਡਾ, ਮੁਕਤਸਰ, ਮਾਨਸਾ, ਸੰਗਰੂਰ ਔਰ ਫਿਰ ਨੌਰਥ ਵੈਸਟਰਨ ਵੱਲ ਤਰਨ ਤਾਰਨ, ਅੰਮ੍ਰਿਤਸਰ, ਯਹਾਂ ਪੇ ਟੈਂਪਰੇਚਰ 45 ਕੇ ਆਸ ਪਾਸ ਚਲੇ ਜਾਏਂਗੇ। ਬਾਕੀ ਪੰਜਾਬ ਮੇਂ ਵੀ ਟੈਂਪਰੇਚਰ ਬੜੇਂਗੇ ਲੇਕਿਨ ਯਹਾਂ ਜ਼ਿਆਦਾ ਹੋਂਗੇ। ਇਸੀ ਤਰ੍ਹਾਂ ਸੇ ਹਰਿਆਣਾ ਕੇ ਜੋ ਜ਼ਿਲ੍ਹੇ ਹੈ ਜਿਸਮੇ ਸਿਰਸਾ, ਹਿਸਾਰ, ਫਤਿਹਾਬਾਦ, ਮਹਿੰਦਰਗੜ੍ਹ, ਭਿਵਾਨੀ, ਰੋਹਤਕ, ਝੱਜਰ, ਫਰੀਦਾਬਾਦ, ਗੁਰੂਗ੍ਰਾਮ, ਇਹ ਐਸੇ ਜ਼ਿਲ੍ਹੇ ਹੈ ਜਹਾਂ ਪੇ ਜ਼ਿਆਦਾ ਅਸਰ ਹੋਗਾ ਤੋ ਲੂ ਕੀ ਸਥਿਤੀ ਬਨੇਗੀ ਔਰ ਉਸਕੇ ਲੀਏ ਹਮਨੇ ਯੈਲੋ ਅਲਰਟ ਰੱਖਾ ਹੋਇਆ ਯੇ ਕਰੀਬ 3 ਸੇ 4 ਦਿਨ ਕਾ ਸਮੇਂ ਹੈ ਇਸਮੇ ਬਾਰਿਸ਼ ਕੀ ਕੋਈ ਸੰਭਾਵਨਾ ਨਹੀਂ ਹੈ ਡਰਾਈ ਕੰਡੀਸ਼ਨ ਰਹੇਗੀ।
1: IPL ਕ੍ਰਿਕਟ ਵਿਚ ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਏਗਾ। ਇਹ ਮੈਚ ਜੈਪੁਰ ਵਿਚ ਸ਼ਾਮ 7:30 ਵਜੇ ਤੋਂ ਖੇਡਿਆ ਜਾਏਗਾ। ਆਖਿਰ ਚ ਖਾਸ ਖਬਰਾਂ। ਪ੍ਰਧਾਨਮੰਤਰੀ ਨਰੇਂਦਰ ਮੋਦੀ ਅੱਜ ਓਸਲੋ ਵਿੱਚ ਤੀਜੇ ਭਾਰਤ ਨੌਰਡਿਕ ਸੰਮੇਲਨ ਵਿੱਚ ਸ਼ਾਮਲ ਹੋਣਗੇ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਰੀਬ 90 ਪੈਸੇ ਫੀ ਲੀਟਰ ਦਾ ਵਾਧਾ ਕੀਤਾ ਗਿਆ। ਸੁਪਰੀਮ ਕੋਰਟ ਨੇ ਜਨਤਕ ਥਾਵਾਂ ਤੇ ਫੜੇ ਗਏ ਲਾਵਾਰਿਸ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਕੀਤੇ ਜਾਣ ਤੱਕ ਨਾ ਛੱਡਣ ਦੇ ਆਪਣੇ ਪਹਿਲਾਂ ਦੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।

ਇਸ ਵੇਲੇ ਫੌਜੀ ਵੀਰ ਆਪਣਾ ਖਾਸ ਪ੍ਰੋਗਰਾਮ ਸੁਣ ਰਹੇ ਨੇ ਜੀ ਸਰਫਰੋਸ਼, ਅਤੇ ਫੌਜੀ ਵੀਰਾਂ ਦੇ ਨਾਲ ਨਾਲ ਅਸੀਂ ਤੁਹਾਡਾ ਵੀ ਮਨੋਰੰਜਨ ਕਰ ਦਈਏ. ਅਤੇ ਅਗਲਾ ਗੀਤ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਫਿਲਮ ਜ਼ਿੱਦੀ ਦੇ ਵਿੱਚੋਂ, ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਦੀਆਂ ਆਵਾਜ਼ਾਂ ਦੇ ਵਿੱਚ. ਸਮੀਰ ਨੇ ਇਸ ਗੀਤ ਦੇ ਬੋਲ ਲਿਖੇ ਨੇ ਅਤੇ ਦਲੀਪ ਸੇਨ ਨੇ ਸੰਗੀਤਬੱਧ ਕੀਤਾ.

0: ਅਨੁਰਾਧਾ ਪੌੜਵਾਲ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ ਗਾਇਆ ਇਸ ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਰਫਰੋਸ਼ ਖਤਮ ਕਰਨ ਤੋਂ ਪਹਿਲਾਂ ਧੰਨਵਾਦ ਫੌਜੀ ਵੀਰੋ ਤੁਹਾਡਾ ਅਤੇ ਸਾਰੇ ਹੀ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਖਤਮ ਹੁੰਦਾ। ਮੈਨੂੰ ਕਰਮਜੀਤ ਕੌਰ ਨੂੰ ਦਿਓ ਇਜਾਜ਼ਤ। ਇਸ ਵੇਲੇ ਦੁਪਹਿਰ ਦੇ 1:15 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਅਤੇ ਅਸੀਂ ਹਾਜ਼ਰ ਹੋਵਾਂਗੇ ਦੁਪਹਿਰ 2:30 ਵਜੇ ਤੁਹਾਡਾ ਸਭ ਦਾ ਪਸੰਦੀਦਾ ਪ੍ਰੋਗਰਾਮ 2 ਤੇਰੀਆਂ 2 ਮੇਰੀਆਂ ਲੈ ਕੇ।
1: नमस्कार, आकाशवाणी से दोपहर समाचार के साथ मैं कनकलता। प्रधानमंत्री नरेंद्र मोदी प्रौद्योगिकी, नवीकरणीय ऊर्जा, रक्षा और व्यापार में सहयोग को मजबूत करने के उद्देश्य से आयोजित 3rd भारत नॉर्डिक शिखर सम्मेलन में हिस्सा लेंगे। प्रधानमंत्री मोदी

ਜਾਂਦਾ, ਜਿਵੇਂ ਕਿ ਸਾਡੇ ਸਾਰੇ ਸੁਣਨ ਵਾਲੇ ਜਾਣਦੇ ਨੇ ਕਿ ਇਹ ਪ੍ਰੋਗਰਾਮ ਸਾਡਾ ਲਾਈਵ ਫੋਨ-ਇਨ ਰਹਿੰਦਾ ਹੈ, ਅਤੇ ਇਸ ਪ੍ਰੋਗਰਾਮ 'ਚ ਤੁਸੀਂ ਸਾਡੇ ਨਾਲ ਸਾਂਝ ਪਾਉਂਦੇ ਹੋ ਫੋਨ ਜ਼ਰੀਏ। ਸਾਡਾ ਨੰਬਰ ਉਹੀ ਹੈ ਜੀ, ਨਵੇਂ ਜੁੜਿਆਂ ਲਈ ਦੱਸ ਦਈਏ ਕਿ 0175 ਪਟਿਆਲਾ ਦਾ ਤੁਸੀਂ ਏਰੀਆ ਕੋਡ ਲਾਉਣਾ ਹੈ, ਅਤੇ 2284-94 ਨੰਬਰ ਡਾਇਲ ਕਰਨਾ ਹੈ। ਇਸ ਨੰਬਰ 'ਤੇ ਤੁਸੀਂ ਵਿਚਾਰ ਸਾਂਝੇ ਕਰਨੇ ਨੇ ਸਾਡੇ ਅੱਜ ਦੇ ਵਿਸ਼ੇ 'ਤੇ। ਵਿਸ਼ਾ ਹੈ ਜੀ, ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਇਹ ਜਿਹੜਾ ਵਿਸ਼ਾ ਹੈ ਇੱਕ ਅਖਾਣ ਹੈ, ਪੰਜਾਬੀ ਦੇ ਵਿੱਚ ਵਰਤਿਆ ਜਾਂਦਾ ਹੈ। ਕਹਿੰਦੇ ਨੇ ਕਿ ਜਦੋਂ ਕਿਸੇ ਬੰਦੇ ਨੂੰ ਕਿਤੇ ਬੁਲਾਇਆ ਨਾ ਜਾਵੇ ਅਤੇ ਉਹ ਆਪਣੇ ਆਪ ਜਦੋਂ ਪਹੁੰਚਦਾ ਫਿਰ ਆਪਣੀ ਕਦਰ ਕਰਾਉਂਦਾ, ਆਪਣੀ ਟੰਗ ਅੜਾਉਂਦਾ, ਉਹਦੇ ਲਈ ਇਹ ਅਖਾਣ ਜਿਹੜਾ ਵਰਤਿਆ ਜਾਂਦਾ। ਅੱਜ ਕੱਲ੍ਹ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ, ਕਿਉਂਕਿ ਅੱਜ ਕੱਲ੍ਹ ਕਿਸੇ ਕੋਲ ਵੀ ਸਮਾਂ ਨਹੀਂ ਬਿਨਾਂ ਸੱਦੇ ਜਾਣ ਦਾ। ਅਸੀਂ ਤਾਂ ਸੱਦੇ 'ਤੇ ਵੀ ਬਹੁਤ ਮੁਸ਼ਕਿਲ ਨਾਲ ਪਹੁੰਚਦੇ ਹਾਂ। ਤੁਹਾਡੇ ਕੀ ਵਿਚਾਰ ਨੇ ਇਸ ਵਿਸ਼ੇ 'ਤੇ, ਤੁਸੀਂ ਦੱਸਣਾ ਹੈ ਕਿ ਪੁਰਾਣੇ ਸਮੇਂ 'ਚ ਇੱਦਾਂ ਹੁੰਦਾ ਸੀ ਜਾਂ ਹੁਣ ਹੁੰਦਾ, ਜਾਂ ਫਿਰ ਇਸ ਅਖਾਣ ਦੇ ਨਾਲ ਹੁਣ ਕੋਈ ਬਦਲਾਅ ਆਇਆ ਹੈ ਜਾਂ ਨਹੀਂ ਆਇਆ। ਇਹ ਸਾਰੀਆਂ ਗੱਲਾਂ, ਤੁਹਾਡੇ ਮਨ 'ਚ ਕੀ ਵਿਚਾਰ ਨੇ ਇਸ

ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਕਾਲ ਕਰੋਗੇ ਅਤੇ ਨੰਬਰ ਸਾਡਾ ਨੋਟ ਕਰ ਲਿਆ ਹੋਣਾ। ਇੱਕ ਵਾਰ ਫਿਰ ਤੋਂ ਦੱਸ ਦਈਏ ਤੁਹਾਨੂੰ, 0175 ਪਟਿਆਲਾ ਦਾ ਏਰੀਆ ਕੋਡ ਲਾ ਕੇ 2284 94 ਨੰਬਰ ਤੁਸੀਂ ਡਾਇਲ ਕਰੋ। ਤਦ ਤੱਕ ਲਈ ਸੁਣਦੇ ਹਾਂ ਇਹ ਗੀਤ ਜੱਸੀ ਜਸਰਾਜ ਦਾ ਗਾਇਆ।

0: ਅੱਜ ਦੇ ਪ੍ਰੋਗਰਾਮ ਦੇ ਪਹਿਲੇ ਕਾਲਰ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ, ਉਹਨਾਂ ਦੇ ਵਿਚਾਰ ਜਾਣਦੇ ਆ ਜੀ। ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਂ ਪਤਾ ਦੱਸ ਦਿਓ, ਵੈਸੇ ਤੁਹਾਨੂੰ ਸਾਰੇ ਹੀ ਜਾਣਦੇ ਆ।
1: ਧੰਨਾ ਸਿੰਘ ਖਰੌੜ ਬੋਲਦਾ ਜੀ, ਪਿੰਡ ਸਿਉਣੇ ਤੋਂ
0: ਜੀ। ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਤੇ?
1: ਮੈਂ ਕਹਿਣਾ ਚਾਹੂੰਗਾ ਜੀ, ਦੋ ਮੁੰਡੇ ਇੰਨੇ ਬੇਸ਼ਰਮ ਤੇ ਜੀ, ਕਿਸੇ ਦਾ ਪੈਲਸ ਚ ਕਿਸੇ ਦੇ ਵਿਆਹ ਹੋਵੇ,
0: ਅੱਛਾ ਜੀ,
1: ਉਹਨਾਂ ਨੇ ਬਿਨਾਂ ਸੱਦੇ ਬੁਲਾਏ ਜਾਣਾ।
0: ਇਹ ਹੁਣ ਕਿਤੇ ਦੀ ਗੱਲ ਹੈ ਜੀ, ਪੁਰਾਣੀ ਤਾਂ ਨਹੀਂ?
1: ਨਹੀਂ, ਬਹੁਤੀ ਪੁਰਾਣੀ ਨਹੀਂ ਹੈ, ਨਵੀਂ।

0: ਕਿਉਂ ਆਏ?
1: ਠੀਕ ਹੈ ਜੀ।
0: ਉਹਨਾਂ ਨੇ ਜੀ ਜੇ ਕਿਸੇ ਨੇ ਪੁੱਛਣਾ ਭਾਈ ਕਿੱਧਰੋਂ ਆਏ ਹੋ ਕੁੜੀ ਵਾਲਿਆਂ ਕੰਨੀ ਹੋ, ਦੂਜੇ ਨੇ ਪੁੱਛਣਾ ਮੁੰਡੇ ਵਾਲਿਆਂ ਕੰਨੀ ਹੋ, ਖਾ ਪੀ ਕੇ ਆ ਜਾਣਾ।
1: ਠੀਕ ਹੈ, ਉਹਨਾਂ ਤੇ ਇਹ ਅਖਾਣ ਢੁਕਦਾ ਹੈ ਨਾ ਜੀ,
0: ਢੁਕਦਾ। ਹਾਂ ਜੀ, ਇੱਕ ਹੋਰ ਸੁਣੋ
1: ਜੀ।
0: ਉਹ ਜੀ ਕਿਸੇ ਦਿਨ ਕਿਸੇ ਰਿਟਾਇਰਮੈਂਟ ਦੀ ਪਾਰਟੀ ਹੋ ਰਹੀ ਸੀ, ਉਹਨਾਂ ਨੇ ਕਿਹਾ ਵੀ ਅੱਜ ਵੀ ਵਿਆਹ ਹੈ।
1: ਠੀਕ ਹੈ ਜੀ।
0: ਉਹ ਪਾਰਟੀ 'ਚ ਵੀ ਚਲੇ ਗਏ।
1: ਅੱਛਾ।
0: ਉੱਥੇ ਹੁਣ ਉਹਨਾਂ ਨੂੰ ਸਾਰੀ ਪਛਾਣ ਹੁੰਦੀ ਹੈ, ਜਿਹੜੇ ਜਿਹੜੇ ਬੰਦੇ ਬੁਲਾਏ ਨੇ, ਰਿਸ਼ਤੇਦਾਰ ਮਿੱਤਰ ਪਿਆਰੇ ਜੋ ਵੀ ਹੈਗੇ, ਉਹਨਾਂ ਨੂੰ ਪਤਾ ਹੀ ਹੁੰਦਾ
1: ਜੀ।
0: ਇੱਕ ਆ ਕਹਿੰਦਾ ਬਾਈ ਜੀ ਤੁਸੀਂ ਕਿੱਧਰੋਂ? ਕਹਿੰਦਾ ਜੀ ਕੁੜੀ ਵਾਲਿਆਂ ਕੰਨੀ ਹੋ
1: ਜੀ।
0: ਕਹਿੰਦਾ ਉਹ ਚੁੱਪ ਕਰਕੇ ਪਰਾਂ ਚਲਿਆ ਗਿਆ, ਪਰਾਂ ਜਾ ਕੇ ਦੱਸਿਆ, ਕਹਿੰਦਾ ਵੀ ਉਹ ਦੋ ਮੁੰਡੇ ਬਿਨਾਂ ਸੱਦੇ ਬੁਲਾਏ ਆਏ ਨੇ, ਉਹਨਾਂ ਦਾ ਦੱਸੋ ਕੀ ਕਰੀਏ। ਫਿਰ ਸਿਆਣਾ ਬੰਦਾ ਗਿਆ, ਇੱਕ ਕਹਿੰਦਾ ਭਾਈ ਸਾਹਿਬ ਆਹ ਕੋਈ ਨਾ ਕੁੜੀ ਦਾ ਵਿਆਹ ਹੈ ਨਾ ਮੁੰਡੇ ਦਾ ਵਿਆਹ, ਉਰੇ ਹੋ ਰਹੀ ਹੈ ਪਾਰਟੀ ਰਿਟਾਇਰਮੈਂਟ ਦੀ।
1: ਠੀਕ ਹੈ ਜੀ।
0: ਤੁਸੀਂ ਆਉਂਦੇ ਹੋ ਫਰੀ ਦਾ ਖਾਣ ਵਾਸਤੇ, ਕਿੰਨਾ ਕੁ ਖਾ ਲਓਗੇ? 100 ਦਾ ਖਾ ਲਓਗੇ, 200 ਦਾ ਖਾ ਲਓਗੇ
1: ਜੀ?
0: ਜਿਹੜੀ ਇੱਜ਼ਤ ਹੈ ਲੱਖਾਂ 'ਚ ਨਹੀਂ ਮਿਲਦੀ।
1: ਬਿਲਕੁਲ ਸਹੀ ਗੱਲ ਕਹੀ ਹੈ ਜੀ ਤੁਸੀਂ। ਵੈਸੇ ਜਿਹੜੇ ਅੱਜ ਕੱਲ੍ਹ ਇਹ ਬਹੁਤ ਘੱਟ ਸੁਣਨ ਨੂੰ ਆਉਂਦੀ ਹੈ ਗੱਲ, ਚਲੋ ਤੁਸੀਂ ਕੀਤੀ, ਤੁਸੀਂ ਨੋਟ ਕੀਤੀ।
0: ਉਹ ਜਾਣੀ ਜਿਹੜਾ ਸਿਆਣਾ ਸਿਆਣੇ ਨੇ ਸਿਆਣੀ ਗੱਲ ਕਰਨੀ ਆ, ਕਹਿੰਦਾ ਜਿਹੜੀ ਇੱਜ਼ਤ ਆ ਲੱਖਾਂ 'ਚ ਨਹੀਂ ਮਿਲਦੀ ਆ, ਭੋਜਨ ਤਾਂ 100-200 'ਚ ਤੁਹਾਨੂੰ ਹੋਟਲ 'ਚ ਵੀ ਮਿਲ ਜੂਗਾ
1: ਜੀ। ਬਿਲਕੁਲ ਜੀ।
0: ਆਹ ਕੰਮ ਕਦੇ ਨਾ ਕਰੇ ਕਰੋ, ਮੈਂ ਤੁਹਾਨੂੰ ਕੁਛ ਨੀ ਰੋਕਦਾ ਨੀ, ਤੁਸੀਂ ਸਾਡੀ ਖੁਸ਼ੀ 'ਚ ਸ਼ਾਮਿਲ ਹੋਏ ਹੋ, ਕੁਛ ਨਾ ਦਓ, ਕੋਈ ਸਾਗਣ ਨੀ, ਕੁਛ ਨੀ, ਖਾਓ ਪੀਓ ਐਸ਼ ਕਰੋ
1: ਜੀ ਜੀ ਜੀ,
0: ਪਰ ਆਹ ਕੰਮ ਗਲਤ ਅੱਗੇ ਵਾਸਤੇ ਨਾ ਕਰਿਓ। ਇੱਕ ਹੋਰ ਸੁਣੋ ਜੀ, ਪਿੰਡਾਂ ਦੇ ਵਿੱਚ ਜਲਸੇ ਲੱਗਦੇ ਹੁੰਦੇ ਤੇ ਜੀ, ਪੁਰਾਣੀ ਗੱਲ ਹੈ
1: ਜੀ।
0: ਅੱਜ ਆਏ ਮੁਹੱਲੇ 'ਚ, ਕੱਲੂ ਆਏ ਮੁਹੱਲੇ 'ਚ, ਉਹ ਜਿਹੜੇ ਜਲਸੇ ਵਾਲੇ ਤੇ ਉਹ ਕਹਿੰਦੇ ਸਾਨੂੰ ਰਸਤ ਦਓ ਜੇ ਸਾਨੂੰ ਲਵਾਉਣਾ ਹੈ
1: ਜੀ।
0: ਰਸਤ ਹੁੰਦੀ ਜੀ 1.25 ਸੇਰ ਆਟਾ, 1/2 ਕਿਲੋ ਗੁੜ, ਪਾਈਆ ਘਿਓ, ਨੂਣ ਮਿਰਚਾਂ, ਬਾਕੀ 1 ਬੋਤਲ ਮਿੱਟੀ ਦੇ ਤੇਲ ਦੀ ਮਸਾਲ ਵਾਸਤੇ। ਉਹਦਾ ਮਤਲਬ ਆਹ ਹੁੰਦਾ ਤਾ ਵੀ ਜੇ ਕੋਈ ਲੜਾਈ ਝਗੜਾ ਹੋ ਗਿਆ ਤਾਂ ਕਹਿਣਗੇ ਤੁਸੀਂ ਕਿਹਨੇ ਬੁਲਾਏ ਹੋ? ਬਈ ਅਸੀਂ ਫਲਾਣੇ ਨੇ ਬੁਲਾਇਆ, ਸਾਨੂੰ ਰਸਤ ਦਿੱਤੀ ਹੈ। ਰਸਤ ਤਾਂ 10-15 ਰੁਪਏ ਦੀ, ਉਹ ਆਪ ਵੀ ਲੈ ਕੇ ਖਰਚ ਸਕਦੇ ਤੇ, ਪਰ ਉਹਦਾ ਮਤਲਬ ਆ ਵੀ ਅਸੀਂ ਬੁਲਾਏ ਹਾਂ,
1: ਬੁਲਾਏ, ਸੱਦੇ ਹੋਏ ਆ, ਸਾਨੂੰ ਸੁਨੇਹਾ ਮਿਲਿਆ ਹੈ ਨਾ। ਪੁਆਧ 'ਚ ਕਹਿੰਦੇ ਆ ਦੁਆਦਾ ਮਿਲਿਆ। ਸ਼ੁਕਰੀਆ ਜੀ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਧੰਨਵਾਦ ਜੀ ਜੀ।
0: ਠੀਕ ਹੈ।

0: ਬਿਲਕੁਲ ਜੀ, ਸਾਡੇ ਪਿੰਡ ਆਇਓ, ਤੁਹਾਨੂੰ ਚੂਰੀਆਂ ਖਵਾਵਾਂਗੇ। ਗੀਤ ਬੜਾ ਸੋਹਣਾ ਗਾਇਆ ਅਤੇ ਸਾਡੇ ਨਾਲ ਕਾਲਰ ਵੀ ਆ ਚੁੱਕੇ ਨੇ, ਦੇਖਦੇ ਹਾਂ ਕਿੱਥੋਂ ਆਏ ਨੇ। ਹੈਲੋ,
1: ਹੈਲੋ ਬੇਟਾ, ਸਤਿ ਸ਼੍ਰੀ ਅਕਾਲ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਅਤੇ ਕਿੱਥੋਂ ਜੀ?
1: ਮੈਂ ਬਲਦੇਵ ਸਿੰਘ ਬੋਲਦਾ ਜੀ, ਸਮਾਣਾ ਮੰਡੀ ਤੋਂ।
0: ਜੀ, ਸਮਾਣਾ ਮੰਡੀ ਵਾਲਿਆਂ ਦੇ ਕੀ ਹਾਲ ਚਾਲ ਨੇ ਅਤੇ ਕੀ ਕਹਿਣਾ ਚਾਹੁੰਦੇ ਨੇ?
1: ਵਧੀਆ ਨੇ ਬੇਟਾ, ਵਧੀਆ ਐਸ਼ ਕਰਦੇ ਆ, ਬਾਬੇ ਦੀ ਕਿਰਪਾ ਹੈ।
0: ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਤੇ?
1: ਸਾਰੇ ਸਰੋਤਿਆਂ ਨੂੰ, ਜਿੰਨੇ ਮੇਰੇ ਵੱਡੇ ਭੈਣ ਭਾਈ ਸਾਰੇ ਸੁਣਦੇ ਨੇ, ਤਰਬੂਜ ਦੀ ਮਿੱਠੀ ਮਿੱਠੀ ਮਿਠਾਸ ਵਰਗੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।
0: ਹਾਂਜੀ, ਤੁਹਾਨੂੰ ਵੀ ਸਤਿ ਸ੍ਰੀ ਅਕਾਲ।
1: ਕਹਿੰਦਾ ਜੀ, ਤੁਸੀਂ ਤਾਂ ਲਾਇਆ ਨਾ, ਮੈਂ ਲਾੜੇ ਦੀ ਤਾਈ।
0: ਹਾਂਜੀ,
1: ਮੈਂ ਕਹਿੰਦਾ ਜੀ, ਸੱਜਣ ਨਾਲ ਬੁਲਾਇਆ, ਕਹਿੰਦਾ ਮੈਂ ਲਾੜੇ ਦਾ ਤਾਇਆ।
0: ਜੀ, ਆਪੋ ਆਪਣੇ ਤਰੀਕੇ ਨਾਲ ਲੈ ਲੈਂਦੇ ਹੈ ਨਾ, ਮੇਲ ਤੇ ਫੀਮੇਲ। ਹਾਂਜੀ ਹਾਂਜੀ ਜੀ,
1: ਕਈ ਵਾਰ ਆਪਾਂ ਪਿੰਡ ਦੇ ਵਿੱਚ ਜਾਂ ਸ਼ਹਿਰ ਚ ਵੀ ਜਾਂਦੇ ਹਾਂ, ਉਦੋਂ ਬੰਦੇ ਗੱਲਾਂ ਕਰਦੇ ਨੇ ਖੜੇ ਇਕੱਠੇ, ਤੁਹਾਨੂੰ ਸ਼ਾਇਦ ਉਹਨਾਂ ਨੂੰ ਮਿਲਣਾ ਵੀ ਹੁੰਦਾ, ਪਰ ਜੋ ਗੱਲਾਂ ਕਰਦੇ ਤੁਸੀਂ ਕਿਸੇ ਸਾਈਡ ਤੇ ਸੁਣ ਲਓ, ਜਾਂਦੇ ਥੋੜੀ ਲੋੜ ਹੀ ਉਹਨੂੰ ਗੱਲ ਕਰ ਲੈਣ ਦਿਓ, ਗੱਲਾਂ ਉਹ ਕਰਦੇ ਹੁੰਦੇ ਵਿੱਚ ਜਾ ਕੇ ਮੇਰੇ ਵਗੈਰਾ
0: ਆਪਣੀ ਟਾਂਗੜ ਆਉਂਦੇ ਆ। ਹਾਂ, ਮੈਂ ਉਹੀ ਗੱਲ ਆਖੀ ਕਿ ਜਦੋਂ ਤੁਹਾਨੂੰ ਸੱਦਿਆ ਨਾ ਜਾਵੇ, ਜਦੋਂ ਤੁਹਾਨੂੰ ਪ੍ਰੈਫਰੈਂਸ ਨਾ ਦਿੱਤੀ ਜਾਵੇ, ਜਦੋਂ ਤੁਹਾਡੇ ਵੱਲ ਧਿਆਨ ਨਾ ਦਿੱਤਾ ਜਾਵੇ, ਤਾਂ ਉੱਥੇ ਜਾਣਾ ਨਹੀਂ ਚਾਹੀਦਾ, ਹੈ ਨਾ?
1: ਹਾਂ, ਜਦ ਤੁਸੀਂ ਚਲੋ ਜਾ ਵੀ ਰਹੋ, ਕਿਸੇ ਬੰਦੇ ਨੂੰ ਮਿਲ ਲਾਂਗੇ, ਤੁਸੀਂ ਕਿਸੇ ਸਾਈਡ ਤੇ ਖੜ ਜਾਓ, ਗੱਲ ਕਰ ਲਾਂਗੇ, ਤੁਸੀਂ ਬਾਅਦ ਚੋਂ ਨਾ ਗੱਲ ਕਰ ਲਿਓ,
0: ਗੱਲ ਕਰ ਲਿਓ। ਜੀ ਬਿਲਕੁਲ ਬਿਲਕੁਲ,
1: ਆਪਣੀ ਕਮੀਜ਼ਰ ਦੀ ਗੱਲ ਕਰਦੇ ਨੇ, ਕੋਈ ਰਿਸ਼ਤੇਦਾਰ ਦੀ ਗੱਲ ਕਰਦਾ, ਕੋਈ ਪਿੰਡ ਦੀ ਗੱਲ ਕਰਦਾ।
0: ਜੀ, ਤੇ ਜੇ ਕੋਈ ਤੁਹਾਡੇ ਤੋਂ ਦੂਰ ਹੋ ਕੇ ਗੱਲ ਕਰ ਰਿਹਾ, ਉਹਦਾ ਮਤਲਬ ਇਹ ਹੈ ਕਿ ਇਹ ਗੱਲ ਤੁਹਾਡੇ ਨਾਲ ਕਰਨ ਵਾਲੀ ਨਹੀਂ ਹੈ,
1: ਨਹੀਂ ਹੈਗੀ। ਹਾਂ, ਤੁਸੀਂ ਆਪ ਖੜ ਜਾਓ, ਕਈ ਵਾਰ ਮੈਂ ਤੁਹਾਨੂੰ ਮਿਲਣਾ ਹੈ, ਉਹ ਹੱਥ ਖੜਾ ਕਰ ਦੇਣ ਵੀ ਕਿਲੋ ਮਿੰਟ ਖੜ ਜਾ।
0: ਜੀ ਜੀ ਜੀ
1: ਜਾ ਕੇ ਗੱਲਾਂ ਦਾ ਕੀ ਨਾ ਪੁੱਛ ਪਿਆ ਹੁੰਦਾ, ਜਾ ਕੇ ਲੜੇ ਖੜ ਜਾਣੇ।
0: ਜੀ ਸ਼ੁਕਰੀਆ ਸਰ, ਹਾਂਜੀ ਹਾਂਜੀ, ਧੰਨਵਾਦ ਤੁਹਾਡਾ, ਤੁਸੀਂ ਆਪਣੀ ਰਾਏ ਰੱਖੀ, ਸ਼ੁਕਰੀਆ ਜੀ,
1: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ।

0: ਜੀ, ਚੂਰੀਆਂ ਅਸੀਂ ਬਾਅਦ 'ਚ ਖਾਵਾਂਗੇ, ਪਹਿਲਾਂ ਅਸੀਂ ਆਪਣੇ ਇੱਕ ਲਿਸਨਰ ਨੂੰ ਲਾਈਨ 'ਤੇ ਲੈਂਦੇ ਹਾਂ। ਕੌਣ ਨੇ, ਕਿੱਥੋਂ ਨੇ? ਹੈਲੋ ਹੈਲੋ,
1: ਹਾਂਜੀ, ਮੈਂ ਰਜਿੰਦਰ ਕੌਰ ਪ੍ਰਕਾਸ਼ ਕਲੋਨੀ ਤੋਂ ਜੀ।
0: ਬਹੁਤ ਬਹੁਤ ਸਵਾਗਤ ਜੀ, ਬਹੁਤ ਚੰਗਾ ਲੱਗਿਆ ਤੁਸੀਂ ਆਪਣਾ ਰੇਡੀਓ ਬੰਦ ਕਰ ਦਿਓ ਅਤੇ ਸਾਡੇ ਨਾਲ ਗੱਲ ਕਰੋ। ਵਿਸ਼ਾ ਤੁਹਾਨੂੰ ਪਤਾ ਹੈ ਜੀ?
1: ਹਾਂਜੀ ਹਾਂਜੀ ਪਤਾ ਜੀ ਪਤਾ। ਹਾਂਜੀ
0: ਜੀ ਹਾਂਜੀ, ਦੱਸੋ ਫਿਰ ਆਪਣੇ ਵਿਚਾਰ ਕੀ ਕਹਿਣਾ
1: ਹਾਂਜੀ
0: ਚਾਹੁੰਦੇ ਹੋ।
1: ਹਾਂਜੀ, ਜਿਵੇਂ ਮਤਲਬ ਆਪਾਂ ਬਿਨਾਂ ਵਜ੍ਹਾ ਦੇ ਕਿਸੇ ਦੇ ਵਿੱਚ ਜਾ ਕੇ ਆਪਾਂ ਸਲਾਹ

0: ਦਿੰਦੇ ਆ ਨਾ ਜੀ, ਦਿੰਦੇ ਆ ਨਾ
1: ਜੀ,
0: ਹੈਨਾ ਜੀ, ਉਹ ਆਲੇ ਨਹੀਂ ਪਸੰਦ ਨੀ, ਫਿਰ ਉੱਥੇ ਖਾਣ ਇਹੀ ਵਰਤੀ ਜਾਂਦੀ ਹੈ ਕਿ ਸੱਦੀ ਨਾ ਸਦਾਈ ਮੈਂ ਲਾੜੇ ਦੀ ਤਾਈ।
1: ਹਾਂ, ਤੇ ਜਿੱਥੇ ਸਾਨੂੰ ਕਦਰ ਨਾ ਮਿਲੇ ਉੱਥੇ ਸਾਨੂੰ ਜਾਣਾ ਨੀ ਚਾਹੀਦਾ, ਹੈਨਾ।
0: ਹਾਂਜੀ ਹਾਂਜੀ, ਨਹੀਂ ਦੇਣੀ ਚਾਹੀਦੀ ਸਲਾਹ ਬਿਨਾਂ ਮੰਗੇ।
1: ਬਿਲਕੁਲ, ਤੇ ਜੇ ਸਾਨੂੰ ਕੋਈ ਕਿਸੇ ਮੌਕੇ ਤੇ ਸੱਦਦਾ ਹੈ ਤਾਂ ਉਦੋਂ ਜਾਓ, ਜੀ ਸੱਦ ਕੇ ਜਾਓ, ਪੂਰੀ ਪੂਰਾ ਆਦਰ ਸਤਿਕਾਰ ਮਿਲਦਾ, ਮਾਣ ਮਿਲਦਾ। ਤੇ ਜੇ ਅਸੀਂ ਨਿੱਤ ਕਿਸੇ ਦੇ ਘਰੇ ਤੁਰੇ ਰਹਿੰਦੇ ਹਾਂ, ਹੈ ਨਾ, ਤਾਂ ਫਿਰ ਉਹ ਮਾਣ ਸਤਿਕਾਰ ਮੈਨੂੰ ਲੱਗਦਾ ਨਹੀਂ ਮਿਲਦਾ। ਸਿਰਫ ਆਪਾਂ ਕਹਿ ਸਕਦੇ ਹਾਂ ਕਿ ਘਰ ਦੇ ਜਵਾਈ ਨੂੰ ਕੋਈ ਮਨਾ ਨਹੀਂ ਕਰਦਾ, ਮੈਨੂੰ ਲੱਗਦਾ ਬਾਕੀ ਸਾਰਿਆਂ ਨੂੰ, ਬਾਕੀ ਸਾਰਿਆਂ ਨਾਲ ਜੋ ਹੁੰਦੀ ਹੈ ਤੁਸੀਂ ਜਾਣਦੇ ਹੋ, ਹੈ ਨਾ ਜੀ।
0: ਹਾਂਜੀ,
1: ਹੋਰ ਕੁਝ ਕਹਿਣਾ ਚਾਹੁੰਦੇ ਹੋ ਜੀ?
0: ਬਸ ਜੀ, ਬਸ, ਥੈਂਕ ਯੂ,
1: ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਸ਼ੁਕਰੀਆ ਜੀ
0: ਜੀ।
1: ਜੀ।

0: ਜੀ ਬਿਲਕੁਲ, ਪ੍ਰਾਹੁਣਿਆਂ ਦੀ ਟੌਹਰ ਵੱਖਰੀ ਹੁੰਦੀ ਹੈ, ਅਤੇ ਸਾਡੇ ਨਾਲ ਇੱਕ ਹੋਰ ਮਹਿਮਾਨ ਆਏ ਨੇ, ਕੀ ਕਹਿਣਾ ਚਾਹੁੰਦੇ ਨੇ ਜਾਣਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਅਤੇ ਕਿੱਥੋਂ ਜੀ, ਕੀ ਕਹਿਣਾ ਚਾਹੁੰਦੇ ਹੋ?
1: ਮੈਂ ਇੱਕ ਕਹਿਣਾ ਜੀ, ਕਿਸੇ ਨਾਲ ਖਾਓ ਨਾ ਪੀਓ ਨਾ ਜੀ, ਇਕੱਲੇ ਬੈਠ ਕੇ ਖਾਓ ਜੀ, ਅੱਜ ਕੱਲ੍ਹ ਵਕਤ ਮਾੜੇ ਨੇ ਜੀ।
0: ਅੱਛਾ ਜੀ,
1: ਹਾਂ ਜੀ, ਇਹ ਦੇਖੋ ਬਿਨਾਂ ਛੱਡੇ ਕਿਸੇ ਦੇ ਜਾਓ ਨਾ ਜੀ,
0: ਇਹ ਗੱਲ ਸਹੀ ਹੈ ਤੁਹਾਡੀ।
1: ਹਾਂ ਦੇਖੋ ਜੀ, ਹੁਣ ਆਪਾਂ ਕਹਿੰਦੇ ਪਾਰਟੀ ਜਾਓ, ਜਦ ਤੱਕ ਬੰਦਾ ਆਪਾਂ ਨੂੰ ਛੱਡਦਾ ਨੀ ਗਾ ਜੀ, ਜਦ ਤੱਕ।
0: ਤੇ ਮੈਨੂੰ ਤੁਹਾਡੀ ਇੱਕ ਗੱਲ ਹੋਰ ਸਮਝਾਓ, ਜਿਹੜੀ ਤੁਸੀਂ ਕਹੀ ਹੈ ਕਿ ਕਿਸੇ ਦੇ ਜਾਓ ਨਾ, ਇਕੱਲੇ ਬੈਠ ਕੇ ਖਾਓ, ਫਿਰ ਏਦਾਂ ਸਮਾਜ ਕਿਵੇਂ ਚੱਲੇਗਾ ਜੀ?
1: ਇਹ ਅੱਜ ਕੱਲ ਦਵਾਈਆਂ ਪਾ ਕੇ ਦਿੰਦੇ ਨੇ ਵਿੱਚ ਜੀ, ਅੱਜ ਕੱਲ ਵਕਤ ਮਾਰੇ ਆ ਗਏ ਜੀ।
0: ਇਹ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੈ ਜੀ, ਜਿਹੜੇ ਲੋਕ ਤੁਹਾਡੇ ਵੈਲ ਵਿਸ਼ਰ ਨਹੀਂ ਹੈਗੇ, ਇਹ ਤੁਹਾਡੇ ਰਿਸ਼ਤੇਦਾਰ ਨਹੀਂ ਹੈਗੇ, ਤੁਸੀਂ ਜਿਨ੍ਹਾਂ ਨੂੰ ਜਾਣਦੇ ਨਹੀਂ, ਜਾਂ ਜਿਨ੍ਹਾਂ ਦੀ ਤੁਹਾਡੇ ਨਾਲ ਕੋਈ ਦੁਸ਼ਮਣੀ ਹੈ, ਹੈ ਨਾ, ਤੁਸੀਂ ਇਹ ਕਹਿਣਾ ਚਾਹੁੰਦੇ ਹੋ, ਹੈ ਨਾ? ਪਰ ਸਾਡਾ ਵਿਸ਼ਾ ਹੈ ਜੀ, ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਜਿੱਥੇ ਸਾਨੂੰ ਸੱਦਿਆ ਨਾ ਜਾਵੇ, ਅਸੀਂ ਉੱਥੇ ਜਾ ਕੇ ਆਪਣੀ ਟੰਗ ਅੜਾਈਏ, ਆਪਣੀ ਅਸੀਂ ਚੌਧਰ ਘੋਟੀਏ, ਹੈ ਨਾ, ਉਹ ਗੱਲ ਚੰਗੀ ਨਹੀਂ ਲੱਗਦੀ। ਇਹਦੇ ਬਾਰੇ 'ਚ ਕੀ ਖਿਆਲ ਹੈ ਤੁਹਾਡਾ?
1: ਮੈਂ ਇੱਕ ਕਹਿਣਾ ਜੀ, ਅੱਗੇ ਰਹਿੰਦੇ ਹੁੰਦੇ ਸੀ ਆਪਣੇ ਨਾਨਕੀ ਜਾਣ ਜਾਂਦੇ ਹੁੰਦੇ ਸੀ, 15-15 ਦਿਨ ਰਹਿ ਕੇ ਆਉਂਦੇ ਹੁੰਦੇ ਸੀ, ਜਾਂ ਛੁੱਟੀਆਂ ਹੁੰਦੀਆਂ ਸੀ, ਜਵਾਕਾਂ ਨੂੰ ਲੈ ਕੇ ਜਾਂਦੇ ਹੁੰਦੇ ਸੀ ਨਾਲ ਜੀ। ਹੁਣ ਅੱਜ ਕੱਲ ਦੇਖੋ ਜੀ, ਹੁਣ ਕੋਈ ਰਹਿੰਦਾ ਨੀ ਹੁੰਦਾ, ਰਹਿੰਦੇ ਹੁਣ ਕਿਹੜਾ ਰਹਿੰਦਾ ਜੀ, ਅੱਗੇ ਵਾਲੇ ਵਕਤ ਰਹੇ ਨੀ ਗੇ ਜੀ, ਹੁਣ ਕੋਈ ਕਹਿੰਦਾ ਐਸੀ ਥੱਲੇ ਪੈਣਾ ਜੀ, ਕੋਈ ਕਹਿੰਦਾ ਮੈਂ ਪੱਕੇ ਪੈਣਾ ਜੀ,
0: ਨਾ ਕੋਈ ਰਹਿੰਦਾ ਹੈ ਤੇ ਨਾ ਕੋਈ ਰੱਖ ਕੇ ਰਾਜੀ ਹੈ, ਤੁਹਾਡੇ ਕਹਿਣ ਤੋਂ ਇਹ ਭਾਵ ਹੈ ਹਾਂਜੀ। ਜੀ ਧੰਨਵਾਦ, ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਸ਼ੁਕਰੀਆ ਜੀ,
1: ਧੰਨਵਾਦ ਜੀ।

0: ਗੀਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ ਜੀ। ਤੇ ਕਾਲਰ ਸਾਡੇ ਨਾਲ ਆਏ ਨੇ। ਹੈਲੋ,
1: ਹੈਲੋ,
0: ਹਾਂਜੀ,
1: ਸਤਿ
0: ਸਤਿ ਸ਼੍ਰੀ ਅਕਾਲ ਜੀ। ਕੌਣ ਤੇ ਕਿੱਥੋਂ ਜੀ?
1: ਬਲਵੰਤ ਸਿੰਘ ਜੀ, ਪਿੰਡ ਬਿਰਦਨੋ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਜੀ।
0: ਜੀ, ਬਿਰਦਨੋ ਕਿੱਥੇ ਕੁ ਪੈਂਦਾ ਜੀ ਇਹ ਨਾਭੇ ਏਰੀਏ 'ਚ?
1: ਇਹ ਚਾਰ ਜ਼ਿਲ੍ਹਿਆਂ ਦਾ ਲਾਸਟ ਪਿੰਡ ਪੈਗਾ ਜੀ, ਇੱਧਰ ਜੌੜੇ ਕੋਲਾਂ ਕਰਨੀ ਜੀ, ਫਤਿਹਗੜ੍ਹ, ਲੁਧਿਆਣਾ, ਸੰਗਰੂਰ, ਮਰੇਕੋਟਲਾ, ਪਟਿਆਲਾ ਜੀ।
0: ਕੀ ਬਾਤ ਹੈ! ਤੇ ਅੱਜ ਦੇ ਵਿਸ਼ੇ ਦੇ ਬਾਰੇ 'ਚ ਕੀ ਖਿਆਲ ਨੇ?
1: ਵਿਸ਼ਾ ਬਹੁਤ ਵਧੀਆ ਜੀ। ਮੈਂ ਇੱਕ ਵਾਰੀ ਬੈਂਕ 'ਚ ਗਿਆ ਜੀ ਚੈੱਕ ਲੈ ਕੇ,
0: ਜੀ,
1: ਤੇ ਉਹ ਚੈੱਕ ਥੋੜਾ ਜਿਹਾ ਗਲਤ ਪਾੜ ਗਿਆ ਜੀ। ਤੇ ਜਦੋਂ ਕੈਸ਼ੀਅਰ ਨੂੰ ਦਿੱਤਾ, ਇੱਕ ਮੇਰੇ ਨਾਲ ਬਾਹਰੋਂ ਆਏ ਸੀਗੇ ਕੈਨੇਡਾ ਤੋਂ, ਉਹ ਸੀਗੇ ਬੰਦੇ, ਜਦੋਂ ਉਹ ਚੈੱਕ ਕੈਸ਼ੀਅਰ ਨੂੰ ਦਿੱਤਾ ਜੀ, ਮੈਂ ਉਹ ਕੈਸ਼ੀਅਰ ਮੈਨੂੰ ਜਾਣਦਾ ਸੀਗਾ, ਉਹਨੇ ਮੈਨੂੰ ਵਾਪਸ ਕਰਤਾ ਚੈੱਕ, ਵੀ ਇਹ ਚੱਲਣਾ ਨੀ, ਉਹ ਥੋੜਾ ਅਕਾਊਂਟ ਨੰਬਰ ਪਾੜ ਗਿਆ ਜੀ ਉਹਦੇ ਤੋਂ
0: ਜੀ।
1: ਤੇ ਜਿਹੜੇ ਉਹ ਪਿੱਛੇ ਖੜੇ ਸੀ ਮੇਰੇ, ਬਾਹਰੋਂ ਆਏ ਸੀ, ਉਹ ਬੋਲ ਭੇਜਦੇ ਜੀ ਵਿੱਚ ਮੇਰੀ ਬੈਗ ਖੜੇ, ਉਹ ਮੈਨੇਜਰ ਨੂੰ ਕਹਿੰਦੇ ਜੀ ਇਹਦੇ ਤੇ ਮਤਲਬ ਅਕਾਊਂਟ ਨੰਬਰ ਤਾਂ ਭਰਿਆ ਹੋਇਆ, ਵੀ ਇਹਦਾ ਕੀ ਚੱਕਰ ਆ। ਉਹ ਮੈਨੇਜਰ ਉਹਨਾਂ ਨੂੰ ਕਹਿੰਦਾ ਜੀ ਤੁਸੀਂ ਸਾਈਡ ਤੇ ਖੜੋ, ਚੁੱਪ ਕਰੋ, ਵੀ ਤੁਹਾਡੇ ਨਾਲ ਮੈਂ ਗੱਲ ਨੀ ਕਰ ਰਿਹਾ,
0: ਅੱਛਾ,
1: ਕੀ ਮੈਂ ਇਹਨਾਂ ਨਾਲ ਗੱਲ ਕਰ ਰਿਹਾ, ਮੈਂ ਇਹਨਾਂ ਨੂੰ ਸਮਝਾ ਰਿਹਾ ਵੀ ਚੈੱਕ ਬਦਲ ਕੇ ਲੈ ਕੇ ਆਵੋ। ਚਲੋ ਫਿਰ ਮੈਂ ਬਦਲ ਗਿਆ ਜੀ, ਫਿਰ ਮੈਨੂੰ ਰਸਤੇ 'ਚ ਜਿਹੜੇ ਮੇਰੇ ਨਾਲ ਸੀਗੇ ਉਹਨਾਂ ਨੇ ਗੱਲ ਸਮਝਾਈ ਵੀ ਇੱਥੇ ਮੈਂ ਗਲਤ ਸੀਗਾ, ਵੀ ਉਹ ਗੱਲ ਤੁਹਾਡੇ ਨਾਲ ਕਰ ਰਹੇ ਸੀ, ਵੀ ਮੈਂ ਤਾਂ ਹੀ ਚੁੱਪ ਕਰ ਗਿਆ, ਵੀ ਮੈਨੂੰ ਵਿੱਚ ਬੋਲਣਾ ਨਹੀਂ ਸੀ ਚਾਹੀਦਾ।
0: ਬਿਲਕੁਲ ਬਿਲਕੁਲ, ਦੇਖੋ ਜਿਹੜਾ ਚੈੱਕ ਲਾਉਣਾ ਅੱਗੇ, ਫਿਰ ਤੁਹਾਡਾ ਨਾਂ ਚੈੱਕ ਚੱਲੇ, ਹੈ ਨਾ, ਬਾਊਂਸ ਹੋ ਜੇ ਜਾਂ ਕੁਛ ਹੋਰ ਕਾਰਨ ਹੋ ਜੇ, ਮੈਨੇਜਰ ਨੂੰ ਵੱਧ ਪਤਾ, ਆਪਾਂ ਤਾਂ ਉਹਨਾਂ ਦੇ ਉਪਭੋਗਤਾ ਹੈ ਨਾ, ਕੰਜ਼ਿਊਮਰ ਹੈ।
1: ਹਾਂਜੀ ਹਾਂਜੀ, ਉਹੀ ਗੱਲ ਕਰਦੇ ਜੀ, ਉਹ ਮੈਨੂੰ ਜਾਣਦਾ ਸੀ, ਉਹਨੇ ਫਿਰ ਜਾਣੀ ਇਸ ਗੱਲ ਦੀ ਗਲਤ ਮਹਿਸੂਸ ਕੀਤੀ ਵੀ ਮੇਰੇ ਤੋਂ ਗਲਤੀ ਹੋ ਗਈ, ਜਿਹੜਾ ਵਿੱਚ ਬੋਲਿਆ ਗਿਆ। ਉਹੀ ਗੱਲ ਆ ਗਈ ਜੀ ਸਰ, ਵੀ ਸੱਦੀ ਨਾ ਬੜਾਈ,
0: ਮੈਂ ਲਾੜੇ ਦੀ ਤਾਈ। ਹਾਂ, ਤੇ ਇੱਕ ਗੱਲ ਇਹ ਵੀ ਹੈ ਸਰ, ਉਹਨਾਂ ਨੂੰ ਆਪਣੀ ਈਗੋ ਹਰਟ ਹੋਈ ਹੋਊਗੀ, ਉਹਨਾਂ ਨੂੰ ਲੱਗਿਆ ਹੋਊਗਾ ਕਿ ਮੈਂ ਆਇਆ ਕੈਨੇਡਾ ਤੋਂ, ਮੇਰੇ ਦੋਸਤ ਨਾਲ ਇੱਦਾਂ ਦਾ ਵਰਤਾਵ, ਹੈ ਨਾ, ਸਾਡੇ ਕੰਟਰੀਜ਼ ਦੇ ਵਿੱਚ ਇੱਦਾਂ ਨਹੀਂ ਹੁੰਦਾ
1: ਹੁੰਦਾ। ਹਾਂ ਜੀ ਹਾਂ, ਉੱਥੇ ਤਾਂ ਇਹ ਤਾਂ ਗੱਲ ਹੈ ਜੀ, ਫਿਰ ਇਹਦੇ ਕਰਕੇ ਉਹਨਾਂ ਨੇ ਤਾਂ ਹੀ ਮੈਨੂੰ ਕਿਹਾ ਸੀ, ਜਾਣੀ ਫਿਰ ਉਹ ਬਾਅਦ ਚ ਮੰਨ ਗਏ ਵੀ ਸੌਰੀ ਮੇਰੀ ਗਲਤੀ ਹੈ ਜੀ, ਮੈਂ।
0: ਜੀ ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਗੱਲ ਕੀਤੀ, ਧੰਨਵਾਦ ਜੀ ਜੀ।
1: ਓਕੇ।

0: जी आकाशवाणी दी गली भी कोई आए ने। हेलो,
1: हेलो करमजीत भैन जी, सत श्री अकाल।
0: सत श्री अकाल जी। कौन ते कित्थों जी?
1: मैं जी निरपाए खोख, लगभग हो गए 20-25 दिन तालकड़ी नूं।
0: जी अज दे विषय बारे की ख्याल
1: अज
0: ने?
1: दे विषय सर्दी ना बुलाई मैं लाड़े दी ताई, जां आपां कई बार कह दिंदे वी घड़म जाऊ दी। इह जिहड़े बंदे इह जिहड़ी नस्ल है ना, सर्दी ना बुलाई खाम खाए मतलब लाने दा करन जानी। ਜਿਵੇਂ ਮੇਰੇ ਬੜੇ ਭਾਈ ਨੇ ਛੋਟੇ ਭਾਈ ਨੇ ਕਹੀ ਸੀ ਨਾ, ਵਿਆਹ ਚ ਵਗ ਜਾਂਦੇ ਨੇ ਬੰਦੇ, ਵੀ ਨਾ ਕੁੜੀ ਵਾਲੇ ਵੱਲੋਂ ਨਾ ਉਧਰੋਂ। ਇਹ ਕਿਸਮ ਵੀ ਹੈਗੀ ਕਈ ਬੰਦੇ ਨਾ ਖਾਮ ਖਾਏ, ਮਤਲਬ ਕੋਈ ਗੱਲ ਹੋਵੇ ਉਹ ਆਪਦੇ ਆਪ ਜਾ ਕੇ ਮਤਲਬ ਆਪਦੀ ਉਹ ਲਾਣੇਦਾਰੀ ਕਰਨੀ, ਉਹਨਾਂ ਨੂੰ ਘੜਮ ਚੌਧਰੀ ਵੀ ਕਹਿੰਦੇ ਨੇ। ਜੇ ਕਿਤੇ ਇਕੱਠ ਹੋਇਆ ਵਾ ਜਾਂ ਕਿਤੇ ਰੌਲਾ ਹੈ, ਉਹ ਸੁਲਝਾਉਣ ਦੀ ਬਜਾਏ ਉਹਨੂੰ ਉਲਝਾਉਂਦੇ ਨੇ ਸਮਾਂ।
0: हाँ, एक गल मैं होर भी कह दें जी, जिहड़े आकाशवाणी पटियाला दे लिसनर्स ने, जे वह किसी प्रोग्राम दे विच अपने समय तो पहला कॉल लाते हैं तो मैं लगता उन्हां ते भी ये गल ढुकदी है ना जी। नहीं जी ऐदा तां नहीं देखो हुंदा, असीं बहुत थोड़ा ख्याल रखते हैं सारे लिसनर्स दा। तुसीं अपनी गल कहो जी, ते समां साडे कोल सीमित है।
1: मैनूं पता समां पूरा पूरा ਜਿਹੜੇ ਜਿਹੜੇ ਆਪਣੇ ਲਿਸਨਰ ਨੇ, ਕਈ ਬੰਦਿਆਂ ਨੂੰ ਤਾਂ ਐਂ ਹੋਇਆ ਵੀ ਕਿਹੜਾ ਉਹ ਮਤਲਬ ਵੀ ਸਰਦੀ ਨਾ ਬੁਲਾਈ ਵੀ ਮੈਂ ਉਹਨਾਂ ਨੂੰ ਸਾਡਾ ਨਾਂ ਰੇਡੂਏ ਤੇ ਬੋਲਦਾ ਹੈ। ਅੱਛਾ ਕਹਿਣ ਕਹਾਉਣ ਨੂੰ ਉਹਨਾਂ ਕੋਲ ਵਿੱਚ ਤਾਂ ਬੰਦੇ ਹੁਣ ਅੱਜ ਕਿੰਨੀਆਂ ਵਧੀਆ ਗੱਲਾਂ ਹੋਈਆਂ ਨੇ ਸਾਰੇ ਬੰਦਿਆਂ ਨੇ, ਲਗਭਗ ਇੱਕ ਦੋ ਤੋਂ ਬਿਨਾਂ ਬਹੁਤ ਹੀ ਵਧੀਆ ਗੱਲਾਂ ਕਰੀਆਂ ਨੇ
0: ਜੀ। ਤੁਸੀਂ ਇਹ ਸਾਰੀ ਗੱਲ ਜਿਹੜੀ ਹੈ ਸੁਨੇਹੇ ਪ੍ਰੋਗਰਾਮ ਦੇ ਵਿੱਚ ਫੀਡਬੈਕ ਦੇਣਾ ਹੁੰਦਾ ਹੈ ਜੀ, ਕਿ ਕਿੱਦਾਂ ਦੀਆਂ ਗੱਲਾਂ ਕਿਹੜੇ ਵਿਸ਼ੇ ਤੇ ਹੋਈਆਂ ਨੇ, ਸੋਹਣੀਆਂ ਲੱਗੀਆਂ ਜਾਂ ਨਹੀਂ ਲੱਗੀਆਂ।
1: ਹਾਂ,
0: ਸ਼ੁਕਰੀਆ ਸਰ, ਤੁਸੀਂ ਪ੍ਰੋਗਰਾਮ 'ਚ ਸ਼ਾਮਲ ਹੋਏ, ਧੰਨਵਾਦ ਤੁਹਾਡਾ।
1: ਲੇਟ ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ।

0: ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਦੀ ਬਾਰੀ ਵੀ ਬੰਦ ਹੋਣ ਵਾਲੀ ਹੈ ਜੀ, ਤੇ ਸਾਡੇ ਨਾਲ ਆਖਰੀ ਕਾਲਰ ਨੇ ਅੱਜ ਦੇ। ਹੈਲੋ,
1: ਹਾਂਜੀ ਕਰਮਜੀਤ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਭ ਨੂੰ ਸਤਿ ਸ੍ਰੀ ਅਕਾਲ ਜੀ। ਫਟਾਫਟ ਆਪਣੇ ਵਿਚਾਰ ਰੱਖ ਦਿਓ, ਸਮਾਂ ਸੀਮਤ ਹੈ ਮੇਰੇ ਕੋਲ।
1: ਵਿਸ਼ਾ ਸਿੰਘ ਹਰਿਆਣਾ ਜੀ, ਮੈਂ ਨਾ ਜੀ ਵਿਸ਼ਾ ਤੁਹਾਡਾ ਬੜਾ ਢੁੱਕਦਾ, ਪੰਜਾਬੀ ਬੜਾ ਪੁਰਾਣਾ ਵਿਸ਼ਾ ਹੈ, ਜਿਵੇਂ ਨਾ ਸੱਦੀ ਨਾ ਸਦਾਈ ਦੇ ਮੁੰਡੇ ਦੀ ਤਾਈ। ਇਹ ਵੇਖੋ, ਕਿਸੇ ਦਾ ਬਣਦਾ ਕੰਮ ਬਿਨਾਂ ਮਤਲਬ ਆ ਕੇ ਟੰਗ ਲਾ ਕੇ ਨਾ ਉਹ ਵਿਗਾੜ ਦਿੰਦੇ ਨੇ, ਬਿਨਾਂ ਮਤਲਬ ਤੋਂ ਆ ਕੇ ਉਹਦਾ ਬਣਦਾ ਕੰਮ ਵਿਗਾੜ ਦਿੰਦੇ ਨੇ।
0: ਕਹਿਣ ਦਾ ਮਤਲਬ ਇਹ ਹੈ ਕਿ ਬਿਨਾਂ, ਹਾਂ, ਬਿਨਾਂ ਮੰਗੇ ਕਿਸੇ ਨੂੰ ਨਾ ਤਾਂ ਸਲਾਹ ਦਿਓ ਨਾ ਕਿਸੇ ਦੇ ਘਰੇ ਜਾਓ, ਹੈ ਨਾ।
1: ਸਾਡੇ ਨਾਲ ਹੋਇਆ ਜੀ, ਸਾਡਾ ਰਿਸ਼ਤਾ ਆਉਂਦਾ ਆਉਂਦਾ ਇੱਕ ਕੰਜਰ ਵਿੱਚ ਆ ਕੇ ਲੱਤ ਡਾਉਣ ਲੱਗ ਗਿਆ, ਉਹ ਵਿਗਾੜ ਦਿੱਤਾ ਕੰਮ
0: ਜੀ। ਸ਼ੁਕਰੀਆ, ਸਮਾਂ ਸਮਾਪਤ ਹੋ ਚੁੱਕਿਆ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।

ਇਹ ਸੀ ਜੀ ਅੱਜ ਦੇ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਦੀ ਆਖਰੀ ਪੇਸ਼ਕਸ਼। ਧੰਨਵਾਦ ਉਹਨਾਂ ਸਾਰੇ ਸੁਣਨ ਵਾਲਿਆਂ ਦਾ ਜਿਨ੍ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਸੁਣਿਆ, ਅਤੇ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਅੱਜ ਸਾਡੇ ਨਾਲ ਗੱਲ ਕੀਤੀ ਹੈ। ਉਹ ਹੁਣ ਇਸ ਪ੍ਰੋਗਰਾਮ 'ਚ ਘੱਟੋ ਘੱਟ 8 ਦਿਨ ਬਾਅਦ ਭਾਗ ਲੈ ਸਕਦੇ ਨੇ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਇੱਥੇ ਹੀ ਖਤਮ ਕਰਨ ਦੀ ਮੈਨੂੰ ਕਰਮਜੀਤ ਕੌਰ ਨੂੰ ਦਿਓ ਇਜਾਜ਼ਤ। ਤੁਸੀਂ ਖੁਸ਼ ਰਹੋ, ਆਬਾਦ ਰਹੋ, ਤੰਦਰੁਸਤ ਰਹੋ। ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ, FM ਬੈਂਡ 100.2 ਮੈਗਾਹਰਟਸ 'ਤੇ, ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਬਾਅਦ ਦੁਪਹਿਰ ਦੇ 3 ਵੱਜ ਚੁੱਕੇ ਨੇ ਹੁਣ ਤੋਂ ਲੈ ਕੇ 5 ਵਜੇ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ

0: ਤੋਂ ਲਾਮ ਨਾਲ ਮੁਲਾਕਾਤ ਕੀਤੀ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਸਹਿਮਤੀ ਪ੍ਰਗਟਾ ਦਿੱਤੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਰੀਬ 90 ਪੈਸੇ ਫੀ ਲੀਟਰ ਦਾ ਵਾਧਾ ਹੋਇਆ। ਸੁਪਰੀਮ ਕੋਰਟ ਨੇ ਜਨਤਕ ਥਾਵਾਂ 'ਤੇ ਫੜੇ ਗਏ ਲਾਵਾਰਿਸ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਕੀਤੇ ਜਾਣ ਤੱਕ ਨਾ ਛੱਡਣ ਦੇ ਆਪਣੇ ਪਹਿਲਾਂ ਦੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ 'ਚ ਦੋ ਵੱਖ ਵੱਖ ਸੜਕ ਹਾਦਸਿਆਂ ਦੇ ਵਿੱਚ 5 ਲੋਕਾਂ ਦੀ ਮੌਤ ਹੋਈ ਹੈ। ਭਾਰਤੀ ਰੇਲਵੇ ਨੇ 238 ਕਰੋੜ ਰੁਪਏ ਦੀ ਲਾਗਤ ਨਾਲ ਜੰਮੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸੈਕਸ਼ਨ 'ਤੇ ਮਹੱਤਵਪੂਰਨ ਢਲਾਣ ਸਥਿਰੀਕਰਨ ਸੁਰੰਗ ਮੁੜ ਉਸਾਰੀ ਅਤੇ ਪੁਲ ਸੁਰੱਖਿਆ ਕਾਰਜਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਅਤੇ ਹਰਿਆਣਾ 'ਚ ਆਉਂਦੇ ਦਿਨਾਂ 'ਚ ਲੂ ਦੀ ਸਥਿਤੀ ਬਣੀ ਰਹੇਗੀ। ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਪਾਰਾ ਹੋਰ ਵਧਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਅਤੇ IPL ਕ੍ਰਿਕਟ ਦੇ ਵਿੱਚ ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਲਖਨਊ ਸੁਪਰ ਜੈਂਟਸ ਦੇ ਨਾਲ ਹੋਏਗਾ। ਅਤੇ ਇਹ ਜਿਹੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਜਿਨ੍ਹਾਂ ਦੇ ਵਿੱਚ ਖਾਸ ਖਬਰ ਇਹ ਵੀ ਹੈ ਕਿ ਮੌਸਮ ਜਿਹੜਾ ਹੈ ਉਹ ਸਾਡੇ 'ਤੇ ਦਿਆਲ ਨਹੀਂ ਹੋਣ ਵਾਲਾ ਅਤੇ ਜਿਹੜੀ ਗਰਮੀ ਹੈ ਹੋਰ ਵੱਧ ਸਕਦੀ ਹੈ ਨਾ ਤਰਨਜੀਤ
1: ਜੀ?
0: ਜੀ ਜੀ, ਅਤੇ ਗਰਮੀ ਵੱਧ ਸਕਦੀ ਹੈ ਪਰ ਗਰਮੀਆਂ ਦੀਆਂ ਨਾ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਨੇ
1: ਜੀ,
0: ਅਤੇ ਉਹ ਛੁੱਟੀਆਂ ਸਭ ਨੂੰ ਬੜੀਆਂ ਪਿਆਰੀਆਂ ਲੱਗਦੀਆਂ ਨੇ। ਦੇਖੋ, ਸਾਨੂੰ ਇੱਕ ਛੁੱਟੀ ਆਉਂਦੀ ਹੈ ਨਾ ਸੰਡੇ ਦੀ, ਅਸੀਂ ਉਹਦੇ 'ਚ ਵੀ ਬਹੁਤ ਖੁਸ਼ ਹੁੰਦੇ ਹਾਂ, ਸਾਡੇ ਬੱਚੇ ਬਹੁਤ ਖੁਸ਼ ਹੁੰਦੇ ਆ, ਬੜਾ ਫ੍ਰੀ ਫੀਲ ਕਰਦੇ ਆ। ਅਤੇ ਹੁਣ ਤਾਂ ਛੁੱਟੀਆਂ ਲੰਬੀਆਂ ਹੋਣਗੀਆਂ ਕਿਉਂਕਿ ਗਰਮੀ ਦੀਆਂ ਛੁੱਟੀਆਂ ਨਾ ਸਾਰੇ ਸਾਲ ਦੀਆਂ ਛੁੱਟੀਆਂ ਨਾਲੋਂ ਲੰਬੀਆਂ ਛੁੱਟੀਆਂ ਹੁੰਦੀਆਂ ਨੇ। ਅਤੇ ਫਿਰ ਕੀ ਕਹਿਣਾ ਚਾਹੁੰਦੇ ਹੋ
1: ਜੀ? ਦੇਖੋ, ਆ ਛੁੱਟੀਆਂ ਦਾ ਸਭ ਨੂੰ ਇੰਤਜ਼ਾਰ ਹੁੰਦਾ ਔਰ ਬੱਚੇ ਤਾਂ ਹੁਣ ਤੋਂ ਹੀ ਖੁਸ਼ ਹੋ ਰਹੇ ਨੇ ਕਿਉਂਕਿ ਦੇਖੋ ਹਫਤਾ ਜਾਂ 10 ਦਿਨ ਹੀ ਰਹਿ ਗਏ ਛੁੱਟੀਆਂ ਨੂੰ,
0: ਬੈਕ ਕਾਊਂਟਿੰਗ ਸਟਾਰਟ ਹੋ ਗਈ।
1: ਜੀ ਜੀ, ਤੇ ਉਸ ਰੋਜ਼ ਦੀ ਜਿਹੜੀ ਉਹਨਾਂ ਦੀ ਰੋਜ਼ ਦੀ ਥਕਾਨ ਭਰੀ ਲਾਈਫ ਹੁੰਦੀ ਹੈ ਵੀ ਸਵੇਰੇ ਉੱਠ ਕੇ ਸਕੂਲ ਜਾਣਾ ਹੈ ਨਾ, ਸਕੂਲ ਤੋਂ ਆਉਣਾ, ਕਈ ਬੱਚੇ ਅਕੈਡਮੀਜ਼ ਜਾਂਦੇ ਨੇ ਹੈ ਨਾ, ਕਈ ਖੇਡਾਂ ਲਈ ਜਾਂਦੇ ਨੇ, ਟਿਊਸ਼ਨਸ ਜਾ ਰਹੇ ਨੇ, ਤਾਂ ਇਸ ਤੋਂ ਉਹਨਾਂ ਨੂੰ ਥੋੜ੍ਹਾ ਜਿਹਾ ਰਿਲੈਕਸ ਮਿਲ ਜਾਂਦਾ ਹੈ
0: ਜੀ। ਅਤੇ ਗੱਲਾਂ ਬਾਤਾਂ ਅੱਜ ਛੁੱਟੀਆਂ 'ਤੇ ਹੀ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਸੁਣਨ ਵਾਲਿਆਂ ਨੂੰ ਨਾ ਇੱਕ ਗੀਤ ਸੁਣਵਾ ਦਈਏ, ਮਨੋਰੰਜਨ ਦੇ ਨਾਲ ਸ਼ੁਰੂਆਤ ਹੋ ਜਾਏ ਤਾਂ ਜ਼ਿਆਦਾ ਵਧੀਆ ਹੁੰਦਾ।
1: ਜੀ।

ਗੱਲਾਂ 'ਚੋਂ ਗੱਲ ਪ੍ਰੋਗਰਾਮ ਤੋਂ ਪਹਿਲਾਂ ਚੋਣਵੀਆਂ ਜਿਹੜੀਆਂ ਖਬਰਾਂ ਨੇ ਸਾਡੇ ਸੁਣਨ ਵਾਲਿਆਂ ਨਾਲ ਅਸੀਂ ਸਾਂਝੀਆਂ ਕਰ ਲਏ। ਬਿਲਕੁਲ ਥੋੜ੍ਹਾ ਜਿਹਾ ਸਮਾਂ ਤੁਹਾਡਾ ਲੈਣਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਸਲੋ 'ਚ ਤੀਜੇ ਭਾਰਤ ਨੌਰਡਿਕ ਸੰਮੇਲਨ 'ਚ ਸ਼ਾਮਲ ਹੋਣਗੇ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਅਤਨਾਮ ਦੇ ਰਾਸ਼ਟਰਪਤੀ

0: ਹਾਂਜੀ ਤਰਨਜੀਤ ਜੀ,
1: जी
0: ਗੁਰਦਾਸ ਮਾਨ ਜੀ ਨੇ ਦੱਸ ਦਿੱਤਾ ਕਿ
1: जी
0: ਜਿਹੜੀਆਂ ਖੇਡਾਂ ਨੇ ਉਹ ਕਿਧਰੇ ਚਲੀਆਂ ਗਈਆਂ।
1: जी
0: ਮੈਨੂੰ ਵੀ ਲੱਗਦਾ ਇਹ ਗੱਲ, ਤੁਹਾਨੂੰ ਲੱਗਦਾ ਕਿ ਵੀ ਜਿਹੜੀਆਂ ਛੁੱਟੀਆਂ ਨੇ ਹੁਣ ਉਸ ਤਰੀਕੇ ਨਾਲ
1: जी
0: ਨਹੀਂ ਬੀਤਦੀਆਂ ਜਿਸ ਤਰੀਕੇ ਨਾਲ ਸਾਡੀਆਂ ਬੀਤਦੀਆਂ ਸੀ,
1: जी
0: ਹੈ ਨਾ?
1: ਕਰਮ ਜੀ, ਜੇ ਅਸੀਂ ਆਪਣਾ ਸਮਾਂ ਯਾਦ ਕਰੀਏ

0: ਇਹ ਤਾਂ ਕਿੰਨਾ ਅੱਛਾ ਸੀਗਾ। ਦੇਖੋ ਅਸੀਂ ਆਹੀ ਸਾਰੀ ਖੇਡਾਂ ਅਸੀਂ ਖੇਡ ਕੇ ਹੀ ਵੱਡੇ ਹੋਏ ਹੈ,
1: ਹਾਂ
0: ਹਨਾ,
1: ਬਿਲਕੁਲ ਬਿਲਕੁਲ।
0: ਕੰਚੇ ਖੇਡਣੇ, ਛੁਪਣ ਛੁਪਾਈ, ਲੁੱਕਾ ਛਿੱਪੀ, ਹੈ ਨਾ, ਕਿੰਨਾ ਮਜ਼ਾ ਆਉਂਦਾ ਸੀਗਾ
1: ਤੇ
0: ਉਸ।
1: ਸਾਡੇ ਇੱਕ ਛਿੱਤਰ ਕੁੰਡੀ ਵੀ ਕਹਿੰਦੇ ਹੁੰਦੇ ਸੀ, ਹੈ ਨਾ,
0: ਜੀ
1: ਤੇ ਕਈ ਉਹਨਾਂ ਨੂੰ ਬਾਂਦਰ ਕਿੱਲਾ ਕਹਿੰਦੇ ਸੀ ਕਈ ਉਸ
0: ਜੀ
1: ਖੇਡ ਨੂੰ। ਔਰ ਅਸੀਂ ਤਾਂ ਉਹਨਾਂ ਲੋਕਾਂ ਚੋਂ ਵੀ ਹਾਂ, ਉਹਨਾਂ ਨਿਆਣਿਆਂ ਚੋਂ ਵੀ ਹਾਂ ਜਿਹੜੇ ਟਰਾਲੀ ਦੇ ਵਿੱਚ ਚੜ੍ਹ ਕੇ ਨਾ ਚਾਰੇ ਖੁੰਜਿਆਂ ਦੇ ਵਿੱਚ ਖੜ ਕੇ ਅਸੀਂ
0: ਜੀ
1: ਖੁੰਜਾ
0: ਜੀ
1: ਮਲੱਕਣ ਖੇਡਦੇ ਹੁੰਦੇ
0: ਜੀ
1: ਸੀ, ਹੈ ਨਾ। ਤਾਂ ਸੱਟਾਂ ਵੀ ਖਾਂਦੇ ਸੀ,
0: ਸਰ
1: ਕਸਰਤਾਂ ਵੀ ਹੁੰਦੀਆਂ ਸੀ,
0: ਜੀ
1: ਔਰ ਕੋਠਿਆਂ ਤੇ ਚੜ੍ਹ ਕੇ ਅਸੀਂ ਜੋ ਜੋ
0: ਜੀ
1: ਸ਼ਰਾਰਤਾਂ ਕਰਨੀਆਂ, ਹੈ ਨਾ, ਤੇ
0: ਜੀ
1: ਗਰਮੀਆਂ ਦੇ ਦਿਨਾਂ 'ਚ ਵਿਹੜਿਆਂ 'ਚ ਮੰਜੇ ਡਾਏ
0: ਜੀ,
1: ਹੋਣੇ, ਹੈ ਨਾ, ਉਹਨਾਂ ਮੰਜਿਆਂ ਨੂੰ
0: ਬੇਫਿਕਰੀ
1: ਅਸੀਂ
0: ਹੁੰਦੀ ਸੀ,
1: ਸਪੰਜੀ ਪੁਲ ਸਮਝਦੇ ਹੁੰਦੇ ਸੀ ਵੀ ਉਹ ਜਿਹੜੇ ਮੰਜੇ ਜੋੜ ਕੇ
0: ਜੀ
1: ਡਾਏ ਹੁੰਦੇ ਸੀ, ਇੱਕ ਮੰਜੇ ਤੋਂ ਦੂਜੇ ਤੇ ਛਾਲਾਂ ਮਾਰਨੀਆਂ। ਮੈਨੂੰ
0: ਜੀ
1: ਯਾਦ ਹੈ ਮੇਰੇ ਨਾ ਦਾਦੀ ਜੀ ਨੇ ਮੰਜੇ ਬੁਣੇ ਹੋਏ ਸੀ, ਉਹਨਾਂ ਦੇ ਵਿੱਚ ਨਾ ਸੂਤ ਦੇ ਮੰਜਿਆਂ ਦੇ ਵਿੱਚ
0: ਜੀ
1: ਥੱਲੇ ਘੁੰਗਰੂ ਪਾਏ ਹੋਏ ਸੀ,
0: ਜੀ
1: ਤੇ ਬੜਾ ਨਜ਼ਾਰਾ ਲੈਂਦੇ ਸੀ ਜਦੋਂ
0: ਜੀ
1: ਅਸੀਂ ਉਹਦੇ ਉੱਪਰ ਕੁੱਦਦੇ ਸੀ ਨਾ, ਉਹ ਘੁੰਗਰੂਆਂ ਦੀ ਜਿਹੜੀ ਛਣ ਛਣ ਹੈ ਉਹ
0: ਜੀ
1: ਕਦੇ ਨਹੀਂ ਭੁੱਲ ਸਕਦੀ। ਮੈਨੂੰ
0: ਜੀ
1: ਐਂ ਲੱਗਦਾ ਜਿਹੜੇ ਅੱਜ ਕੱਲ੍ਹ ਦੇ ਬੱਚੇ ਆ ਉਹ ਸਾਰਾ ਟਾਈਮ ਸਿਟਿੰਗ ਨੂੰ ਪ੍ਰੈਫਰ ਕਰਦੇ ਆ,
0: ਜੀ
1: ਬਹੁਤ ਘੱਟ ਸ਼ਰਾਰਤ ਕਰਦੇ ਆ ਬੱਚੇ। ਅਸੀਂ ਚਾਹੇ ਸ਼ਰਾਰਤਾਂ ਕਰਦੇ ਸੀ ਉਹ
0: ਜੀ
1: ਪੀੜ੍ਹੀ ਦੇ ਬੱਚੇ, ਪਰ ਇਹ ਹੈ ਵੀ ਸਿਹਤਾਂ ਠੀਕ ਸੀ,
0: ਜੀ
1: ਹੈ ਨਾ। ਤੇ ਜਿਹੜੇ ਅੱਜ ਕੱਲ੍ਹ ਦੇ ਬੱਚੇ ਆ ਉਹਨਾਂ ਨੂੰ ਤਾਂ ਕਹਿਣਾ ਪੈਂਦਾ ਵੀ ਭਾਈ ਟਾਈਮ ਨਾਲ ਉੱਠ ਜਾਇਆ ਕਰੋ,
0: ਜੀ
1: ਥੋੜ੍ਹੀ ਬਹੁਤੀ ਬਾਡੀ ਐਕਸਰਸਾਈਜ਼ ਕਰ ਲਿਆ ਕਰੋ, ਜਾਂ ਫਿਰ
0: ਜੀ
1: ਤੁਸੀਂ ਥੋੜ੍ਹਾ ਬਹੁਤਾ ਰੇ ਆਹ ਦੌੜ ਲਾ ਲਿਆ ਕਰੋ, ਜਾਂ
0: ਸਾਡੇ ਕੋਲ ਪਤਾ ਕਰਮਜੀਤ ਉਸ ਟਾਈਮ ਲਿਮਿਟੇਸ਼ਨ ਸੀ ਚੀਜ਼ਾਂ ਦੀ,
1: ਬਿਲਕੁਲ
0: ਇੰਨੀ, ਹਾਂ,
1: ਬਿਲਕੁਲ
0: ਇੰਨੀ
1: ਬਿਲਕੁਲ
0: ਚੀਜ਼ਾਂ ਨਹੀਂ ਸੀ ਸਾਡੇ ਕੋਲ, ਕੋਈ ਸਕਰੀਨ ਨਹੀਂ ਸੀਗੀ, ਹੈ ਨਾ, ਕੋਈ ਮੋਬਾਈਲ ਨਹੀਂ ਸੀਗਾ। ਅੱਛਾ, ਟੀਵੀ 'ਤੇ ਵੀ ਦਿੱਲੀ ਦੂਰਦਰਸ਼ਨ ਚੱਲਦਾ ਸੀ, ਕੋਈ ਕੇਬਲ ਨਹੀਂ ਸੀਗੀ,
1: ਜਲੰਧਰ ਤੋਂ
0: ਹਾਂ,
1: ਆਉਂਦੇ ਸੀ
0: ਇਸ ਕਰਕੇ
1: ਪ੍ਰੋਗਰਾਮ,
0: ਅਸੀਂ ਜ਼ਿਆਦਾ ਪ੍ਰੈਫਰੈਂਸ ਆਪਣੀ ਫਿਜ਼ੀਕਲ ਐਕਟੀਵਿਟੀਜ਼ ਨੂੰ ਦਿੰਦੇ ਸੀ।
1: ਹਾਂ, ਔਰ ਉਹ ਚੀਜ਼ਾਂ ਦਾ ਪਤਾ ਵੀ ਨਹੀਂ ਹੁੰਦਾ ਸੀ, ਰਾਮਾਇਣ ਅਤੇ ਮਹਾਭਾਰਤ ਦਾ ਹੀ ਪਤਾ ਹੁੰਦਾ ਸੀ ਵੀ ਉਹ ਸੰਡੇ ਨੂੰ ਆਉਂਦੇ ਆ, ਸਿਰ ਲਾ ਕੇ ਦੇਖਣੇ ਹੁੰਦੇ
0: ਜੀ।
1: ਅਤੇ ਜਿਹੜੀਆਂ ਛੁੱਟੀਆਂ ਹੁੰਦੀਆਂ ਸੀ ਸਾਡੀਆਂ, ਬੜੀਆਂ ਮਜ਼ੇਦਾਰ ਛੁੱਟੀਆਂ ਹੁੰਦੀਆਂ ਸੀ,
0: ਜੀ
1: ਸਾਨੂੰ ਰਿਟਨ ਵਰਕ ਬਹੁਤ ਮਿਲਦਾ ਹੁੰਦਾ ਸੀ, ਹੈ ਨਾ, ਤੇ ਅਸੀਂ ਆਪਣੀਆਂ ਕਾਪੀਆਂ ਲੈ ਕੇ ਜਿਉਂ ਜੁਟਦੇ ਸੀ ਪਹਿਲੀਆਂ ਪੰਜ ਚਾਰ ਛੁੱਟੀਆਂ ਦੇ ਵਿੱਚ ਅਸੀਂ ਨਾ ਸਾਰਾ ਕੰਮ ਪੂਰਾ ਕਰ ਲੈਂਦੇ ਸੀ,
0: ਵੀ ਅਸੀਂ ਦਾਦੀ ਦੇ ਘਰ
1: ਕਿਉਂਕਿ
0: ਹਾਂ
1: ਬਿਲਕੁਲ ਨਾਨਕੇ ਜਾਣਾ। ਤੇ ਅੱਜ ਕੱਲ ਫਿਰ ਜਦੋਂ ਫਿਰ ਨਾਨਕੇ ਚਲੀਆਂ ਜਾਂਦੀਆਂ ਸੀ ਮੰਮੀਆਂ, ਹੈ ਨਾ, ਤਾਂ ਵੈਸੇ ਤਾਂ ਪਹਿਲਾਂ ਸਾਂਝੇ ਪਰਿਵਾਰ ਹੁੰਦੇ ਸੀ, ਚਾਚੀਆਂ ਤਾਈਆਂ ਵਾਰੀ ਵੰਡ ਕੇ ਜਾਂਦੀਆਂ ਹੁੰਦੀਆਂ ਸੀ ਕਿ ਹਫ਼ਤਾ ਤੁਸੀਂ ਲਾਇਆ, ਉਹ 10 ਦਿਨ ਤੁਸੀਂ ਲਾਇਆ, 10 ਦਿਨ ਫਿਰ ਅਗਲੀ ਦਰਾਣੀ ਜਠਾਣੀ, ਹੈ ਨਾ। ਕਈ ਵਾਰੀ ਫਿਰ ਸੱਸ ਦੀ ਵਾਰੀ ਵੀ ਆ ਜਾਂਦੀ ਸੀ, ਭਾਈ ਤੂੰ ਨੂੰਹਾਂ ਹੁਣ ਘੁੰਮੇ ਆਈ ਆ, ਐਂਡ ਵਾਲੀਆਂ ਛੁੱਟੀਆਂ 'ਚ ਮੈਂ ਵੀ ਜਾਇਆ ਵਾ, ਹੈ ਨਾ। ਤਾਂ ਇਹ ਉਹ ਬੜਾ ਸੋਹਣੇ ਦਿਨ ਸੀ ਤਰਨਜੀਤ ਜੀ, ਜੇ ਆਪਾਂ ਉਹ ਟਾਈਮ ਨੂੰ ਅੱਜ ਲੈ ਕੇ ਆਉਣਾ ਚਾਹੀਏ ਨਾ, ਮੈਨੂੰ ਲੱਗਦਾ ਵੀ ਉਹ ਟਾਈਮ ਬੜਾ ਔਖਾ ਹੈ ਨਾ। ਅੱਜ ਹੀ ਦੁਪਹਿਰੇ ਜਿਹੜਾ ਪ੍ਰੋਗਰਾਮ ਸੀ 2 ਤੇਰੀਆਂ 2 ਮੇਰੀਆਂ, ਉਹਦੇ 'ਚ ਗੱਲ ਕਰ ਰਹੇ ਸੀ ਕਿ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਪਹਿਲੀ ਗੱਲ ਤਾਂ ਨਾ ਵੀ ਸਾਨੂੰ ਸ਼ੁਰੂ ਤੋਂ ਹੀ ਨਾਨੇ ਨਾਨੀ ਫੋਨ ਕਰਨੇ ਸ਼ੁਰੂ ਕਰ ਦਿੰਦੇ ਸੀ, ਭਾਈ ਛੁੱਟੀਆਂ 'ਚ ਆ ਜਾਓ, ਅਤੇ ਦੂਜੀ ਗੱਲ ਮਾਮੇ ਲੈਣ ਆ ਜਾਂਦੇ ਹੁੰਦੇ ਸੀ, ਹੈ ਨਾ, ਉਹਨਾਂ ਨੇ ਕਦੇ ਪੁੱਛ ਲੈਣਾ ਵੀ ਕਿੰਨੇ ਤਰੀਕ ਤੋਂ ਛੁੱਟੀਆਂ ਪੈ ਰਹੀਆਂ ਨੇ, ਜੇ ਇੱਕ ਅੱਧਾ ਗੇੜਾ ਮਹੀਨੇ 'ਚ ਪਹਿਲਾਂ ਮਾਰ ਗਏ ਤਾਂ ਕਿੰਨੀ ਤਰੀਕ ਤੋਂ ਛੁੱਟੀਆਂ ਹੋਣਗੀਆਂ, ਅਸੀਂ ਕਿੰਨੀ ਤਰੀਕ ਨੂੰ ਆਈਏ। ਪਹਿਲਾਂ ਹੀ ਸੁਨੇਹਾ ਮਿਲ ਜਾਂਦਾ ਸੀ ਭਾਈ ਪਹਿਲੀਆਂ 5-7 ਲੰਘ ਜਾਣ ਦਿਓ, ਉਹ ਤੋਂ ਬਾਅਦ ਆ ਜਾਓ। ਅਤੇ ਫਿਰ ਜਦੋਂ ਮੰਮੀ ਉਹਨਾਂ ਨੇ ਵਾਪਸ ਆਉਣਾ ਤਾਂ ਹੁੰਦਾ ਸੀ ਵੀ ਜੀਰੀ ਲੱਗਣ ਦੀ ਸ਼ੁਰੂਆਤ ਹੋਣੀ ਹੁੰਦੀ ਸੀ, ਤੇ ਉਹਨਾਂ ਨੇ ਆਪਣੇ ਕੰਮ ਲੱਗਣਾ ਹੁੰਦਾ ਸੀ, ਪਰ ਸਾਨੂੰ ਛੁੱਟੀਆਂ ਹੁੰਦੀਆਂ ਸੀ, ਫਿਰ ਨਾਨਕੇ ਰਹਿ ਜਾਣਾ। ਨਾਨਕੇ ਸਾਰੀਆਂ ਮਾਸੀਆਂ ਦੇ ਬੱਚਿਆਂ ਨੇ ਜਦੋਂ ਇਕੱਠੇ ਹੋਣਾ ਤਾਂ ਉੱਥੇ ਪੂਰਾ ਜਿਵੇਂ ਕਹਿੰਦੇ ਨੇ ਹੁੰਦੇ ਕੁੰਭ ਦਾ ਮੇਲਾ ਭਰਦਾ,
0: ਜੀ
1: ਫਿਰ ਉਹ ਮਾਹੌਲ ਬਣਦਾ ਸੀ
0: ਜੀ।
1: ਤੇ ਫਿਰ ਘਰ ਦੇ ਉਡੀਕਦੇ ਰਹਿੰਦੇ ਆ, ਹੈ ਨਾ, ਕਿ ਵੀ ਜਿਹੜੀਆਂ ਹੁਣ ਪੇਕੇ ਗਈਆਂ ਨੇ ਉਹ ਕਦੋਂ ਆਉਣਗੀਆਂ
0: ਜੀ।

0: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
1: ਜੀ ਤਰਨਜੀਤ ਜੀ, ਛੁੱਟੀਆਂ ਜਦੋਂ ਹੋ ਜਾਣੀਆਂ ਤਾਂ ਮਾਵਾਂ ਦਾ ਕੰਮ ਹੈ ਜਿਹੜਾ ਥੋੜਾ ਜਿਹਾ ਵੱਧ ਜਾਣਾ ਹੈ, ਕਿਉਂਕਿ ਅੱਜ ਕੱਲ੍ਹ ਬੱਚੇ ਨਾਨਕੇ ਨਹੀਂ ਜਾਂਦੇ। ਨਾਨਕੇ ਕਿਉਂ ਨਹੀਂ ਜਾਂਦੇ ਉਹਦਾ ਵੀ ਕਾਰਨ ਬਹੁਤ ਵੱਡਾ ਹੈ ਨਾ। ਅੱਜ ਕੱਲ੍ਹ ਦੇ ਬੱਚੇ ਬੜੇ ਸੋਹਲ ਹੈ ਔਰ ਪ੍ਰਾਈਵੇਟ ਲਾਈਫ ਆਪਣੀ ਜ਼ਿਆਦਾ ਵਧੀਆ ਸਮਝਦੇ ਆ ਵੀ ਮੇਰਾ ਕਮਰਾ, ਮੇਰੇ ਕਮਰੇ ਦੇ ਵਿੱਚ ਸਹੂਲਤਾਂ। ਹੁਣ ਆਪਾਂ ਜਦੋਂ ਨਾਨਕਿਆਂ ਦੇ ਜਾਂਦੇ ਹਾਂ ਤਾਂ ਉੱਥੇ ਜੇ ਰੂਮ ਸ਼ੇਅਰ ਕਰਨਾ ਪੈ ਜਾਂਦਾ ਹੈ ਨਾ, ਕਈ ਵਾਰੀ ਇੱਦਾਂ ਤਾਂ ਨਹੀਂ ਹੁੰਦਾ ਹੈਗਾ ਵੀ ਅਗਲੇ ਨੇ ਕਾਫੀ ਸਾਰੇ ਕਮਰੇ, ਕਿਸੇ ਰੇਅਰ ਪਰਿਵਾਰ ਦੇ ਵਿੱਚ ਹੁੰਦਾ ਹੋਊਗਾ ਹੈ ਨਾ ਕਿ ਬੱਚੇ ਨੂੰ ਸਪੈਸ਼ਲ ਰੂਮ ਨਾਨਕਿਆਂ 'ਚ ਮਿਲੇ ਆ ਦੇਣ ਉਹ, ਹੈ ਨਾ। ਅਤੇ ਇਹ ਚੀਜ਼ਾਂ ਅੱਜ ਕੱਲ੍ਹ ਸਾਡੇ ਬੱਚਿਆਂ ਨੂੰ ਰਿਸ਼ਤੇਦਾਰਾਂ ਨਾਲੋਂ ਤੋੜ ਰਹੀਆਂ ਨੇ। ਜੇ ਕਿਤੇ ਜਾਂਦੇ ਆ ਘੁੰਮ ਫਿਰ ਕੇ ਮੁੜ ਆਉਂਦੇ ਆ, ਹੈ ਨਾ, ਸਾਡੇ ਵਾਂਗ ਮਹੀਨਾ ਮਹੀਨਾ ਉੱਥੇ ਡੇਰੇ ਲਾ ਕੇ ਨਹੀਂ ਬੈਠਦੇ। ਅਤੇ ਮਾਵਾਂ ਨੂੰ ਵੀ ਹੁੰਦਾ ਕਿ ਸਾਡੇ ਕੋਲ ਤਾਂ ਟਾਈਮ ਨਹੀਂ, ਪਰ ਜਿਹੜਾ ਹੁਣ ਟਾਈਮ ਤਰਨਜੀਤ ਘਰੇ ਕੱਢਣਾ ਬੱਚਿਆਂ ਨੇ, ਉਹਦੇ 'ਚ ਆਪਾਂ ਬੱਚਿਆਂ ਨੂੰ ਕੀ ਸਿਖਾ ਸਕਦੇ ਹਾਂ?
2: ਜੀ ਦੇਖੋ, ਸਭ ਤੋਂ ਪਹਿਲਾਂ ਤਾਂ ਸਾਨੂੰ ਬੱਚਿਆਂ ਦਾ ਛੁੱਟੀਆਂ ਦੇ ਅਕੋਰਡਿੰਗ ਟਾਈਮ ਟੇਬਲ ਬਣਾਉਣਾ ਚਾਹੀਦਾ ਹੈ। ਉਹਨਾਂ ਦੇ ਉਸ 'ਚ ਉੱਠਣ ਦਾ ਟਾਈਮ ਫਿਕਸ ਕਰਨਾ ਚਾਹੀਦਾ ਹੈ ਨਾ,
1: ਪਰ ਉਹ ਮੁਮਕਿਨ ਨਹੀਂ ਹੁੰਦਾ ਕਿਉਂਕਿ ਬੱਚਿਆਂ ਨੂੰ ਹੁੰਦਾ ਵੀ ਜਦੋਂ ਅਸੀਂ ਸਕੂਲ ਜਾਣਾ ਉਦੋਂ ਤਾਂ ਤੁਸੀਂ ਸਾਨੂੰ ਡਾਂਟਦੇ ਹੀ ਡਾਂਟਦੇ ਆ, ਤੁਸੀਂ ਹੁਣ ਛੁੱਟੀਆਂ 'ਚ ਵੀ ਸਾਨੂੰ ਡਾਂਟ ਰਹੇ
2: ਹੋ। ਐਵੇਂ ਥੋੜਾ ਅਰਲੀ ਨਾ ਉਠਾਓ, ਥੋੜਾ ਲੇਟ ਉਠਾ ਲਓ, ਪਰ ਫਿਕਸ ਕਰੋ। ਐਵੇਂ ਨਹੀਂ ਵੀ ਬੱਚਾ 10-10, 11-11 ਵਜੇ ਤੱਕ ਸੁੱਤਾ
1: ਪਿਆ ਹੈ। ਬਿਲਕੁਲ ਬਿਲਕੁਲ,
2: ਥੋੜਾ ਟਾਈਮ ਟੇਬਲ ਫਿਕਸ ਕਰਨਾ ਪਏਗਾ, ਹੈ ਨਾ। ਬੱਚਿਆਂ ਦੀ ਸਟੱਡੀ ਦਾ ਟਾਈਮ ਸਾਨੂੰ ਉਹਨਾਂ ਸੈੱਟ ਕਰਨਾ ਪਏਗਾ ਵੀ ਤੁਸੀਂ ਇੰਨੇ ਘੰਟੇ ਪੜ੍ਹਨਾ ਹੀ ਪੜ੍ਹਨਾ ਹੈ, ਹੈ ਨਾ। ਫਿਰ ਤਾਂ ਤੁਹਾਨੂੰ ਫੋਨ ਮਿਲੇਗਾ ਜਾਂ ਤੁਹਾਨੂੰ ਸਕਰੀਨ ਟਾਈਮ ਦੇਵਾਂਗੇ, ਫਿਰ ਬੱਚੇ ਨੂੰ ਵੀ ਖੁਸ਼ੀ ਹੋਏਗੀ ਵੀ ਹਾਂ ਸਾਨੂੰ ਫੋਨ ਮਿਲੇਗਾ। ਇਸ ਉਹਦੇ ਨਾਲ ਉਹ ਪੜ੍ਹਨਗੇ ਵੀ, ਆਪਣਾ ਕੰਮ ਵੀ ਕਰਨਗੇ,
1: ਤੇ ਫਿਜ਼ੀਕਲ ਐਕਟੀਵਿਟੀ ਵੀ ਉਹਨਾਂ ਦੀ ਸੈੱਟ ਕਰ ਦੇਣੀ ਚਾਹੀਦੀ ਹੈ ਕਿ ਜਿਹੜੇ ਸ਼ਾਮ ਦਾ ਟਾਈਮ ਹੈ ਤੁਸੀਂ ਇਹ ਟਹਿਲਣਾ ਹੈ, ਖੇਡਣਾ ਹੈ ਜਾਂ ਬਾਹਰ ਨਿਕਲਣਾ ਹੈ ਨਾ, ਤੇ ਦੁਪਹਿਰ ਦੇ ਟਾਈਮ ਦੇ ਵਿੱਚ ਤੁਸੀਂ ਆਪਣੀ ਪੜ੍ਹਾਈ ਕਰ ਲੈਣੀ ਹੈ, ਸਵੇਰ ਟਾਈਮ ਤੁਸੀਂ ਆਪਣੀ ਮੈਡੀਟੇਸ਼ਨ ਕਰ ਲਓ। ਜਿਹੜੇ ਵੀ ਧਰਮ ਦੇ ਵਿੱਚ ਕੋਈ ਵੀ ਸਾਡੇ ਭੈਣ ਭਰਾ ਹੈਗੇ ਆ, ਉਹ ਆਪਣੇ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇ ਸਕਦੇ। ਇਸ ਚੀਜ਼ ਦੀ ਨਾ ਬਹੁਤ ਜ਼ਿਆਦਾ ਲੋੜ ਹੈ, ਉਹ ਲੋੜ ਤਾਂ ਕਰਕੇ ਹੈ ਕਿ ਅੱਜ ਕੱਲ੍ਹ ਦੇ ਬੱਚਿਆਂ ਦੇ ਵਿੱਚ ਨਾ ਪੇਸ਼ੈਂਸ ਨਹੀਂ ਹੈਗੀ,
2: ਟੁੱਟਦੇ ਜਾ ਰਹੇ ਹੈ ਧਰਮ।
1: ਬਿਲਕੁਲ, ਤੇ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਹੀ ਨਹੀਂ ਹੈਗਾ, ਆਪਣੀ ਭਾਸ਼ਾ ਨਾਲ ਜੋੜ ਸਕਦੇ ਹੈ ਨਾ। ਆਪਣੀ ਭਾਸ਼ਾ ਨਾਲ ਜੋੜਨ ਵਾਸਤੇ ਨਾ ਬੱਚਿਆਂ ਨੂੰ ਕਹਾਣੀਆਂ ਦੀਆਂ ਕੋਈ ਕਿਤਾਬਾਂ ਜਾਂ ਕੁਛ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਆ, ਆਪ ਸੁਣਾਓ, ਆਪ ਟਾਈਮ ਕੱਢ ਕੇ, ਹੈ ਨਾ। ਤਾਂ ਇਹ ਸਾਰੀਆਂ ਚੀਜ਼ਾਂ ਜੇ ਆਪਾਂ ਬੱਚਿਆਂ ਨੂੰ ਛੁੱਟੀਆਂ ਦੇ ਦਿਨਾਂ 'ਚ ਕਰਵਾਉਂਦੇ ਹਾਂ, ਇੱਕ ਤਾਂ ਉਹਨਾਂ ਨੂੰ ਬੋਝ ਨਹੀਂ ਲੱਗਦਾ, ਇੱਕ ਉਹ ਬਿਜ਼ੀ ਰਹਿੰਦੇ ਆ, ਇੱਕ ਉਹਨਾਂ ਦਾ ਕਹਿ ਲਓ ਵੀ ਐਂਟਰਟੇਨਮੈਂਟ ਵੀ ਹੋ ਜਾਂਦਾ, ਥੋੜ੍ਹਾ ਜਿਹਾ ਡਰਾਇੰਗ ਪੇਂਟਿੰਗ ਵਗੈਰਾ ਜਿਹਨਾਂ ਜਿਹੜੇ ਬੱਚਿਆਂ ਨੂੰ ਸ਼ੌਂਕ
2: ਇੰਟਰਸਟ ਹੋਏ,
1: ਹਾਂ ਉਹ ਵੀ ਲੈ ਕੇ ਦੇ ਦੇਣਾ ਚਾਹੀਦਾ। ਬਹੁਤ ਸਾਰੇ ਬੱਚੇ ਨਾ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਨਾ ਸਵਿਮਿੰਗ ਸਿੱਖਦੇ ਆ, ਹੈ ਨਾ, ਤੈਰਨਾ ਸਿੱਖਦੇ ਆ, ਨਵੀਆਂ ਨਵੀਆਂ ਐਕਟੀਵਿਟੀਜ਼ ਸਿੱਖਦੇ ਆ। ਤੇ ਬਹੁਤ ਸਾਰੇ ਬੱਚੇ ਜਿਹੜੇ ਆ ਕੰਪਿਊਟਰ ਸਕਿੱਲ ਸਿੱਖਣਾ ਚਾਹੁੰਦੇ ਹੁੰਦੇ ਆ ਤੇ ਨਵੀਆਂ ਨਵੀਆਂ ਲੈਂਗੁਏਜ ਸਿੱਖਣਾ ਚਾਹੁੰਦੇ ਆ। ਅੱਜ ਕੱਲ੍ਹ ਦੇਖੋ ਇੰਟਰਨੈਟ ਤੇ ਸਭ ਕੁਛ ਹੈ, ਪਰ ਉਹ ਤਾਂ ਮਤਲਬ ਸਹੀ ਵਰਤੋਂ ਜੇ ਉਹਦੀ ਹੋਵੇ ਤਾਂ ਬੱਚੇ ਸਿੱਖ ਸਕਦੇ ਆ। ਜੇ ਅਸੀਂ ਦਿੱਤਾ ਤਾਂ ਹੈਗਾ ਕਲਾਸ ਲਾਉਣ ਵਾਸਤੇ ਜਾਂ ਕੋਈ ਚੀਜ਼ ਸਿੱਖਣ ਵਾਸਤੇ, ਪਰ ਜਦੋਂ ਅਸੀਂ ਦੇਖਦੇ ਹਾਂ ਵੀ ਬੱਚੇ ਲੱਗੇ ਹੋਏ ਆ ਹੋਰ ਪਾਸੇ, ਤਾਂ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਇੱਕ ਗੱਲ ਇਹ ਹੈ ਕਿ ਸਾਰੇ ਮਾਪਿਆਂ ਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਕਦੇ ਵੀ ਆਪਣੇ ਬੁਰੇ ਭਲੇ ਦਾ ਅਹਿਸਾਸ ਛੋਟੀ ਉਮਰ 'ਚ ਨਹੀਂ ਹੁੰਦਾ
2: ਜੀ,
1: ਹੈ ਨਾ।

0: ਸਭ ਦੇ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ ਇਸ ਯੋਜਨਾ ਨਾਲ 5,20,00,000 ਤੋਂ ਜ਼ਿਆਦਾ ਲਾਭਾਰਥੀ ਜੁੜ ਚੁੱਕੇ ਨੇ ਜੇਕਰ ਤੁਸੀਂ ਵੀ 18 ਤੋਂ 40 ਸਾਲ ਦੀ ਉਮਰ ਦੇ ਹੋ ਤਾਂ ਮਾਸਿਕ ਅਟਲ ਪੈਨਸ਼ਨ ਸਹਿਤ ਯੋਜਨਾ ਦੇ 3 ਗਰੰਟਿਡ ਫਾਇਦਿਆਂ ਦੀ ਜਾਣਕਾਰੀ ਵਾਸਤੇ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਜੀ ਇਸ ਵਾਰ ਤਾਂ ਆਪਾਂ ਨਿੰਮ ਵੀ ਵਢਾ ਦੇਣੀ ਆ ਆਪਣੇ ਵਿਹੜੇ ਚੋਂ ਸਾਰਾ ਦਿਨ ਪੱਤੇ ਖਿਲਰੇ ਰਹਿੰਦੇ ਨੇ
3: ਨਾ ਪੁੱਤ ਪੰਛੀਆਂ ਦਾ ਰਣ ਬਸੇਰਾ ਏ ਆਪਾਂ ਨੂੰ ਕੀ ਕਹਿੰਦਾ ਹੈ
2: ਲੈ ਬੀਜੀ ਮਾੜੀ ਜੀ ਹਵਾ ਚੱਲੇ ਤੇ ਸਾਰਾ ਵਿਹੜਾ ਪੱਤਿਆਂ ਨਾਲ ਭਰ ਜਾਂਦਾ ਹੈ ਨਾਲੇ ਕਾਰ ਵੀ ਇਹਦੇ ਕਰਕੇ ਸਿੱਧੀ ਅੰਦਰ ਨਹੀਂ ਆਉਂਦੀ
3: ਰੁੱਖ ਤੇ ਮਿੱਟੀ ਨੂੰ ਨਹੀਂ ਨਿੰਦਦੇ ਹੁੰਦੇ ਧੀਏ ਇਹ ਤਾਂ ਜਿਉਂਦੇ ਜੀ ਵੀ ਸਾਨੂੰ ਪਾਲਦੇ ਨੇ ਤੇ ਮਰਨ ਤੇ ਵੀ ਇਹਨਾਂ ਨੇ ਹੀ ਕੰਮ ਆਉਣਾ ਹੈ ਯਾਦ ਰੱਖ ਅਸੀਂ ਜਦ ਵੀ ਇਸ ਜਹਾਨ ਤੋਂ ਰੁਖਸਤ ਹੋਣਾ ਹੈ ਤਾਂ ਆਪਣੇ ਨਾਲ ਇੱਕ ਰੁੱਖ ਵੀ ਲੈ ਕੇ ਜਾਵਾਂਗੇ
2: ਹਾਂਜੀ ਬੀਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਮੈਨੂੰ ਆ ਗਈ ਹੈ ਹੁਣ ਤੁਹਾਡੀ ਗੱਲ ਸਮਝ ਹੁਣ ਨਹੀਂ ਆਪਾਂ ਵੱਢਦੇ ਨਿੰਮ ਨੂੰ
4: ਹਰ ਮਨੁੱਖ ਲਾਵੇ ਇੱਕ ਰੁੱਖ

0: ਇਸ ਵੇਲੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੱਲਾਂ ਚੋਂ ਗੱਲ, ਅਤੇ ਤੁਸੀਂ ਟਿਊਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ 100.2 ਮੈਗਾਹਰਟਸ 'ਤੇ। ਨਾਲੋਂ ਨਾਲ ਪ੍ਰੋਗਰਾਮ ਚੱਲ ਰਹੇ ਨੇ ਜੀ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ। ਗੱਲਾਂ 'ਚੋਂ ਗੱਲ ਪ੍ਰੋਗਰਾਮ ਦੇ ਵਿੱਚ ਬੱਚਿਆਂ ਦੀਆਂ ਛੁੱਟੀਆਂ ਜਿਹੜੀਆਂ ਆਉਣ ਵਾਲੀਆਂ ਨੇ ਉਹਨਾਂ ਨੂੰ ਕਿਵੇਂ ਮਨਾਇਆ ਜਾਵੇ ਇਹ ਗੱਲ ਕਰ ਰਹੇ ਹਾਂ, ਅਤੇ ਪ੍ਰੋਗਰਾਮ ਦਾ ਜਿਹੜਾ ਸਮਾਂ ਖਤਮ ਹੋਣ ਵਾਲਾ। ਤਰਨ ਜੀ,
1: ਜੀ
0: ਜਾਂਦੇ ਜਾਂਦੇ ਇਹ ਵੀ ਦੱਸ ਦਈਏ ਕਿ ਜਿਹੜਾ ਇੱਕ ਮਾਵਾਂ ਨੂੰ ਸ਼ਿਕਾਇਤ ਹੁੰਦੀ ਆ ਹਮੇਸ਼ਾ ਹੀ ਬੱਚਿਆਂ ਤੋਂ ਕਿ ਨਾ ਬੱਚੇ ਜਦੋਂ ਛੁੱਟੀਆਂ 'ਚ ਹੋਣਗੇ ਸਾਰੀ ਦਿਹਾੜੀ ਘਰ 'ਚ ਗੰਦ ਪਿਆ ਰਹਿਣਾ, ਹੈ ਨਾ। ਤਾਂ ਬੱਚਿਆਂ ਨੂੰ ਥੋੜ੍ਹੀ ਜਿਹੀ ਸਫਾਈ ਦੀ ਆਦਤ ਅਸੀਂ ਪਾ ਸਕਦੇ ਹਾਂ ਕਿ
1: ਇਹੀ ਚੀਜ਼ ਅਸੀਂ ਛੁੱਟੀਆਂ 'ਚ ਬੱਚਿਆਂ ਨੂੰ ਸਿਖਾਉਣੀ ਹੈ।
0: ਹਾਂ, ਅਤੇ ਇੱਕ ਬੱਚਿਆਂ ਨੂੰ ਹੋਰ ਸਿਖਾ ਸਕਦੇ ਹਾਂ ਕਿ ਤੁਸੀਂ ਨਾ ਮਿਲ ਜੁਲ ਕੇ ਰਹਿਣਾ। ਤੁਸੀਂ ਹੁਣ ਜਿਵੇਂ ਪਹਿਲਾਂ ਹੋਮਵਰਕ ਕਰਦੇ ਕਮਰਿਆਂ ਦੇ ਵਿੱਚ ਬੰਦ ਰਹਿੰਦੇ ਸੀ, ਨਾ, ਤਾਂ ਤੁਸੀਂ ਉਹ ਗੱਲਾਂ ਨਹੀਂ ਕਰਨੀਆਂ। ਤੁਸੀਂ ਆਪਣੇ ਮਨ ਮੌਜੀ ਬਣੋ, ਆਪਣੇ ਆਪਣਾ ਬੈਗ ਆਪ ਸੈੱਟ ਕਰੋ। ਜੇ ਤੁਸੀਂ ਕੱਪੜੇ ਕੁਪੜੇ ਧੋਤੇ ਆ ਤਾਂ ਮਾਵਾਂ ਦੀ ਹੈਲਪ ਕਰ ਲਓ, ਆਪਣੇ ਕੱਪੜੇ ਆਪ ਸਾਂਭ ਲਓ, ਪਾਣੀ ਬਚਾਓ, ਪੌਦੇ ਵੀ ਅਸੀਂ ਲਾਉਣੇ ਆ, ਪੈਸਿਆਂ ਦੀ ਵੀ ਕਦਰ ਕਰਨੀ ਹੈ, ਖਰਚਾ ਵੀ ਜ਼ਿਆਦਾ ਨਹੀਂ ਕਰਾਉਣਾ। ਸੋ ਗੱਲਾਂ ਅਸੀਂ ਹੋਰ ਨਹੀਂ ਜ਼ਿਆਦਾ ਕਰਨੀਆਂ, ਕਿਉਂਕਿ ਤਰਨ ਜੀ ਜਿਹੜਾ ਸਮਾਂ ਹੈ ਉਹ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਆਪਣੇ ਸੁਣਨ ਵਾਲਿਆਂ ਦੇ ਨਾਲ ਹੋਰ ਗੱਲਾਂ ਕਰੀਏ। ਬਾਕੀ ਸਾਡੇ ਸੁਣਨ ਵਾਲਿਆਂ ਕੋਲ ਬਹੁਤ ਸਾਰੇ ਸੁਝਾਅ ਹੁੰਦੇ ਨੇ, ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਉਹ ਆਪ ਜਿਹੜਾ ਹੈ ਬੱਚਿਆਂ ਨੂੰ ਸਿਖਾ ਸਕਦੇ। ਅਤੇ ਮੈਨੂੰ ਲੱਗਦਾ ਆਪਾਂ ਨੂੰ ਲੈਣੀ ਪੈਣੀ ਹੈ ਇਜਾਜ਼ਤ। ਇਸ ਦੇ ਨਾਲ ਹੀ ਅੱਜ ਦਾ ਗੱਲਾਂ 'ਚੋਂ ਗੱਲ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਤੁਹਾਡਾ ਸਭ ਦਾ ਧੰਨਵਾਦ। ਤੁਸੀਂ ਇਹ ਪ੍ਰੋਗਰਾਮ ਸੁਣਿਆ ਅਤੇ ਉਮੀਦ ਇਹ ਕਰਦੇ ਹਾਂ ਕਿ ਤੁਹਾਨੂੰ ਚੰਗਾ ਵੀ ਲੱਗਿਆ ਹੋਏਗਾ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਖਤਮ ਕਰਨ ਦੀ ਮੈਨੂੰ ਕਰਮਜੀਤ ਕੌਰ ਨੂੰ
1: ਅਤੇ ਤਰਨਜੀਤ ਨੂੰ
0: ਦਿਓ ਇਜਾਜ਼ਤ।

ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, ਸ਼ਾਮ ਦੇ 5:30 ਹੋ ਰਹੇ ਨੇ ਤੇ ਹੁਣ ਪੇਸ਼ ਹੈ ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਲਈ ਰੋਜ਼ਾਨਾ ਪ੍ਰੋਗਰਾਮ ਕਿਸਾਨ ਵਾਣੀ।

0: ਕਿਸਾਨ ਵੀਰੋ ਤੇ ਕਿਸਾਨ ਭੈਣੋ, ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ ਮੈਂ ਧਰਮਿੰਦਰ ਸੰਧੂ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਾਂਗੇ, ਤੁਹਾਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦੇਵਾਂਗੇ ਤੇ ਅੱਜ ਦਾ ਸਾਡਾ ਵਿਸ਼ਾ ਵੀ ਇਹੀ ਹੈ ਕਿ ਕਿਸਾਨਾਂ ਲਈ ਸਰਕਾਰ ਦੀਆਂ ਖਾਸ ਸਕੀਮਾਂ ਕਿਵੇਂ ਤੁਸੀਂ ਉਹਦੇ ਵਾਸਤੇ ਅਪਲਾਈ ਕਰਨਾ ਹੈ, ਕਿਵੇਂ ਉਹਦੇ ਵਾਸਤੇ ਰਜਿਸਟਰਡ ਹੋਣਾ ਹੈ ਤੇ ਕਿਵੇਂ ਉਹਦਾ ਲਾਭ ਤੁਸੀਂ ਲੈਣਾ ਹੈ, ਇਹ ਸਾਰੀ ਖੁੱਲ੍ਹ ਕੇ ਵਿਚਾਰ ਚਰਚਾ ਅੱਜ ਤੁਹਾਡੇ ਨਾਲ ਕਰਨੀ ਹੈ। ਅਸੀਂ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ ਡਾਕਟਰ ਰਵਿੰਦਰਪਾਲ ਸਿੰਘ ਚੱਠਾ ਹੋਰਾਂ ਨੂੰ, ਜੋ ਖੇਤੀਬਾੜੀ ਵਿਸਥਾਰ ਅਫਸਰ ਨੇ, ਅਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ।
1: ਧੰਨਵਾਦ ਸਰ।
0: ਡਾਕਟਰ ਸਾਹਿਬ, ਜੇਕਰ ਆਪਾਂ ਸਰਕਾਰ ਦੀਆਂ ਸਕੀਮਾਂ ਦੀ ਗੱਲ ਕਰੀਏ ਤਾਂ ਸਰਕਾਰ ਨੇ ਕਿਸਾਨਾਂ ਵਾਸਤੇ ਬਹੁਤ ਜ਼ਿਆਦਾ ਉਪਰਾਲੇ ਕੀਤੇ ਨੇ। ਕਈ ਵਾਰ ਕਿਸਾਨ ਵੀਰਾਂ ਨੂੰ ਸਾਰੀਆਂ ਸਕੀਮਾਂ ਬਾਰੇ ਪਤਾ ਹੁੰਦਾ, ਕਈ ਵਾਰ ਕਈ ਕਿਸਾਨਾਂ ਨੂੰ ਬਹੁਤ ਘੱਟ ਸਕੀਮਾਂ ਬਾਰੇ ਪਤਾ ਹੁੰਦਾ, ਕਈ ਜਿਹੜੇ ਕਿਸਾਨ ਵੀਰ ਨੇ ਉਹ ਮੇਲਿਆਂ ਦੇ ਵਿੱਚ ਸ਼ਿਰਕਤ ਕਰਦੇ ਨੇ, ਸੈਮੀਨਾਰਾਂ ਦੇ ਵਿੱਚ ਜਾਂਦੇ ਨੇ ਤਾਂ ਉਹ ਵਧੇਰੇ ਜਿਹੜੇ ਨੇ ਉਹ ਉੱਥੇ ਜਾ ਕੇ ਜਾਗਰੂਕ ਹੋ ਜਾਂਦੇ ਨੇ, ਪਰ ਜਿਹੜੇ ਕਿਸਾਨ ਵੀਰ ਰਵਾਇਤੀ ਤੌਰ ਦੇ ਉੱਤੇ ਖੇਤੀ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਜਿੰਨਾ ਕੁ ਖੇਤੀ ਦੇ ਵਿੱਚੋਂ ਕਮਾ ਰਹੇ ਹਾਂ, ਜਿੰਨਾ ਕੁ ਖਾ ਰਹੇ ਹਾਂ, ਉਨਾ ਹੀ ਸਾਡੇ ਵਾਸਤੇ ਬਹੁਤ ਆ, ਤਾਂ ਉਹਨਾਂ ਵਾਸਤੇ ਜਿਹੜੀਆਂ ਇਹ ਸਕੀਮਾਂ ਨੇ ਉਹਨਾਂ ਦਾ ਕੀ ਮਹੱਤਵ ਹੈ ਜੀ?
1: ਧਰਮਿੰਦਰ ਜੀ, ਤੁਹਾਡੇ ਮਾਧਿਅਮ ਰਾਹੀਂ ਪਹਿਲਾਂ ਤਾਂ ਮੈਂ ਸਾਰੇ ਕਿਸਾਨ ਵੀਰਾਂ ਨੂੰ ਫਤਿਹ ਦੀ ਸਾਂਝ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਵੀਰੋ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਵੱਖ ਵੱਖ ਸਮੇਂ 'ਤੇ ਹਾੜੀ ਅਤੇ ਸਾਉਣੀ ਦੇ ਸੀਜ਼ਨ ਦੌਰਾਨ ਵੱਖ ਵੱਖ ਸਕੀਮਾਂ ਦੇ ਤਹਿਤ ਕਿਸਾਨਾਂ ਨੂੰ ਵਿੱਤੀ ਲਾਭ ਦੇਣ ਦੇ ਲਈ ਵੱਖ ਵੱਖ ਮਾਧਿਅਮਾਂ ਰਾਹੀਂ, ਚਾਹੇ ਉਹ ਤੁਹਾਡਾ ਪ੍ਰਿੰਟ ਮੀਡੀਆ ਹੋਵੇ, ਆਕਾਸ਼ਵਾਣੀ ਜਿਵੇਂ ਤੁਹਾਡਾ ਐਫ ਐਮ ਚੈਨਲ ਹੈਗਾ ਜੀ, ਇਹ ਹੋਵੇ, ਅਤੇ ਜਾਂ ਅਸੀਂ ਪਿੰਡ ਪਿੰਡ ਪੱਧਰ 'ਤੇ ਜਿੰਨੇ ਵੀ ਕੈਂਪ ਔਰਗਨਾਈਜ਼ ਕਰਦੇ ਹਾਂ, ਲਾਉਣੇ ਹਾਂ, ਅਤੇ ਉਹਨਾਂ ਪਿੰਡਾਂ ਦੇ ਵਿੱਚ ਕੈਂਪਾਂ ਦੇ ਵਿੱਚ

0: ਜਾ ਕੇ ਕਿਸਾਨਾਂ ਨੂੰ ਅਸੀਂ ਜਾਗਰੂਕ ਕਰਦੇ ਹਾਂ। ਹਰ ਸੀਜ਼ਨ ਹਾੜੀ ਅਤੇ ਸਾਉਣੀ ਦੌਰਾਨ ਇਹ ਜਿਹੜੀਆਂ ਸਕੀਮਾਂ ਨੇ ਸਰਕਾਰ ਦੀਆਂ ਉਹ ਬਦਲ ਜਾਂਦੀਆਂ ਨੇ ਕਿਉਂਕਿ ਸੀਜ਼ਨ ਦੇ ਹਿਸਾਬ ਨਾਲ ਹੁੰਦੀਆਂ ਨੇ, ਪਰ ਕੁਝ ਸਕੀਮਾਂ ਨੇ ਜਿਹੜੀਆਂ ਕਿ ਸਾਰਾ ਸਾਲ ਚੱਲਦੀਆਂ ਨੇ। ਅਤੇ ਉਸ ਵਾਸਤੇ ਕਈ ਕਿਸਾਨ ਵੀਰਾਂ ਦਾ ਸਾਡੇ ਕੋਲ ਪ੍ਰਸ਼ਨ ਆਉਂਦਾ ਵੀ ਸਾਨੂੰ ਇਸ ਸਕੀਮ ਬਾਰੇ ਪਤਾ ਨਹੀਂ ਸੀ। ਸੋ ਅੱਜ ਆਪਾਂ ਇਸ ਵਿਸ਼ੇ ਨੂੰ ਕਵਰ ਕਰਦੇ ਹੋਏ ਉਹ ਕਿਸਾਨ ਜੋ ਕੈਂਪਾਂ 'ਚ ਹਾਜ਼ਰ ਨਹੀਂ ਹੁੰਦੇ ਅਤੇ ਜਾਂ ਸਾਡੇ ਨਾਲ ਸਿੱਧੇ ਤੌਰ 'ਤੇ ਰਾਬਤਾ ਨਹੀਂ ਰੱਖ ਪਾਉਂਦੇ, ਉਹਨਾਂ ਕਿਸਾਨਾਂ ਵਾਸਤੇ ਆਪਾਂ ਜਿੰਨੀਆਂ ਵੀ ਸਕੀਮਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਹਦੇ ਬਾਰੇ ਆਪਾਂ ਤੁਹਾਨੂੰ ਵਿਸਥਾਰਪੂਰਵਕ ਜਾਣਕਾਰੀ ਦੇਵਾਂਗੇ।
1: ਬਿਲਕੁਲ ਜੀ, ਕਿਸਾਨ ਵੀਰੋ, ਤੁਸੀਂ ਵੀ ਇਸ ਪ੍ਰੋਗਰਾਮ ਦਾ ਲਾਹਾ ਲੈ ਸਕਦੇ ਹੋ, ਸਿੱਧੇ ਸਵਾਲ ਵੀ ਸਾਨੂੰ ਕਰ ਸਕਦੇ ਹੋ। 0175-22-494 ਸਟੂਡੀਓ ਦਾ ਨੰਬਰ ਹੈ, ਜੇਕਰ ਇਹਦੇ ਉੱਤੇ ਕਾਲ ਕਰੋਗੇ ਧਰਵਿੰਦਰਪਾਲ ਚੱਠਾ ਹੋ ਰਹੀ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਕਈ ਵਾਰ ਕੀ ਹੁੰਦਾ ਹੈ ਕਿ ਸਕੀਮ ਸਮਝ ਆ ਜਾਂਦੀ ਹੈ ਪਰ ਉਹਦੇ ਵਿੱਚੋਂ ਕੋਈ ਨਾ ਕੋਈ ਪੱਖ ਜਿਹਾ ਰਹਿ ਜਾਂਦਾ ਜਿਹੜਾ ਸਮਝ 'ਚ ਨਹੀਂ ਆਉਂਦਾ। ਇਸ ਕਰਕੇ ਤੁਸੀਂ ਸਕੀਮ ਨੂੰ ਪੂਰਾ ਸਮਝਣਾ ਵੀ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕਾਲ ਕਰਿਓ 0175-22-494 'ਤੇ। ਟਿੱਡਰ ਸਾਹਿਬ, ਜਦੋਂ ਆਪਾਂ ਬੇਸਿਕ ਗੱਲ ਕਰਦੇ ਹਾਂ, ਮੁੱਢਲੀ ਚਰਚਾ ਇਹ ਹੁੰਦੀ ਹੈ ਕਿ ਫਾਰਮਰ ਇਹਨਾਂ ਸਕੀਮਾਂ ਵਾਸਤੇ ਕਿਤੇ ਨਾ ਕਿਤੇ ਰਜਿਸਟਰਡ ਹੋਣਗੇ। ਫਾਰਮਰ ਰਜਿਸਟਰਡ ਆਈਡੀ ਕੀ ਹੈ ਅਤੇ ਇਹ ਕਿਉਂ ਜ਼ਰੂਰੀ ਹੈ?
0: ਕਿਸਾਨ ਵੀਰੋ, ਤੁਸੀਂ ਅਕਸਰ ਹੀ ਹੁਣ ਸਾਡੇ ਵੱਲੋਂ ਜਾਂ ਵੱਖ ਵੱਖ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਅਖਬਾਰਾਂ ਰਾਹੀਂ ਦੇਖ ਸੁਣ ਰਹੇ ਹੋਵੋਗੇ ਵੀ ਕਿਸਾਨ ਰਜਿਸਟਰੀ, ਜਿਹਨੂੰ ਆਪਾਂ ਫਾਰਮਰ ਰਜਿਸਟਰੀ ਜਾਂ ਕਿਸਾਨ ਕਾਰਡ ਜੋ ਲਫ਼ਜ਼ ਵਰਤਿਆ ਜਾ ਰਿਹਾ ਵੀ ਉਹ ਬਣਾਇਆ ਜਾ ਰਿਹਾ ਅਤੇ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਅਤੇ ਲਾਜ਼ਮੀ ਕਰ ਦਿੱਤਾ ਗਿਆ ਹੈਗਾ ਸਰਕਾਰ ਵੱਲੋਂ। ਲਾਜ਼ਮੀ ਇਸ ਕਰਕੇ ਕਰ ਦਿੱਤਾ ਗਿਆ ਵੀ ਜਿੰਨੇ ਵੀ ਕਿਸਾਨ ਆਪਣੇ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਸਬਸਿਡੀ ਲੈ ਰਹੇ ਨੇ ਜਾਂ ਕਿਸਾਨ ਕ੍ਰੈਡਿਟ ਕਾਰਡ ਹੋਲਡਰ ਨੇ ਅਤੇ ਜਾਂ PM ਕਿਸਾਨ ਸਨਮਾਨ ਨਿਧੀ ਤਹਿਤ ਜੋ ਆਪਾਂ ਨੂੰ ਹਰ ਸਾਲ 6000 ਰੁਪਈਆ ਪ੍ਰਾਪਤ ਹੁੰਦਾ, ਉਹਨਾਂ ਕਿਸ਼ਤਾਂ ਨੂੰ ਉਹਨਾਂ ਚੀਜ਼ਾਂ ਨੂੰ ਮਿਲਣ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਆਉਣ ਵਾਲੇ ਸਮੇਂ 'ਚ ਨਾ ਹੋਵੇ, ਤਾਂ ਇਸ ਵਾਸਤੇ ਕਿਸਾਨ ਜਿਹੜਾ ਕਾਰਡ ਆ ਉਹ ਲਾਜ਼ਮੀ ਕਰ ਦਿੱਤਾ ਗਿਆ, ਜਿਸ ਨਾਲ ਆਉਣ ਵਾਲੇ ਸਮੇਂ 'ਚ ਕਿਸਾਨਾਂ ਨੂੰ ਖਾਦ, ਬੀਜ, ਦਵਾਈਆਂ ਅਤੇ ਇਸ ਤੋਂ ਬਿਨਾਂ ਵੀ ਕੋਈ ਵੀ ਸਬਸਿਡੀ ਹੈ ਉਹ ਤੁਹਾਨੂੰ ਇਹ ਜਿਸ ਕਿਸਾਨ ਕੋਲ ਇਹ ਕਿਸਾਨ ਕਾਰਡ ਹੋਏਗਾ ਉਸ ਨੂੰ ਹੀ ਇਹ ਮਿਲੇਗਾ
1: ਜੀ। ਅਤੇ ਇਹਨੂੰ ਬਣਾਉਣ ਦਾ ਪ੍ਰੋਸੈਸ ਕੀ ਹੈ ਜੀ? ਕਿਸਾਨ ਵੀਰਾਂ ਨੂੰ ਥੋੜ੍ਹਾ ਜਿਹਾ ਸੌਖੇ ਸ਼ਬਦਾਂ ਦੇ ਵਿੱਚ ਸਮਝਾ ਦਿਓ, ਕਿਉਂਕਿ ਵਧੇਰੇ ਜਿਹੜੇ ਸਾਡੇ ਕਿਸਾਨ ਨੇ, ਵੈਸੇ ਅੱਜ ਕੱਲ੍ਹ ਹੱਥਾਂ ਦੇ ਵਿੱਚ ਉਹਨਾਂ ਕੋਲ ਮੋਬਾਈਲ ਵੀ ਨੇ ਅਤੇ ਡਿਜੀਟਲ ਡਿਵਾਈਸ ਵੀ ਉਹ ਜਾਣਦੇ ਨੇ, ਕਿਸੇ ਕੈਫੇ ਵਿੱਚ ਜਾ ਸਕਦੇ ਨੇ, ਪਰ ਤਰੀਕਾ ਕੀ ਹੈ ਜੀ?
0: ਧਰਮਿੰਦਰ ਜੀ, ਇਸ ਕਿਸਾਨ ਕਾਰਡ ਨੂੰ ਬਣਾਉਣ ਦਾ ਤਰੀਕਾ ਬੜਾ ਸਰਲ ਆ। ਇਸ ਵਾਸਤੇ ਕਿਸਾਨ ਵੀਰ ਸਾਡੇ ਖੇਤੀਬਾੜੀ ਵਿਭਾਗ ਦੇ ਵੱਖ ਵੱਖ ਬਲਾਕ ਖੇਤੀਬਾੜੀ ਦਫ਼ਤਰਾਂ ਨਾਲ ਸੰਪਰਕ ਵੀ ਕਰ ਸਕਦੇ ਨੇ। ਕਿਸੇ CSC ਸੈਂਟਰ ਜੋ ਪਿੰਡ 'ਚ ਅਕਸਰ ਆਪਾਂ ਦੇਖਦੇ ਹਾਂ, CSC ਸੈਂਟਰ ਹੈ ਬਣੇ ਹੋਏ ਨੇ ਸਰਕਾਰ ਵੱਲੋਂ, ਅਤੇ ਉਹਦਾ ਜਿਹੜਾ ਪਾਸਵਰਡ ਅਤੇ ਉਹਦਾ ਜੋ ਵੀ ਸਿਸਟਮ ਸਰਕਾਰ ਵੱਲੋਂ ਤੈਅ ਕੀਤਾ ਉਹਨੂੰ ਆਲਰੇਡੀ ਅਸੀਂ ਉਹਨਾਂ ਨੂੰ ਚਾਲੂ ਹਾਲਤ ਵਿੱਚ ਕਰ ਦਿੱਤਾ ਗਿਆ ਹੈਗਾ, ਅਤੇ ਉਹ CSC ਸੈਂਟਰ 'ਤੇ ਜਾ ਸਕਦੇ ਨੇ, ਬਲਾਕ ਖੇਤੀਬਾੜੀ ਅਫਸਰ ਦੇ ਦਫ਼ਤਰ ਜਾ ਸਕਦੇ ਨੇ। ਇਸ ਤੋਂ ਬਿਨਾਂ ਪੰਜਾਬ ਸਰਕਾਰ ਵੱਲੋਂ ਇੱਕ ਨੰਬਰ ਜੋ ਹੈ ਉਹ ਦਿੱਤਾ ਗਿਆ, ਤਾਂ ਕਿਸਾਨ ਵੀਰਾਂ ਨੂੰ ਮੈਂ ਅਪੀਲ ਕਰਦਾ ਵੀ ਜਿਹੜੇ ਕਿਸਾਨ ਇਹ ਪ੍ਰੋਗਰਾਮ ਸੁਣਦੇ ਨੇ, ਜਿਹੜੇ ਦੂਰ ਦੁਰਾਡੇ ਹੋਣ, ਕਿਸੇ ਦਫ਼ਤਰ 'ਚ ਨਹੀਂ ਜਾ ਸਕਦੇ, ਤਾਂ ਉਹ ਇੱਕ ਨੰਬਰ ਜ਼ਰੂਰ ਨੋਟ ਕਰ ਲੈਣ। ਉਹ ਨੰਬਰ ਹੈ ਜੀ 77106-65725। ਮੈਂ ਕਿਸਾਨ ਵੀਰੋ ਦੁਬਾਰਾ ਇਹ ਨੰਬਰ ਨੂੰ ਰਿਪੀਟ ਕਰਦਾ, 77106-65725। ਇਸ ਨੰਬਰ 'ਤੇ ਤੁਸੀਂ ਆਪਦੇ ਨਜ਼ਦੀਕੀ CSC ਸੈਂਟਰ ਬਾਰੇ ਪਤਾ ਕਰ ਸਕਦੇ ਹੋ ਅਤੇ ਬਲਾਕ ਖੇਤੀਬਾੜੀ ਦਫ਼ਤਰ ਜੋ ਸਾਡਾ ਖੇਤੀਬਾੜੀ ਵਿਭਾਗ ਦਾ ਉਸ ਬਾਰੇ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ
1: ਜੀ।
0: ਅਤੇ ਕਿਸਾਨ ਵੀਰੋ, ਇਸ ਤੋਂ ਬਿਨਾਂ ਇਹ ਜਿਹੜਾ ਕਿਸਾਨ ID ਕਾਰਡ, ਜਿਹੜਾ ਕਿਸਾਨ ਕਾਰਡ ਆ, ਤੁਸੀਂ ਆਪ ਵੀ ਖੁਦ ਬਣਾ ਸਕਦੇ ਹੋ। ਇਹਦੇ ਵਾਸਤੇ ਤੁਸੀਂ ਆਪਣਾ ਜੋ ਫੋਨ ਤੁਹਾਡੇ ਕੋਲ ਐਂਡਰੋਇਡ ਹੈ ਜਾਂ ਤੁਹਾਡੇ ਕੋਲ ਕੋਈ ਹੋਰ ਫੋਨ ਹੈ, ਤਾਂ ਉਹਦੇ ਵਿੱਚ ਤੁਸੀਂ ਗੂਗਲ ਦੇ ਵਿੱਚ ਜਾ ਕੇ ਸਰਚ ਕਰੋਗੇ ਪੰਜਾਬ ਫਾਰਮਰ ਰਜਿਸਟਰੀ ਐਗਰੀ ਸਟੈਕ। ਜਿੱਦਾਂ ਹੀ ਤੁਸੀਂ ਇਹ ਲਫ਼ਜ਼ ਪੜੋਗੇ, ਮੈਂ ਫਿਰ ਰਿਪੀਟ ਕਰ ਰਿਹਾ, ਪੰਜਾਬ ਫਾਰਮਰ ਰਜਿਸਟਰੀ ਐਗਰੀ ਸਟੈਕ, ਉਹ ਤੁਸੀਂ ਜਦੋਂ ਕਲਿੱਕ ਕਰੋਗੇ ਤਾਂ ਤੁਹਾਡੀ ਇਹ ਲਿੰਕ ਜਿਹੜਾ ਹੈਗਾ ਉਹ ਓਪਨ ਹੋ ਜਾਵੇਗਾ। ਇਸ ਉੱਪਰ ਜਿੱਦਾਂ ਹੀ ਤੁਸੀਂ ਲਿੰਕ ਓਪਨ ਕੀਤਾ, ਤੁਹਾਨੂੰ ਉੱਥੇ ਆਪਸ਼ਨ ਆਏਗੀ, ਉਹਦੇ ਉੱਪਰ ਇੱਕ ਲਫ਼ਜ਼ ਲਿਖਿਆ ਹੋਏਗਾ ਫਾਰਮਰ, ਤਾਂ ਤੁਸੀਂ ਉਸ ਫਾਰਮਰ ਵਾਲੇ ਬਟਨ 'ਤੇ ਕਲਿੱਕ ਕਰਨਾ। ਫਾਰਮਰ ਵਾਲੇ ਬਟਨ 'ਤੇ ਕਲਿੱਕ ਕਰਨ ਤੋਂ ਬਾਅਦ ਆਪਣਾ ਆਧਾਰ ਕਾਰਡ ਨੰਬਰ ਪਾਉਣਾ, ਅਤੇ ਨੀਚੇ ਆਧਾਰ ਕਾਰਡ ਨੰਬਰ ਦੇ ਨਾਲ ਜਿਹੜਾ ਆਪਣਾ ਮੋਬਾਈਲ ਨੰਬਰ ਰਜਿਸਟਰਡ ਹੋਇਆ ਹੋਇਆ, ਉਸ ਮੋਬਾਈਲ 'ਤੇ ਤੁਹਾਨੂੰ ਇੱਕ OTP ਆਏਗਾ। ਉਹ ਜਿਸ ਤਰ੍ਹਾਂ ਹੀ ਤੁਹਾਨੂੰ OTP ਪ੍ਰਾਪਤ ਹੁੰਦਾ, ਤਾਂ ਤੁਸੀਂ ਦੇਖੋਗੇ ਵੀ ਤੁਹਾਡੇ ਆਧਾਰ ਕਾਰਡ ਦੇ ਵਿੱਚ ਜੋ ਤੁਹਾਡਾ ਨਾਮ, ਤੁਹਾਡੀ ਫੋਟੋ, ਤੁਹਾਡਾ ਐਡਰੈਸ, ਕਿੱਥੇ ਤੁਸੀਂ ਰਹਿਣ ਵਾਲੇ ਹੈਗੇ, ਅਤੇ ਤੁਹਾਡੀ ਕੀ ਇਹ ਪਹਿਲਾਂ ਕਿਸਾਨ ਆਈ ਡੀ ਬਣੀ ਹੋਈ ਆ, ਉਹ ਵੀ ਤੁਹਾਨੂੰ ਸ਼ੋਅ ਹੋ ਜਾਏਗੀ। ਅਤੇ ਜੇਕਰ ਕਿਸਾਨ ਵੀਰੋ ਤੁਸੀਂ ਪਹਿਲੀ ਵਾਰ ਇਹ ਕਿਸਾਨ ਆਈ ਡੀ ਬਣਾਉਣ ਵਾਸਤੇ ਰਜਿਸਟਰ ਹੋ ਰਹੇ ਹੋ, ਤਾਂ ਤੁਹਾਨੂੰ ਥੱਲੇ ਇੱਕ ਆਪਸ਼ਨ ਨਜ਼ਰ ਆਏਗੀ ਕ੍ਰੀਏਟ ਨਿਊ ਅਕਾਊਂਟ। ਉਹ ਤੁਸੀਂ ਆਪਣਾ ਅਕਾਊਂਟ ਤਿਆਰ ਕਰਨ ਵਾਸਤੇ ਨਵੇਂ ਸਿਰੇ ਤੋਂ ਤੁਸੀਂ ਆਪਣਾ ਮੋਬਾਈਲ ਨੰਬਰ ਦੁਬਾਰਾ ਫਿਰ ਪਾਓਗੇ, ਫਿਰ ਇੱਕ ਓ ਟੀ ਪੀ ਆਏਗਾ, ਅਤੇ ਤੁਸੀਂ ਤੁਹਾਡਾ ਉਹ ਵੇਰਵਾ ਮੰਗੇਗਾ, ਤੁਹਾਡਾ ਐਡਰੈਸ ਮੰਗਿਆ ਪਿੰਡ ਦਾ, ਤਾਂ ਜਿੱਦਾਂ ਹੀ ਤੁਸੀਂ ਉਹ ਸਾਰੇ ਕੋਲਮ ਭਰ ਦੋਗੇ ਤੁਹਾਡਾ ਅਕਾਊਂਟ ਬਣ ਜਾਏਗਾ ਜੀ।
1: ਜੀ, ਅਤੇ ਡਾਕਟਰ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਹੁੰਦੇ ਹਾਂ ਫਸਲੀ ਵਿਭਿੰਨਤਾ ਦੀ,
0: ਜੀ
1: ਮੁੱਖ ਤੌਰ ਦੇ ਉੱਤੇ ਸਾਡੇ ਜਿਹੜੇ ਕਿਸਾਨ ਭਰਾ ਨੇ ਉਹ ਕਣਕ ਅਤੇ ਝੋਨੇ ਦੀ ਪੈਦਾਵਾਰ ਕਰਦੇ ਨੇ, ਪਰ ਹੁਣ ਸਰਕਾਰ ਮੱਕੀ ਵਾਸਤੇ ਵੀ ਉਤਸ਼ਾਹਿਤ ਕਰ ਰਹੀ ਹੈ ਕਿ ਵੱਧ ਤੋਂ ਵੱਧ ਮੱਕੀ ਦੀ ਉਪਜ ਹੋਵੇ, ਮੱਕੀ ਦੀ ਫਸਲ ਨੂੰ ਬੀਜਿਆ ਜਾਵੇ। ਤਾਂ ਮੱਕੀ ਦੀ ਫਸਲ ਦਾ ਰੌਲਾ ਬਹੁਤ ਹੈ ਕਿ ਕਿਸਾਨ ਵੀਰ ਵੀ ਮੱਕੀ ਬੀਜਣਾ ਚਾਹੁੰਦੇ ਨੇ, ਪਰ ਇਹ ਜ਼ਰੂਰ ਦੱਸਿਓ ਕਿ ਮੱਕੀ ਦੀ ਫਸਲ ਲਈ ਵੀ ਸਰਕਾਰ ਦੀ ਕੋਈ ਸਕੀਮ ਹੈ?
0: ਧਰਮਿੰਦਰ ਜੀ, ਬਿਲਕੁਲ ਜੀ, ਪੰਜਾਬ ਸਰਕਾਰ ਵੱਲੋਂ ਪਿਛਲੇ 2 ਕੁ ਸਾਲਾਂ ਤੋਂ ਮੱਕੀ ਦੀ ਫਸਲ ਨੂੰ ਉਤਸ਼ਾਹਿਤ ਕਰਨ ਵਾਸਤੇ 17,500 ਰੁਪਇਆ 2.5 ਕਿੱਲਿਆਂ ਦਾ ਸਰਕਾਰ ਵੱਲੋਂ ਦਿੱਤਾ ਜਾਏਗਾ, ਜਾਂ ਆਪਾਂ ਇਹ ਲਾ ਲਈਏ ਵੀ 7,000 ਰੁਪਇਆ ਪ੍ਰਤੀ ਏਕੜ। ਇਹ ਕਿਸਾਨ ਵੀਰੋ ਇਹ ਫਸਲੀ ਵਿਭਿੰਨਤਾ ਸਕੀਮ ਆ, ਜਿਹਨੂੰ ਅਸੀਂ CDP ਸਕੀਮ ਕਹਿੰਦੇ ਹਾਂ, ਇਸ ਸਕੀਮ ਤਹਿਤ ਤੁਹਾਨੂੰ ਕਿਸਾਨ ਵੀਰਾਂ ਨੂੰ ਇਹ ਜਿਹੜਾ 17,500 ਰੁਪਇਆ 2.5 ਕਿੱਲਿਆਂ ਦਾ ਮਿਲਣਾ, ਇਹ ਤੁਹਾਨੂੰ 2 ਕਿਸ਼ਤਾਂ ਦੇ ਵਿੱਚ ਸਿੱਧਾ ਤੁਹਾਡੇ ਖਾਤਿਆਂ ਦੇ ਵਿੱਚ ਪਏਗਾ। ਇਸ ਵਾਸਤੇ ਤੁਸੀਂ ਕਿਸਾਨ ਵੀਰੋ ਜਿਹੜੀ ਰਜਿਸਟ੍ਰੇਸ਼ਨ, ਜਿਹੜੇ ਕਿਸਾਨ ਮੱਕੀ ਬੀਜਣਾ ਚਾਹੁੰਦੇ ਨੇ ਤਾਂ ਉਹ ਸਾਡੇ ਨਾਲ ਸੰਪਰਕ ਕਰਨ, ਅਤੇ ਇਹਦੀ ਰਜਿਸਟ੍ਰੇਸ਼ਨ ਜਿਹੜੀ ਹੈਗੀ ਆ ਅਸੀਂ 10 ਅਪ੍ਰੈਲ ਤੋਂ ਸ਼ੁਰੂ ਕਰ ਦਿੱਤੀ ਗਈ ਆ ਜੀ। ਅਤੇ ਪੰਜਾਬ ਸਰਕਾਰ ਵੱਲੋਂ ਇਹ ਰਜਿਸਟ੍ਰੇਸ਼ਨ ਸਾਡੇ ਦਫ਼ਤਰਾਂ ਵੱਲੋਂ ਵੀ, ਅਸੀਂ ਵੀ ਪਿੰਡ ਪਿੰਡ ਜਾ ਕੇ ਜਿਹੜਾ ਕਿਸਾਨ ਮੱਕੀ ਲਾਉਂਦਾ ਅਸੀਂ ਪਿੰਡਾਂ ਦੇ ਕੈਂਪਾਂ 'ਚੋਂ ਹੀ ਲਿਸਟਾਂ ਲੈ ਰਹੇ ਹਾਂ, ਜਿਹੜਾ ਮੱਕੀ ਲਾਉਂਦਾ ਇਹ ਸਕੀਮ ਦੱਸ ਰਹੇ ਹਾਂ, ਅਤੇ ਉਸ ਕਿਸਾਨ ਦੀ ਅਸੀਂ ਰਜਿਸਟ੍ਰੇਸ਼ਨ ਵੀ ਖੁਦ ਕਰ ਰਹੇ ਹਾਂ
1: ਜੀ।
0: ਰਜਿਸਟ੍ਰੇਸ਼ਨ ਦੇ ਵਿੱਚ ਕੋਈ ਜ਼ਿਆਦਾ ਕੰਮ ਨਹੀਂ ਹੈ, ਉਹ ਅਸੀਂ ਆਪ ਆਪਣੇ ਮੋਬਾਈਲ 'ਤੇ ਐਪ 'ਤੇ ਕਰਕੇ ਤੁਹਾਤੋਂ ਬਸ ਇੱਕ ਆਧਾਰ ਕਾਰਡ ਲੈਣਾ, ਆਧਾਰ ਕਾਰਡ ਦੇ ਨਾਲ ਲਿੰਕ ਕੇ ਤੁਹਾਡਾ ਪਿੰਡ ਐਡਰੈਸ ਆ ਜਾਂਦਾ, ਅਤੇ ਉਸ ਤੋਂ ਬਾਅਦ ਅਸੀਂ ਰਜਿਸਟ੍ਰੇਸ਼ਨ ਕਰ ਦਿੰਦੇ ਹਾਂ। ਇਹਦੇ ਵਿੱਚ 17,500 ਰੁਪਏ ਦੇ ਵਿੱਚ ਜਿਹੜਾ RKVY ਸਕੀਮ ਦਾ ਜਿਹੜਾ 9,500 ਰੁਪਈਆ ਹੈਗਾ ਜੋ ਉਸ ਭਾਰਤ ਸਰਕਾਰ ਵੱਲੋਂ ਦਿੱਤਾ ਜਾਣਾ ਜੀ, ਅਤੇ 7,500 ਰੁਪਈਆ ਰਾਜ ਸਰਕਾਰ ਵੱਲੋਂ ਦਿੱਤਾ ਜਾਣਾ। ਇਹ 2 ਕਿਸ਼ਤਾਂ 'ਚ ਤੁਹਾਨੂੰ ਕਿਸਾਨ ਵੀਰਾਂ ਨੂੰ 17,500 ਰੁਪਈਆ ਅਸੀਂ ਇਹ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਿੱਧੇ ਤੌਰ 'ਤੇ ਪਾਵਾਂਗੇ
1: ਜੀ। ਅਤੇ ਜਦੋਂ ਕੋਈ ਕਿਸਾਨ ਵੀਰ ਬੀਜ ਲੈ ਕੇ ਆਉਂਦੇ ਨੇ ਜਾਂ ਕਿਤੋਂ ਵੀ ਉਹ ਆਪਣਾ ਰੱਖਿਆ ਹੋਇਆ ਬੀਜ ਕੇ ਮੱਕੀ ਦੀ ਕਾਸ਼ਤ ਕਰਦੇ ਨੇ, ਤਾਂ ਉਹਨਾਂ ਨੂੰ ਕੁਝ ਹੋਰ ਪ੍ਰੋਸੈਸ ਦੇ ਵਿੱਚ ਉਹ ਵੀ ਗੁਜ਼ਰਨਾ ਪਵੇਗਾ? ਮੇਰਾ ਕਹਿਣ ਦਾ ਮਤਲਬ ਹੈ ਕਿ ਕੋਈ ਉਹਨਾਂ ਨੂੰ ਬਿੱਲ ਵਗੈਰਾ ਜਮ੍ਹਾਂ ਕਰਨੇ ਪੈਣਗੇ?
0: ਜੀ ਬਿਲਕੁਲ, ਬਹੁਤ ਵਧੀਆ ਸਵਾਲ ਆ ਧਰਮਿੰਦਰ ਜੀ ਤੁਹਾਡਾ। ਕਿਸਾਨ ਵੀਰੋ ਜਿਹੜਾ ਵੀ ਬੀਜ ਤੁਸੀਂ ਮੱਕੀ ਦੀ ਇਸ ਸਕੀਮ ਤਹਿਤ ਜਿਹਨੇ ਕਿਸਾਨ ਵੀਰ ਨੇ 17,500 ਰੁਪਏ ਦਾ ਲਾਭ ਪ੍ਰਾਪਤ ਕਰਨਾ, ਉਹਨਾਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਉਹ ਯੂਨੀਵਰਸਿਟੀ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਸ਼ੁਦਾ ਕਿਸਮਾਂ ਹੀ ਬੀਜਣ, ਜਿਵੇਂ PM 14, PM 17 ਹੈਗੀ ਆ ਜੀ, DKC 94 ਹੈਗੀ ਆ ਜੀ, ਇਸ ਤਰ੍ਹਾਂ ਹੀ ਜੜਵੰਟਾ ਦੀਆਂ ਕੁਛ ਹੈਗੀਆਂ ਨੇ ਕਿਸਮਾਂ। ਖੇਤੀਬਾੜੀ ਯੂਨੀਵਰਸਿਟੀ ਦੁਆਰਾ ਹੀ ਪ੍ਰਮਾਣਿਤ ਕਿਸਮਾਂ ਦੇ ਉੱਪਰ ਹੀ ਇਹ ਜਿਹੜੀ ਕੀ ਲਾਭ ਤੁਹਾਨੂੰ ਪ੍ਰਾਪਤ ਹੋਏਗਾ। ਅਤੇ ਇਹ ਜਿਹੜੀਆਂ ਕਿਸਮਾਂ ਨੇ ਇਹਨਾਂ ਦਾ ਪ੍ਰਤੀ ਹੈਕਟੇਅਰ ਜਿਹੜਾ ਝਾੜ ਹੈਗਾ, ਦਾਣੇ ਦਾ ਝਾੜ ਜਿਹੜਾ ਹੈਗਾ, ਉਹ ਤਕਰੀਬਨ 62 ਕੁਇੰਟਲ ਤੱਕ ਦਾ ਝਾੜ ਆ ਜਾਂਦਾ ਜੀ। ਆਪਾਂ ਮੋਟਾ ਮੋਟਾ ਏਕੜਾਂ 'ਚ ਦੇਖੀਏ ਤਾਂ 20 ਕੁਇੰਟਲ ਏਕੜ ਦਾ ਆ ਜਾਂਦਾ ਜੀ ਝਾੜ। ਅਤੇ ਜਿੱਥੇ ਆਪਾਂ MSP ਦੀ ਗੱਲ ਕਰਦੇ ਹਾਂ, ਇਹਦੇ ਵਾਸਤੇ ਮਾਰਕ ਫੈਡ ਦੀ ਜਿਹੜੀ ਏਜੰਸੀ ਆ ਉਹ ਬਣਾਈ ਗਈ ਆ, ਤੋ ਜੋ ਇਹ ਪਰਚੇਜ਼ ਕਰੇਗੀ, ਅਤੇ 2400 ਰੁਪਈਆ ਹੁਣ ਮੱਕੀ ਦਾ MSP ਹੈਗਾ ਜੀ। ਜੇ ਐਵਰੇਜ ਝਾੜ ਦੀ ਗੱਲ ਕਰੀਏ ਤਾਂ 18 ਤੋਂ 20 ਕੁਇੰਟਲ ਤੱਕ ਇਹ ਜਿਹੜੀਆਂ ਕਿਸਮਾਂ ਨੇ ਜਿਹੜੀਆਂ ਆਪਾਂ ਦੱਸੀਆਂ ਨੇ, ਤਾਂ ਇਹਨਾਂ ਦਾ ਝਾੜ ਆ ਜਾਂਦਾ ਜੀ। ਅਤੇ ਤੁਸੀਂ ਕਿਸਾਨ ਵੀਰੋ ਜੇ ਦੇਖੇ ਜਾ ਐਵਰੇਜ 2000 ਰੁਪਇਆ ਵੀ ਆਪਾਂ ਲਾਈਏ ਤਾਂ 20 ਕੁਇੰਟਲ 40,000 ਰੁਪਇਆ ਇਹ ਆ ਜਾਂਦਾ ਸਰ, ਅਤੇ ਕਿੱਲੇ ਦਾ, ਅਤੇ ਬਾਕੀ ਤੁਸੀਂ 7,000 ਰੁਪਇਆ ਜਿਹੜਾ ਆਪਾਂ ਏਕੜ ਦਾ ਜਿਹੜਾ 17.5 ਤੋਂ ਆਪਾਂ ਹੈਕਟੇਅਰ ਦਾ ਕਹਿ ਰਹੇ ਹਾਂ, 7,000 ਰੁਪਇਆ ਸਰਕਾਰ ਵੱਲੋਂ ਤੁਹਾਨੂੰ ਸਿੱਧਾ ਤੁਹਾਡੇ ਖਾਤੇ 'ਚ ਮਿਲ ਜਾਏਗਾ
1: ਜੀ। ਕਿਸਾਨ ਵੀਰ ਸਾਡੇ ਨਾਲ ਜੁੜ ਗਏ ਨੇ। ਹੈਲੋ ਹੈਲੋ
2: ਹੈਲੋ,
1: ਹਾਂਜੀ ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
2: ਧੰਨਾ ਸਿੰਘ ਖਰੋੜ ਬੋਲਦਾ ਜੀ।
1: ਜੀ ਧੰਨਾ ਸਿੰਘ ਜੀ,
2: ਮੇਰੇ ਦੋ ਸਵਾਲ ਨੇ ਜੀ।
1: ਦੱਸੋ।
2: ਇੱਕ ਤਾਂ ਜੀ, ਜਿਹੜਾ 2000 ਦੀ ਕਿਸ਼ਤ ਮਿਲਦੀ ਹੁੰਦੀ ਹੈ ਕਿਸਾਨਾਂ ਨੂੰ 3 ਕਿਸ਼ਤਾਂ ਸਾਲ 'ਚ, ਉਹ ਵੀ ਪਹਿਲਾਂ ਕੁਛ ਚਿਰ ਮਿਲਦਾ ਰਿਹਾ, ਹੁਣ ਬੰਦ ਹੋ ਗਿਆ 2-3 ਸਾਲਾਂ ਤੋਂ। ਉਹਦਾ ਕਾਰਨ ਪਤਾ ਨਹੀਂ ਕਿੱਥੇ ਜਾਂਦਾ, ਜੇ ਕਿਸੇ ਨੂੰ ਦਿਖਾਉਂਦੇ ਆ ਕਹਿੰਦੇ ਪੈਸੇ ਆ ਰਹੇ ਨੇ, ਆਉਂਦੇ ਪਤਾ ਨਹੀਂ ਕਿੱਥੇ ਨੇ। ਦੂਜਾ ਸਵਾਲ ਹੈ ਜੀ, ਜਿਹੜਾ ਜੰਤਰ ਦਾ ਬੀਜ ਤੁਸੀਂ ਦਿੰਦੇ ਹੁੰਦੇ ਤੇ ਜੀ ਸਬਸਿਡੀ 'ਤੇ,

0: ਜੀ
1: ਹੁਣ ਮੈਂ ਰੌਣੀ ਤੋਂ ਲਿਆ ਇੱਕ ਦੋ ਵਾਰੀ, ਹੁਣ ਨਹੀਂ ਮਿਲਦਾ। ਇੱਥੋਂ ਪਟਿਆਲੇ ਦਾਣਾ ਮੰਡੀ 'ਚ ਵੀ ਦਫ਼ਤਰ ਹੈ ਜੀ, ਇੱਥੋਂ ਵੀ ਲਿਆਇਆ
0: ਜੀ,
1: ਹੁਣ ਪਤਾ ਨਹੀਂ ਲੱਗਦਾ ਕਿੱਥੋਂ ਮਿਲੂਗਾ ਕਦੋਂ ਮਿਲੂਗਾ।
0: ਤੰਨਾ ਸਿੰਘ ਜੀ, ਤੁਹਾਡੇ ਜਿਹੜੇ ਦੋਨੇ ਸਵਾਲ ਨੇ ਬਹੁਤ ਹੀ ਵਾਜਬ ਨੇ। ਅਤੇ ਪਹਿਲਾਂ ਜਿਹੜਾ ਤੁਸੀਂ ਕਿਹਾ ਵੀ 2000 ਰੁਪਏ ਦੀ ਜਿਹੜੀ ਕਿਸ਼ਤ ਹੈਗੀ ਆ, ਵੀ ਪਹਿਲਾਂ ਮਿਲਦੀ ਸੀ ਅਤੇ ਹੁਣ ਬੰਦ ਹੋ ਗਈ ਆ।
1: ਹਾਂਜੀ
0: ਤੰਨਾ ਸਿੰਘ ਜੀ, ਇਹਦੇ ਬੰਦ ਹੋਣ ਦੇ ਕਾਰਨ ਦੋ ਜਾਂ ਤਿੰਨ ਕਾਰਨ ਹੀ ਨੇ। ਜਾਂ ਤਾਂ ਆਪਾਂ ਇਹ ਦੇਖਿਆ ਜਾਵੇ ਵੀ ਲੈਂਡ ਸੀਡਿੰਗ ਦਾ ਰਿਕਾਰਡ ਨਾ ਹੋਇਆ ਹੋਵੇ, ਤੁਹਾਡੀ ਜ਼ਮੀਨ ਦੀ ਫਰਦ ਪ੍ਰੋਪਰ ਦੀ ਨਾ ਚੜੀ ਹੋਵੇ, ਜਾਂ ਤੁਹਾਡੀ EKYC ਨਾ ਹੋਈ ਹੋਵੇ, ਜਾਂ ਕਰਕੇ ਕੋਈ ਆਪਾਂ ਇਨਕਮ ਟੈਕਸ ਦੀ ਰਿਟਰਨ ਭਰ ਦਿੱਤੀ ਹੋਵੇ, ਤਾਂ ਨਹੀਂ ਕਿਸਾਨਾਂ ਨੂੰ ਮਿਲਦੀਆਂ। ਕਿਉਂਕਿ ਕਈ ਵਾਰ ਆਪਾਂ ਆਪਣੇ ਬੱਚਿਆਂ ਨੂੰ ਪਰਿਵਾਰ ਇੱਥੋਂ ਬਾਹਰਲੇ ਕਿਸੇ ਮੁਲਕ ਪੜ੍ਹਨ ਵਾਸਤੇ ਭੇਜ ਦਿੰਦੇ ਹਾਂ, ਜਦੋਂ ਹੀ ਆਪਾਂ ਕੋਈ ਇਨਕਮ ਟੈਕਸ ਦੀ ਰਿਟਰਨ ਭਰਦੇ ਹਾਂ ਤਾਂ ਉਹ ਕਿਸ਼ਤ ਬੰਦ ਹੋ ਜਾਂਦੀ ਹੈ ਜੀ।
1: ਮੇਰੀ ਰਿਟਰਨ ਤਾਂ ਭਰਦੇ ਹਾਂ ਜੀ।
0: ਹਾਂਜੀ, ਮੇਰੀ ਕਿਸਾਨਾਂ ਨੂੰ ਹੋਰ ਤੁਹਾਡੇ ਮਾਧਿਅਮ ਰਾਹੀਂ ਤੰਨਾ ਸਿੰਘ ਜੀ ਇਹ ਅਪੀਲ ਆ ਵੀ ਜਿਨ੍ਹਾਂ ਕਿਸਾਨਾਂ ਦੇ ਵੀ ਇਹ ਅਜਿਹੀ ਸਮੱਸਿਆ ਆ ਰਹੀ ਆ, ਉਹ ਇੱਕ ਵਾਰ ਆਪਣਾ ਆਧਾਰ ਕਾਰਡ ਲੈ ਕੇ ਸਟੇਟਸ ਜ਼ਰੂਰ ਤੁਹਾਡੇ ਪਿੰਡ ਦੇ ਨੇੜੇ ਕਿਸੇ CSC ਸੈਂਟਰ ਤੋਂ ਹੀ ਜਾਂ ਤੁਸੀਂ ਚੈੱਕ ਕਰਾ ਸਕਦੇ ਹੋ, ਜਾਂ ਸਾਡੇ ਦਫ਼ਤਰ ਖੇਤੀਬਾੜੀ ਦੇ ਆ ਕੇ ਇਹ ਤੁਸੀਂ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਪਣਾ ਸਟੇਟਸ ਜ਼ਰੂਰ ਚੈੱਕ ਕਰ ਲਓ ਵੀ ਕਿਸ ਕਾਰਨ ਕਰਕੇ ਇਹ ਤੁਹਾਡੀ ਕਿਸ਼ਤ ਬੰਦ ਹੋਈ ਆ
2: ਜੀ।
0: ਅਤੇ ਦੂਸਰਾ ਤੰਨਾ ਸਿੰਘ ਜੀ, ਤੁਹਾਡਾ ਜਿਹੜਾ ਸਵਾਲ ਸੀਗਾ ਵੀ ਯੰਤਰ ਦਾ ਬੀਜ, ਅਤੇ ਬਿਲਕੁਲ ਤੁਹਾਡਾ ਵਾਜਬ ਸਵਾਲ ਸੀਗਾ ਜੀ। ਜੇ ਤਾਂ ਯੰਤਰ ਦਾ ਜਿਹੜਾ ਬੀਜ ਆ ਸਾਡੇ ਖੇਤੀਬਾੜੀ ਵਿਭਾਗ ਕੋਲ ਆ ਚੁੱਕਿਆ ਜੀ, ਅਤੇ ਜਾਂ ਇਹਦਾ ਅਸੀਂ ਸਬਸਿਡੀ ਦੇ ਉੱਪਰ ਦੇ ਰਹੇ ਹਾਂ ਤੰਨਾ ਸਿੰਘ ਜੀ, ਇਹਦਾ ਰੇਟ ਹੈਗਾ 98 ਰੁਪਏ 50 ਪੈਸੇ ਕਿਲੋ ਜੀ, ਜੋ ਕਿ ਆਪਾਂ ਬਾਹਰ ਜੇ ਕਿਸੇ ਦੁਕਾਨ ਤੋਂ ਲਈ ਤਾਂ ਤਕਰੀਬਨ 200 ਰੁਪਏ ਦੇ ਹਿਸਾਬ ਨਾਲ, ਕਿਲੋ ਦੇ ਹਿਸਾਬ ਨਾਲ ਯੰਤਰ ਦਾ ਬੀਜ ਮਿਲਦਾ ਸਰ। ਅਤੇ ਖੇਤੀਬਾੜੀ ਵਿਭਾਗ ਨੇ ਇਹਨੂੰ ਸਬਸਿਡੀ ਦੇ ਉੱਪਰ ਦੇਣ ਲਈ 98 ਰੁਪਏ 50 ਪੈਸੇ ਦਾ ਰੇਟ ਤੈਅ ਕੀਤਾ, ਅਤੇ ਇਹ ਯੰਤਰ ਦੇ ਬੀਜ ਦੀ ਅਸੀਂ ਪੂਰੀ ਜਰਮੀਨੇਸ਼ਨ ਟੈਸਟ ਕਰਨ ਤੋਂ ਬਾਅਦ ਹੀ ਕਿਸਾਨਾਂ ਨੂੰ ਅਸੀਂ ਦੇ ਰਹੇ ਹਾਂ। ਸਾਡੇ ਹਰੇਕ ਬਲਾਕ ਦਫ਼ਤਰ ਦੇ ਵਿੱਚ ਯੰਤਰ ਦਾ ਬੀਜ ਉਪਲਬਧ ਆ, ਅਤੇ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹਾਂ ਵੀ ਵੱਧ ਤੋਂ ਵੱਧ ਇਹ ਯੰਤਰ ਦਾ ਬੀਜ ਸਾਡੇ ਦਫ਼ਤਰਾਂ ਤੋਂ ਪ੍ਰਾਪਤ ਕਰੋ। ਭਾਵੇਂ ਆਪਾਂ ਥੋੜ੍ਹਾ ਲੇਟ ਹਾਂ, ਪਰ ਤੁਸੀਂ ਜਿਹੜੇ ਕਿਸਾਨ ਵੀਰਾਂ ਨੇ PR 126 ਲਾਉਣੀ ਆ ਜਾਂ ਕੋਈ ਲੇਟ ਕਿਸਮ ਲਾਉਣੀ ਆ, ਉਹਨਾਂ ਕੋਲ ਹਜੇ ਵੀ ਟਾਈਮ ਹੈਗਾ ਵੀ ਇਹਨੂੰ ਹਰੀ ਖਾਦ ਦੇ ਰੂਪ ਵਿੱਚ ਵਰਤਣ ਵਾਸਤੇ ਯੰਤਰ ਦਾ ਬੀਜ ਪ੍ਰਾਪਤ ਕਰ ਲਓ। ਸਾਡੇ ਕੋਲ ਥੈਲੀਆਂ 20 ਕਿਲੋ ਦੇ ਹਿਸਾਬ ਨਾਲ ਥੈਲੀ ਹੈ, ਜਿਹਨੇ ਹਰੀ ਖਾਦ ਬਣਾਉਣੀ ਆ ਉਹਨੂੰ 1 ਏਕੜ ਵਾਸਤੇ 20 ਕਿਲੋ ਦਾ ਬੀਜ ਦੀ ਥੈਲੀ ਪ੍ਰਾਪਤ ਦਿੱਤੀ ਜਾਏਗੀ
2: ਜੀ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕਾਲ ਕਰਨ ਵਾਸਤੇ। ਅਤੇ ਡਾਕਟਰ ਸਾਹਿਬ, ਕਈ ਵਾਰ ਕਿਸਾਨ ਵੀਰ ਕੀ ਕਰਦੇ ਨੇ ਕਿ ਜਿਹੜੀ ਸਕੀਮ ਤੁਸੀਂ ਮੱਕੀ ਵਾਲੀ ਦੱਸੀ ਹੈ ਉਹਦੇ ਤਹਿਤ ਉਹਨਾਂ ਨੇ ਮੱਕੀ ਬੀਜ ਵੀ ਲਈ, ਪਰ ਇੱਕ ਹੁੰਦੀ ਆ ਪਕਾਵੀ ਮੱਕੀ ਅਤੇ ਦੂਜਾ ਹੁੰਦਾ ਹੈ ਕਿ ਆਪਾਂ ਉਹਨੂੰ ਪਹਿਲਾਂ ਹੀ ਵੱਢ ਕੇ ਚਾਰੇ ਦੇ ਰੂਪ ਦੇ ਵਿੱਚ ਇਸਤੇਮਾਲ ਕਰ ਲਿਆ, ਤਾਂ ਕਿਸਾਨ ਵੀਰਾਂ ਦੇ ਮਨ ਦੇ ਵਿੱਚ ਆਇਆ ਕਿ ਆਪਾਂ ਇਹਦਾ ਜਿਹੜਾ ਨਿਪਟਾਰਾ ਕਰ ਦਈਏ, ਕੋਈ ਅਗਲੀ ਫਸਲ ਬੀਜਾਂਗੇ। ਉਹਨੇ ਮੱਕੀ ਪਕਾਈ ਨਹੀਂ ਅਤੇ ਸਿੱਧੀ ਚਾਰੇ ਦੇ ਤੌਰ ਦੇ ਉੱਤੇ, ਸਾਇਲਜ ਦੇ ਤੌਰ ਦੇ ਉੱਤੇ ਵਰਤ ਲਈ, ਤਾਂ ਕੀ ਉਹ ਕਿਸਾਨ ਵੀਰ ਇਸ ਸਕੀਮ ਦਾ ਹੱਕਦਾਰ ਹੈ?
0: ਬਿਲਕੁਲ ਹੱਕਦਾਰ ਹੈਗਾ ਜੀ ਉਹ ਇਸ ਸਕੀਮ ਦਾ, ਪਰ ਜਿਹੜੇ ਅਸੀਂ ਪੜਤਾਲ ਕਰਤਾ ਨੋਡਲ ਅਫਸਰ ਅਸੀਂ ਪਿੰਡਾਂ 'ਚ ਲਾਏ ਨੇ, ਬਸ ਇਸ ਕਿਸ ਇਹ ਜਿਹੜੀ ਸਕੀਮ ਆ ਉਹਨਾਂ ਕਿਸਾਨਾਂ ਨੂੰ ਮਿਲੇਗੀ ਜਿਨ੍ਹਾਂ ਨੇ ਝੋਨਾ ਨਾ ਲਾਇਆ ਹੋਵੇ। ਸੋ ਕੁੱਲ ਮਿਲਾ ਕੇ ਇਹ ਆ ਵੀ ਝੋਨੇ ਦੇ ਬਦਲਦੇ ਰੂਪ ਦੇ ਵਿੱਚ ਆਪਾਂ ਇਹ 17,500 ਰੁਪਇਆ ਜਿਹੜਾ ਹੈਗਾ ਪ੍ਰਤੀ ਹੈਕਟੇਅਰ ਦਾ ਉਹ ਦੇਣਾ, ਅਤੇ ਅਸੀਂ ਇਹਦੀ ਜਿਹੜੀ ਪੜਤਾਲ ਹੈ 2 ਵਾਰ ਕਰਾਂਗੇ ਕਿਸਾਨ ਵੀਰ ਦੇ ਖੇਤ ਦੇ ਵਿੱਚ ਜਾ ਕੇ। ਅਤੇ ਜਦੋਂ ਕਿ ਆਪਾਂ ਰਜਿਸਟ੍ਰੇਸ਼ਨ ਦੀ ਗੱਲ ਕੀਤੀ ਵੀ ਇਹ 10 ਅਪ੍ਰੈਲ ਤੋਂ ਅਸੀਂ ਸਟਾਰਟ ਕਰ ਚੁੱਕੀ ਆ, ਅਤੇ ਪਰ ਜਦੋਂ ਅਸੀਂ ਪਹਿਲੀ ਪੜਤਾਲ ਕਰਨੀ, ਜਿਹੜੀ 9500 ਰੁਪਏ ਦੀ ਪਹਿਲੀ ਕਿਸ਼ਤ ਕਿਸਾਨਾਂ ਨੂੰ ਮੱਕੀ ਦੀ ਮਿਲੂਗੀ, ਉਹਦੀ ਪੜਤਾਲ ਕਰਨ ਦੀ ਡੇਟ ਸਾਡੇ ਵੱਲੋਂ 15 ਜੁਲਾਈ ਤੋਂ ਲੈ ਕੇ 25 ਜੁਲਾਈ ਤੱਕ ਅਸੀਂ ਕਿਸਾਨਾਂ ਦੇ ਖੇਤਾਂ 'ਚ ਜਾ ਕੇ ਮੱਕੀ ਵਾਲਾ ਫੀਲਡ ਦੇਖਾਂਗੇ ਜੀ। ਅਤੇ ਉਹ ਜਦੋਂ ਅਸੀਂ ਉਹਨੂੰ ਜੀਓ ਟੈਗਿੰਗ ਕਰਦੇ ਹਾਂ, ਉਹਦੀ ਫੋਟੋ ਲੈਂਦੇ ਹਾਂ ਲੌਂਗੀਚੂਡ ਅਤੇ ਲੈਟੀਚੂਡ ਦੇ ਹਿਸਾਬ ਨਾਲ, ਅਤੇ ਜਿੱਦਾਂ ਹੀ ਉਹ ਠੀਕ ਸਾਨੂੰ ਪ੍ਰਾਪਤ ਹੁੰਦੀ ਆ ਤਾਂ ਅਸੀਂ 9500 ਰੁਪਇਆ ਉਹਦਾ ਕਿਸਾਨ ਦੇ ਖਾਤੇ 'ਚ ਪਹਿਲੀ ਕਿਸ਼ਤ ਦੇ ਰੂਪ ਵਿੱਚ ਦੇ ਦਿੰਦੇ ਹਾਂ ਜੀ। ਅਤੇ ਇਹ ਜਿਹੜਾ 9500 ਰੁਪਇਆ ਹੈਗਾ ਇਹਦੇ 'ਚੋਂ ਕਿਸਾਨ ਵੀਰਾਂ ਨੂੰ ਜਿਹੜੇ ਵੀ ਕਿਸੇ ਮੱਕੀ ਲਾਉਣਗੇ ਉਹਨਾਂ ਨੂੰ ਅਪੀਲ ਆ ਵੀ ਆਪਣਾ ਜਿਹੜੀ ਵੀ ਕਿਸਮ ਤੁਸੀਂ ਅਸੀਂ ਤੁਹਾਨੂੰ ਦੱਸੀਆਂ ਨੇ ਉਹਨਾਂ ਦਾ ਬਿੱਲ ਆਪਣੇ ਕੋਲ ਰੱਖਿਓ, ਅਸੀਂ ਬਿੱਲ ਮੱਕੀ ਦੇ ਬੀਜ ਦਾ, ਖਾਦ ਦਾ, ਦਵਾਈ ਦਾ, ਜੋ ਵੀ ਤੁਸੀਂ ਬਿੱਲ ਹੈ ਲਿਆ ਕਿਤੋਂ ਉਹਦਾ ਬਿੱਲ ਪ੍ਰਾਪਤ ਰੱਖਿਓ। ਸਾਨੂੰ 4500 ਰੁਪਇਆ ਜਿਹੜਾ ਹੈਗਾ ਬਿੱਲਾਂ ਦਾ ਸਾਨੂੰ ਚਾਹੀਦਾ, ਤਾਂ ਉਹ 9500 ਰੁਪਇਆ ਤੁਹਾਨੂੰ ਅਸੀਂ ਜੁਲਾਈ ਦੀ ਪਹਿਲੀ ਪੜਤਾਲ ਤੋਂ ਬਾਅਦ ਹੀ ਦੇ ਦੇਵਾਂਗੇ ਜੀ। ਅਤੇ ਜਿਹੜੀ ਦੂਜੀ ਅਸੀਂ ਪੜਤਾਲ ਕਰਨੀ ਆ ਉਹ ਕਰਨੀ ਹੈ ਜੀ ਅਸੀਂ 5 ਅਗਸਤ ਤੋਂ ਲੈ ਕੇ 15 ਅਗਸਤ ਤੱਕ, ਕਿਉਂਕਿ ਇਹ ਟਾਈਮ ਦੇ ਵਿੱਚ ਹੀ ਜ਼ਿਆਦਾ ਕਰਕੇ ਝੋਨੇ ਦੀ ਬਿਜਾਈ ਹੁੰਦੀ ਆ। ਸੋ ਆਪਾਂ ਇਹ ਜ਼ਰੂਰ ਕਹਿ ਸਕਦੇ ਹਾਂ ਵੀ ਚਾਹੇ ਉਹਨੇ ਸਾਈਲੇਜ ਦੇ ਤੌਰ 'ਤੇ ਮੱਕੀ ਬੀਜ ਵੱਢ ਕੇ ਵੇਚਤੀ ਪਰ ਉਹਨੇ ਝੋਨਾ ਨਾ ਲਾਇਆ ਹੋਵੇ ਜੀ, ਉਹ ਕਿਸਾਨ ਹੱਕਦਾਰ
2: ਜੀ। ਅਤੇ ਕਿਸਾਨ ਵੀਰ ਸਾਡੇ ਨਾਲ ਜੁੜ ਗਏ ਨੇ। ਹੈਲੋ,
3: ਹੈਲੋ,
2: ਹਾਂਜੀ, ਸਵਾਗਤ ਹੈ ਜੀ, ਕਿੱਥੋਂ ਬੋਲਦੇ ਹੋ?
3: ਹਾਂਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ,
3: ਮੈਂ ਦਲਵਾਰਾ ਸਿੰਘ, ਪਿੰਡ ਮਾਜਰੀ ਕਾਲੀਆਂ, ਜ਼ਿਲ੍ਹਾ ਪਟਿਆਲਾ ਤੋਂ ਬੋਲ ਰਿਹਾ ਜੀ।
2: ਜੀ ਜੀ, ਦੱਸੋ ਜੀ ਸਵਾਲ। ਹਾਂਜੀ, ਸਵਾਲ ਸਾਂਝਾ ਕਰੋ ਸਾਡੇ ਨਾਲ।
3: ਹੈਲੋ,

0: ਹਾਂਜੀ ਹਾਂਜੀ, ਸਵਾਲ ਦੱਸੋ ਜੀ ਤੁਸੀਂ।
1: ਸਵਾਲ ਸਰ ਮੇਰਾ ਇੱਦਾਂ ਹੈਗਾ ਜੀ, ਇੱਕ ਜਿਹੜੀ ਪਿੰਡਾਂ ਦੇ ਵਿੱਚ ਸੁਸਾਇਟੀ ਵਾਲੀ ਜ਼ਮੀਨ ਹੁੰਦੀ ਆ ਨਾ, ਉਹ 13-13 ਮੈਂਬਰਾਂ ਦੀ ਆ ਜੀ।
0: ਜੀ
1: ਉਹ ਨਾ ਤਾਂ ਕੋਈ ਉਹਨਾਂ ਨੂੰ ਕੋਈ ਸਹੂਲਤ ਮਿਲ ਰਹੀ ਆ, ਨਾ ਉਹ ਕਿਸੇ ਦੇ ਨਾਮ ਆ, ਉਹ ਮਤਲਬ ਕਿ ਬਜ਼ੁਰਗਾਂ ਦੇ ਨਾਮ ਚੱਲਦੀ ਆ ਰਹੀ ਆ। ਅੱਗੇ ਤੋਂ ਅੱਗੇ ਮਤਲਬ ਕਿ ਜਿਹੜੇ ਮਤਲਬ ਕਿ ਹਿੱਸੇ ਪੈਂਦੇ ਨੇ, ਬਸ ਉਹ ਹਿੱਸੇ ਹੀ ਵਾਹੀ ਜਾਂਦੇ ਆ ਆਪਣੇ ਆਪਣੇ ਉਹਨਾਂ ਦੇ। ਹਾਂ
0: ਜੀ, ਇੱਦਾਂ ਸਰ ਜਿਵੇਂ ਹੁਣ ਆਪਾਂ ਸਟਾਰਟਿੰਗ ਦੇ ਵਿੱਚ ਹੀ ਸਰਦਾਰ ਸਾਹਿਬ ਗੱਲ ਕੀਤੀ ਆ ਵੀ ਕਿਸਾਨ ਕਾਰਡ ਦੀ, ਹੈ ਨਾ ਜੀ।
1: ਹਾਂ ਜੀ,
0: ਜਦੋਂ ਇਹ ਕਿਸਾਨ ਕਾਰਡ ਹਰੇਕ ਕਿਸਾਨ ਦਾ ਬਣ ਜਾਏਗਾ, ਜਿਵੇਂ ਪੰਚਾਇਤੀ ਤੁਸੀਂ ਜ਼ਮੀਨ ਦੀ ਗੱਲ ਕਰਦੇ ਹੋ ਜਾਂ ਕੁਛ ਕਰਦੇ ਹੋ, ਜਦੋਂ ਇਹ ਕਿਸਾਨ ਕਾਰਡ ਬਣੇਗਾ ਨਾ ਜੀ, ਤਾਂ ਤੁਸੀਂ ਕਿਸਾਨ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਜਾਂ ਸੁਸਾਇਟੀਆਂ ਦੇ ਤਹਿਤ ਅੰਦਰ ਆਉਂਦੀਆਂ ਨੇ, ਤੁਹਾਨੂੰ ਪਤਾ ਹੀ ਹੈ ਵੀ ਪੰਚਾਇਤ ਡਿਪਾਰਟਮੈਂਟ ਵੱਲੋਂ ਜਾਂ ਸਰਕਾਰ ਵੱਲੋਂ ਕਿੰਨੇ ਜਦੋਂ ਜਹਿਦ ਕਰਕੇ ਜ਼ਮੀਨਾਂ ਛੜਾਈਆਂ ਵੀ ਨੇ ਜੀ।
1: ਹਾਂਜੀ ਹਾਂਜੀ ਹਾਂਜੀ,
0: ਤਾਂ ਤੁਸੀਂ ਵਾਹੀ ਯੋਗ ਜਿਹੜੇ ਕਿਸਾਨ ਜਿਹੜੇ ਵਾਹੀ ਕਰਦਾ ਉਹਦੀ, ਜਦੋਂ ਤੁਹਾਡਾ ਕਿਸਾਨ ਕਾਰਡ ਬਣੇਗਾ ਤਾਂ ਤੁਸੀਂ ਉੱਥੇ ਆਪਣਾ ਕਿਸਾਨ ਕਾਰਡ ਦਿਖਾ ਕੇ, ਜੇ ਤੁਸੀਂ ਤੁਹਾਡੀ ਪੰਚਾਇਤ ਦੇ ਵੱਲੋਂ ਇਹ ਲਿਖ ਕੇ ਦਿੱਤਾ ਜਾਂਦਾ ਵੀ ਇਹ ਪੰਚਾਇਤ ਜ਼ਮੀਨ ਬਹੁੰਦਾ ਹੈਗਾ, ਤਾਂ ਤੁਸੀਂ ਉਹਦਾ ਲਾਭ ਪ੍ਰਾਪਤ ਕਰ ਸਕਦੇ ਹੋ। ਬਾਕੀ ਜਿਹੜੀਆਂ ਇਹ ਪੰਚਾਇਤੀ ਜ਼ਮੀਨਾਂ ਜਾਂ ਸੁਸਾਇਟੀਆਂ ਦੇ ਅੰਡਰ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਜੀ, ਇਹਦੇ ਵਾਸਤੇ ਸਹਿਕਾਰਤਾ ਭਾਵ ਅਤੇ ਪੰਚਾਇਤ ਵਿਭਾਗ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ।
1: ਠੀਕ ਹੈ ਜੀ, ਧੰਨਵਾਦ
0: ਮਿਹਰਬਾਨੀ ਜੀ, ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਵਾਸਤੇ। ਅਤੇ ਮੱਕੀ ਦੇ ਉੱਤੇ ਡਾਕਟਰ ਸਾਹਿਬ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਦੀ ਉਪਲਬਧਤਾ ਕਿੱਥੋਂ ਹੈ, ਅਤੇ ਉਹਦੇ ਉੱਤੇ ਵੀ ਸਰਕਾਰ ਵੱਲੋਂ ਕੋਈ ਸਬਸਿਡੀ ਦਿੱਤੀ ਜਾਂਦੀ ਹੈ?
2: ਜੀ ਧਰਮਿੰਦਰ ਜੀ, ਮੱਕੀ ਦੀ ਕਾਸ਼ਤ ਵਾਸਤੇ ਨੋਮੈਟਿਕ ਪਲਾਂਟਰ ਜੋ ਮਸ਼ੀਨ ਹੈਗੀ ਆ, ਬੜਾ ਪ੍ਰਸਾਈਜ਼ ਬਹੁਤ ਬਰੀਕੀ ਦੇ ਨਾਲ ਇਹ ਮੱਕੀ ਦੀ ਬਿਜਾਈ ਕਰਦੀ ਆ ਮਸ਼ੀਨ। ਇਹ ਸਮੈਮ ਸਕੀਮ ਦੇ ਤਹਿਤ ਜਾਂ CDP ਸਕੀਮ ਤਹਿਤ ਅਸੀਂ 40% ਸਬਸਿਡੀ ਦੇ ਉੱਪਰ ਜਰਨਲ ਕਿਸਾਨਾਂ ਨੂੰ ਅਤੇ 50% ਸਬਸਿਡੀ ਦੇ ਉੱਪਰ SC ਕਿਸਾਨ ਵੀਰਾਂ ਨੂੰ ਇਹ ਅਸੀਂ ਨੋਮੈਟਿਕ ਪਲਾਂਟਰ ਅਤੇ ਮੇਜ਼ ਸੈਲਰ, ਇਹ ਦੋ ਮਸ਼ੀਨਾਂ ਨੇ ਜੋ ਕਿ ਮੱਕੀ ਵਾਸਤੇ ਜ਼ਰੂਰੀ ਨੇ, ਇਹ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ
0: ਜੀ। ਅਤੇ ਡਾਕਟਰ ਸਾਹਿਬ ਜੇਕਰ ਆਪਾਂ ਕਿਸਾਨ ਦੀ ਗੱਲ ਕਰੀਏ ਤਾਂ ਕਿਸਾਨ ਦੇ ਕੋਲ ਪਹਿਲਾਂ ਬੈਲ ਹੁੰਦੇ ਸੀ, ਬਲਦ ਹੁੰਦੇ ਸੀ, ਹੌਲੀ ਹੌਲੀ ਉਹਦਾ ਰੂਪ ਆ ਜਿਹੜਾ ਉਹ ਬਦਲਦਾ ਗਿਆ ਅਤੇ ਟਰੈਕਟਰਾਂ ਨੇ ਉਹਦੀ ਥਾਂ ਲੈ ਲਈ, ਅਤੇ ਵਾਹੀ ਦੇ ਵਿੱਚ ਟਰੈਕਟਰ ਦਾ ਬਹੁਤ ਵੱਡਾ ਯੋਗਦਾਨ ਹੈ। ਹਰ ਕੋਈ ਚਾਹੁੰਦਾ ਹੈ ਕਿ ਉਹਦੇ ਕੋਲ ਟਰੈਕਟਰ ਹੋਵੇ, ਖਾਸ ਕਰ ਕਿਸਾਨ ਵੀਰਾਂ ਨੂੰ ਹੁੰਦਾ ਹੈ ਕਿ ਅਸੀਂ ਜਿਹੜੀ ਆਪਣੀ ਖੇਤੀ ਸੌਖੀ ਕਰ ਲਾਂਗੇ। ਕੀ ਟਰੈਕਟਰਾਂ ਦੇ ਉੱਤੇ ਵੀ ਕੋਈ ਸਬਸਿਡੀ ਹੁੰਦੀ ਹੈ ਜੀ?
2: ਬਹੁਤ ਹੀ ਜ਼ਿਆਦਾ ਇਸ ਸਾਲ ਸਾਨੂੰ ਧਰਮਿੰਦਰ ਜੀ ਟਰੈਕਟਰਾਂ ਦੇ ਕੇਸਿਸ ਦੇ ਵਿੱਚ ਜਿੰਨੇ ਸਾਨੂੰ ਫੋਨ ਆਏ ਨੇ, ਅਤੇ ਸਾਨੂੰ ਨਹੀਂ ਲੱਗਦਾ ਵੀ ਸਾਡੇ ਖੇਤੀਬਾੜੀ ਵਿਭਾਗ ਦੇ ਕੋਲ ਇੰਨੀਆਂ ਜ਼ਿਆਦਾ ਐਪਲੀਕੇਸ਼ਨਾਂ ਜੋ ਪ੍ਰਾਪਤ ਹੋਈਆਂ ਨੇ ਸਿਰਫ ਟਰੈਕਟਰ ਦੇ ਕੁਐਸਚਨ ਸਾਨੂੰ ਵੀ ਟਰੈਕਟਰ 'ਤੇ ਸਬਸਿਡੀ ਹੈ ਕਿ ਨਹੀਂ ਹੈ
0: ਜੀ।
2: ਕਿਸਾਨ ਵੀਰੋ, ਸਿੱਧੇ ਤੌਰ 'ਤੇ ਟਰੈਕਟਰ ਦੇ ਉੱਪਰ ਕੋਈ ਸਬਸਿਡੀ ਨਹੀਂ ਸਰਕਾਰ ਵੱਲੋਂ ਦਿੱਤੀ ਜਾਂਦੀ, ਪਰ ਇੱਕ CRM ਸਕੀਮ ਅਤੇ ਇੱਕ ਸਮੈਮ ਸਕੀਮ ਦੇ ਤਹਿਤ ਜੇਕਰ ਕੋਈ ਕਿਸਾਨ ਵੀਰ ਗਰੁੱਪ ਬਣਾਉਂਦਾ, ਮਸ਼ੀਨਾਂ ਦਾ ਗਰੁੱਪ ਬਣਾਉਂਦਾ, ਜਿਵੇਂ ਆਪਾਂ CRM ਸਕੀਮ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਅਸੀਂ ਕਰੋਪ ਰੈਜਡਿਊ ਮੈਨੇਜਮੈਂਟ ਨਾਲ ਰਿਲੇਟਡ ਮਸ਼ੀਨਾਂ ਜਿਵੇਂ ਕਿ ਆਪਾਂ ਬੇਲਰ ਦੇ ਦਿੰਦੇ ਹਾਂ ਜੀ, ਰੇਕਰ ਦੇ ਦਿੰਦੇ ਹਾਂ, ਸੁਪਰ ਸੀਡਰ ਦੇ ਦਿੰਦੇ ਹਾਂ ਜੀ, ਹੈਪੀ ਸੀਡਰ ਦਿੰਦੇ ਹਾਂ, ਪਲਟਾਵਾਂ ਹਲ ਦਿੰਦੇ ਹਾਂ, ਇਹ ਮਸ਼ੀਨਾਂ ਅਪਲਾਈ ਕਰਨ ਵਾਸਤੇ ਨਾਲ ਉਹ ਟਰੈਕਟਰ ਅਪਲਾਈ ਕਰ ਸਕਦਾ, ਉਹਨੂੰ ਗਰੁੱਪ ਬਣਾਉਣਾ ਪਏਗਾ 3-4 ਮਸ਼ੀਨਾਂ ਦਾ ਜੀ। ਕੋਈ ਵੀ ਨਿੱਜੀ ਕਿਸਾਨ ਇਹ ਅਪਲਾਈ ਕਰ ਸਕਦਾ
0: ਜੀ।
2: ਟਰੈਕਟਰ ਬਿਲਕੁਲ ਗਰੁੱਪ ਦੇ ਵਿੱਚ ਦਿੱਤਾ ਜਾਂਦਾ ਜੀ, ਅਤੇ ਇੱਕ ਤਰ੍ਹਾਂ ਦਾ ਤੁਹਾਨੂੰ ਇੱਕ ਗਰੁੱਪ ਜਿਹੜਾ ਜਿਹਦੀ ਕੀਮਤ 30 ਲੱਖ ਤੱਕ ਦੀ ਹੋਵੇ ਜਾਂ 4 ਜਾਂ 5 ਸੰਦ ਜਿੰਨੇ ਦੇ ਬਣੇ, ਉਹਦੇ ਉੱਪਰ 80% ਸਬਸਿਡੀ ਹੈ ਜੀ। ਉਹ 'ਚ ਟਰੈਕਟਰ ਵੀ ਇੱਕ ਹੈ
0: ਜੀ,
2: ਇਕੱਲੇ ਟਰੈਕਟਰ ਦੇ ਉੱਪਰ ਕੋਈ ਵੀ ਸਬਸਿਡੀ ਨਹੀਂ ਦਿੱਤੀ ਜਾਂਦੀ ਸਰਕਾਰ ਵੱਲੋਂ। ਅਤੇ ਇਸੇ ਤਰੀਕੇ ਇਹ 80% ਸਬਸਿਡੀ ਸੀ, ਇਸੇ ਤਰੀਕੇ ਸਮੈਮ ਸਕੀਮ ਦੇ ਵਿੱਚ ਜੇਕਰ ਕੋਈ ਕਿਸਾਨ 10 ਲੱਖ ਦਾ ਗਰੁੱਪ ਬਣਾਉਂਦਾ ਜਿਸ 'ਚ ਉਹ ਰੇਹ ਖਿਲਾਰਨ ਵਾਲੀ ਮਸ਼ੀਨ ਲੈ ਲਏ, ਟਰੈਕਟਰ ਲੈ ਲਏ, ਅਤੇ ਉਸ ਤੋਂ ਬਾਅਦ ਆਪਾਂ ਜੇ ਆਪਣਾ ਵੱਟਾਂ ਬਣਾਉਣ ਵਾਲੀ ਮਸ਼ੀਨ ਲੈ ਲਏ ਜਾਂ ਆਪਣਾ ਸਪਰੇ ਪੰਪ ਜਿਹੜਾ ਆਪਾਂ ਸਪਰੇ ਕਰਦੇ ਹਾਂ ਉਹ ਲੈ ਲਏ, ਇਹ ਦਾ ਬਣਾਉਂਦਾ ਤਾਂ ਵੀ ਟਰੈਕਟਰ 'ਤੇ ਸਬਸਿਡੀ ਹੈ ਜੀ।
0: ਜੀ
2: ਇਹਨਾਂ ਦੇ ਵਿੱਚ ਸਭ ਤੋਂ ਜ਼ਰੂਰੀ ਇਹ ਆ ਵੀ ਜਿਹੜਾ ਤਾਂ ਮੈਂ ਤੁਹਾਨੂੰ ਪਹਿਲਾਂ ਪਰਾਲੀ ਵਾਲੀ ਮਸ਼ੀਨਾਂ ਦੀ ਦੱਸੀ, ਉਹਦੇ ਉੱਪਰ 80% ਸਬਸਿਡੀ, ਉਹਦੇ ਉੱਪਰ ਸਾਨੂੰ ITR ਦੀ ਰਿਟਰਨ, ਜਿਹੜੀ ਕਿਸਾਨ ਵੀਰ ਇਨਕਮ ਟੈਕਸ ਰਿਟਰਨ ਜਿਹਨੂੰ ਕਹਿੰਦੇ ITR CA ਤੋਂ ਬਣੀ ਹੋਈ, ਉਹਦੀ ਸਾਨੂੰ ਜ਼ਰੂਰਤ ਪੈਂਦੀ ਹੈ
0: ਜੀ।
2: ਅਤੇ ਕਿਸਾਨ ਵੀਰ ਜਿਹੜਾ ਹੈਗਾ ਉਹ ਆਪਣੀ ਖੇਤੀ ਦੇ ਨਾਲ ਨਾਲ ਖੇਤੀ ਦੀ ਆਮਦਨ ਤੋਂ ਬਿਨਾਂ ਕੋਈ ਡੇਅਰੀ ਫਾਰਮ ਦਾ ਕੰਮ ਕਰਦਾ ਹੋਵੇ, ਕੋਈ ਆੜ੍ਹਤੀਏ ਦਾ ਕੰਮ ਕਰਦਾ ਹੋਵੇ, ਕੋਈ ਫਿਸ਼ਰੀਜ਼ ਦਾ ਕੰਮ ਕਰਦਾ ਹੋਵੇ, ਉਹਦੀ ਆਮਦਨ ਉਸ ਤੋਂ ਆਉਣੀ ਚਾਹੀਦੀ ਆ ਖੇਤੀ ਤੋਂ ਬਿਨਾਂ ਜੀ। ਅਤੇ ਉਹ ਅਸੀਂ ਵੇਰੀਫਾਈ ਕਰਦੇ ਹਾਂ ਜੀ ਕਿ ਇਸ ਕਿਸਾਨ ਕੋਲ ਡੇਅਰੀ ਫਾਰਮ ਹੈ ਕਿ ਨਹੀਂ ਹੈ। ਤੁਸੀਂ ਹੈਰਾਨ ਮੰਨ ਜਾਓਗੇ ਵੀ ਸਾਡੇ ਕੋਲ ਜੇ 3000 ਐਪਲੀਕੇਸ਼ਨ ਆਈ ਆ ਤਾਂ ਘੱਟ ਤੋਂ ਘੱਟ 2700 ਐਪਲੀਕੇਸ਼ਨ ਟਰੈਕਟਰਾਂ ਦੀ ਹੋਣੀ ਆ, ਅਤੇ ਇਹ ਹੁਣ ਸਾਰੇ ਸਾਡੇ ਵਾਸਤੇ ਵੈਰੀਫਿਕੇਸ਼ਨ ਕਰਨ ਦਾ ਮੁੱਦਾ ਹੋ ਗਿਆ ਵੀ ਕੀ ਜਿਹਨਾਂ ਨੇ ਇਹ ਟਰਨਾਂ ਭਰੀਆਂ ਨੇ ਜਾਂ ਬਣਾਈਆਂ ਨੇ ITR-ਾਂ ਤਾਂ ਕੀ ਇਹ ਸਹੀ ਨੇ। ਸੋ ਕਿਸਾਨ ਵੀਰੋ, ਜਦੋਂ ਵੀ ਤੁਸੀਂ ਕੋਈ ਨਵੀਂ ਸਕੀਮ ਅਪਲਾਈ ਕਰੋ ਪਹਿਲਾਂ ਉਹਦੀਆਂ ਗਾਈਡਲਾਈਨਾਂ ਪੜ੍ਹ ਲਓ, ਦੇਖ ਲਓ, ਤਾਂ ਜੋ ਸਾਡਾ ਵੀ ਸਮਾਂ ਨਾ ਖਰਾਬ ਹੋਵੇ ਅਤੇ ਤੁਹਾਨੂੰ ਵੀ ਪੂਰੀ ਜਾਣਕਾਰੀ ਮਿਲ ਜੇ
0: ਜੀ।
2: ਅਤੇ ਮੈਂ ਫਿਰ ਅਪੀਲ ਕਰਦਾ ਵੀ ਇਕੱਲਾ ਟਰੈਕਟਰ ਨਹੀਂ ਹੈ, ਤੁਸੀਂ ਗਰੁੱਪ ਬਣਾਓ 3 ਤੋਂ 4 ਮਸ਼ੀਨਾਂ ਦਾ। ਜਿਵੇਂ ਆ ਸਮੈਮ ਸਕੀਮ ਦੱਸੀ, ਆ ਟਰੈਕਟਰ ਲੈ ਲਓ ਜੀ, ਇੱਕ ਫਰਟੀਲਾਈਜ਼ਰ ਖਿਲਾਰਨ ਵਾਲੀ ਮਸ਼ੀਨ ਹੈਗੀ ਆ, ਖਾਦ ਖਿਲਾਰਨ ਵਾਲੀ, ਅਤੇ ਇੱਕ ਆਪਾਂ ਕੋਈ ਸਪਰੇਅ ਪੰਪ ਸੀਗਾ ਜੀ, ਉਹ 10 ਲੱਖ ਦਾ ਗਰੁੱਪ ਬਣ ਜਾਂਦਾ, ਅਤੇ ਉਸ ਇਸੇ ਤਰ੍ਹਾਂ ਹੀ ਉਹ 30 ਲੱਖ ਦੇ ਗਰੁੱਪ ਦੇ ਵਿੱਚ 80% ਸਬਸਿਡੀ ਹੈ ਜੀ। ਇਕੱਲਾ ਟਰੈਕਟਰ ਨਹੀਂ ਲੈ ਸਕਦੇ ਸਰ
0: ਜੀ। ਅਤੇ ਕੋਈ ਲੋਨ ਦੀ ਸੁਵਿਧਾ ਵੀ ਹੈਗੀ ਹੈ ਜੀ?
2: ਹਾਂਜੀ ਬਿਲਕੁਲ ਧਰਮਿੰਦਰ ਜੀ, ਜੇ ਕੋਈ ਕਿਸਾਨ ਵੀਰ 30 ਲੱਖ ਦਾ ਗਰੁੱਪ ਬਣਾਊਗਾ, ਹਰੇਕ ਕਿਸਾਨ ਦੇ ਵਿੱਚ ਇੰਨੀ ਗੁੰਜਾਇਸ਼ ਨਹੀਂ ਹੁੰਦੀ ਵੀ ਉਹ 30 ਲੱਖ ਰੁਪਏ ਦੇ ਇੰਪਲੀਮੈਂਟ ਜਾਂ ਸੰਦ ਖਰੀਦ ਸਕੇ, ਅਤੇ ਉਹਦੇ ਵਾਸਤੇ ਸਰਕਾਰ ਵੱਲੋਂ ਲੋਨ ਦੀ ਫੈਸਿਲਿਟੀ ਦਿੱਤੀ ਜਾਂਦੀ ਹੈ ਜੀ। ਕੋਈ ਵੀ ਮਤਲਬ ਐਗਰੀਕਲਚਰ ਇਨਫਰਾਸਟ੍ਰਕਚਰ ਫੰਡ ਹੈ ਜੀ, ਕੋਈ ਵੀ ਪ੍ਰਮਾਣਿਤ ਬੈਂਕ ਜਿਹੜੀ ਕਿ ਇਹ ਆਪਣੀ ਨਬਾਰਡ ਤਹਿਤ ਆਉਂਦੀਆਂ ਨੇ, ਉਹ ਬੈਂਕਾਂ ਲੋਨ ਦਿੰਦੀਆਂ ਨੇ ਜੀ। ਇਸ ਲੋਨ ਦੀ ਮਿਆਦ 5 ਸਾਲ ਹੋਏਗੀ, ਅਤੇ ਕਿਸਾਨ ਵੀਰ ਨੂੰ 5 ਸਾਲ ਉਹ ਸੰਦ ਜਿਹੜਾ ਲਿਆ ਇਸ ਗਰੁੱਪ ਦੇ ਵਿੱਚ ਵੇਚਣਾ ਨਹੀਂ ਪਏਗਾ। ਅਸੀਂ ਵਾਰ ਵਾਰ ਉਹਦੇ ਜਾ ਕੇ ਵੇਰੀਫਿਕੇਸ਼ਨ ਕਰਾਂਗੇ, ਉਹਦੀਆਂ ਫੋਟੋਆਂ ਲਵਾਂਗੇ, ਉਹਦੀ ਮੈਪਿੰਗ ਕਰਾਂਗੇ ਪੋਰਟਲ 'ਤੇ ਵੀ ਕੀ ਆਉਣੇ 30 ਲੱਖ ਰੁਪਏ ਦੇ ਸੰਦ ਲੈ ਕੇ, ਕਿਤੇ 80% ਸਬਸਿਡੀ ਲੈਣ ਤੋਂ ਬਾਅਦ ਅਗਲੇ ਸਾਲ ਹੀ ਤਾਂ ਨਹੀਂ ਵੇਚਦੇ। ਸੋ ਇਹ ਲੋਨ ਤੁਹਾਨੂੰ 5 ਸਾਲ ਦਾ ਮਿਲੇਗਾ, ਬਹੁਤ ਹੀ ਘੱਟ ਵਿਆਜ 'ਤੇ ਮਿਲੇਗਾ ਜੀ। ਇਹਦੇ 'ਚ 3% ਜਿਹੜਾ ਹੈਗਾ ਵਿਆਜ ਉਹ ਸਰਕਾਰ ਵਾਪਸ ਕਰ ਦੇ ਦਿੰਦੀ ਹੈ ਤੁਹਾਡੇ ਖਾਤੇ ਦੇ ਵਿੱਚ ਹੀ। ਤਕਰੀਬਨ 4-6% ਦੇ ਵਿਆਜ ਦੇ ਵਿੱਚ ਤੁਸੀਂ ਇਹ ਲੋਨ ਲੈ ਸਕਦੇ ਹੋ ਜੀ।
0: ਜੀ, ਅਤੇ ਕਿਸਾਨ ਵੀਰ ਸਾਡੇ ਨਾਲ ਜੁੜੇ ਹੋਏ ਨੇ। ਹੈਲੋ ਹੈਲੋ
3: ਹੈਲੋ
0: ਹਾਂਜੀ
3: ਸਰ, ਮੈਂ ਬੋਲ ਰਿਹਾ ਹਿਆਪੁਰ ਪਿੰਡ ਮਾਲਪੁਰ ਤੋਂ
0: ਜੀ। ਜੀ,
3: ਮੈਂ ਛੋਟਾ ਕਿਸਾਨ ਹਾਂ ਅਤੇ ਮੈਂ ਰਿਟਾਇਰ
0: ਹਾਂਜੀ
3: ਪਸ਼ੂ ਚੋਂ, ਮੈਂ ਪੈਨਸ਼ਨ ਲੈ ਰਿਹਾ ਅਤੇ ਮੇਰਾ ਬਣੂਗਾ ਕਿਸਾਨ ਕਾਰਡ?
2: ਸਰ, ਕਿਸਾਨ ਕਾਰਡ ਨਾਲ ਪੈਨਸ਼ਨ ਦਾ ਕੋਈ ਲਿੰਕ ਨਹੀਂ ਜੀ। ਕਿਸਾਨ ਕਾਰਡ ਹਰੇਕ ਕਿਸਾਨ ਦਾ ਬਣੇਗਾ ਜਿਹਦੇ ਨਾਮ 'ਤੇ ਜ਼ਮੀਨ ਹੋਏਗੀ ਜੀ।
3: ਠੀਕ ਹੈ ਜੀ।
2: ਕਿਸਾਨ ਕਾਰਡ ਸਰਦਾਰ ਸਾਹਿਬ, ਸਭ ਤੋਂ ਜ਼ਰੂਰੀ ਇਹ ਆ ਵੀ ਆਪਾਂ ਆਪਣੀ ਜ਼ਮੀਨ ਦਾ ਵੇਰਵਾ ਉਹ 'ਚ ਦੇਖ ਸਕਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਕਾਰਡ ਦੇ ਵਿੱਚ ਡਿਟੇਲ ਸਾਰੀ ਤੁਹਾਡੀ ਜ਼ਮੀਨ ਦੀ ਰਿਕਾਰਡ ਹੋਏਗੀ, ਵੀ ਤੁਹਾਡਾ ਖਸਰਾ ਨੰਬਰ, ਖਤੌਂਦੀ ਨੰਬਰ, ਸਭ ਆਟੋਮੈਟਿਕਲੀ ਸਿਸਟਮ ਨੇ ਚੱਕ ਲੈਣਾ ਜੀ। ਤੁਹਾਡੇ ਹੁਸ਼ਿਆਰਪੁਰ ਦੇ ਵਿੱਚ ਕਿੰਨੀ ਜ਼ਮੀਨ ਆ, ਪਟਿਆਲੇ 'ਚ ਕਿੰਨੀ ਜ਼ਮੀਨ ਆ, ਸਾਰਾ ਡਾਟਾ ਉਸ 'ਚ ਆ ਜਾਏਗਾ ਜੀ। ਅਤੇ ਆਉਣ ਵਾਲੀਆਂ ਜਿੰਨੀਆਂ ਸਕੀਮਾਂ ਸਰਕਾਰ ਨੇ ਬਣਾਉਣੀਆਂ ਨੇ, ਤੁਹਾਨੂੰ ਮੁੱਖ ਰੱਖਦੇ ਹੋਏ ਸਾਰੀਆਂ ਯੋਜਨਾਵਾਂ, ਪੰਜਾਬ ਦੇ ਕਿਸਾਨਾਂ ਦੀ ਗਿਣਤੀ ਅਤੇ ਕਿੰਨੀ ਲੈਂਡ ਹੋਲਡਿੰਗ ਹੈ ਉਹਨਾਂ ਕੋਲ, ਉਸ ਹਿਸਾਬ ਦੇ ਨਾਲ ਛੋਟੇ ਕਿਸਾਨਾਂ ਵਾਸਤੇ ਇਹ ਕਿਸਾਨ ਕਾਰਡ ਸਕੀਮਾਂ ਬਣਾਉਣ ਦੇ ਬਹੁਤ ਕੰਮ ਆਏਗਾ ਜੀ।
0: ਜੀ ਮਿਹਰਬਾਨੀ
3: ਸਰ, ਸਾਨੂੰ ਕੀ ਕੀ ਚਾਹੀਦੀ ਡਾਕੂਮੈਂਟ ਲਈ?
2: ਸਭ ਤੋਂ ਪਹਿਲਾਂ ਇਹਦੇ ਵਾਸਤੇ ਸਰ ਆਧਾਰ ਕਾਰਡ ਚਾਹੀਦਾ ਜੀ ਤੁਹਾਡਾ।
3: ਹਾਂਜੀ।
2: ਦੂਜਾ ਤੁਹਾਨੂੰ ਚਾਹੀਦਾ ਜੀ ਫਰਦ ਚਾਹੀਦੀ ਹੈ ਸਰ ਤੁਹਾਡੀ।
3: ਅੱਛਾ ਜੀ।
2: ਤੀਜਾ ਸਰ ਆਧਾਰ ਕਾਰਡ 'ਚ ਜਿਹੜਾ ਤੁਸੀਂ ਮੋਬਾਈਲ ਨੰਬਰ ਦਿੱਤਾ ਉਹ ਚਾਹੀਦਾ ਜੀ। ਵੈਸੇ ਤਾਂ ਤੁਹਾਨੂੰ ਕਿਸੇ ਚੀਜ਼ ਦੀ ਲੈ ਕੇ ਜਾਣ ਦੀ ਲੋੜ ਨਹੀਂ ਪਏਗੀ। ਜਿਸ ਤਰ੍ਹਾਂ ਹੀ ਅਸੀਂ ਰੈਵਨਿਊ ਡਿਪਾਰਟਮੈਂਟ ਜਿਹੜਾ ਆਪਾਂ ਜ਼ਿਲ੍ਹਾ ਮਾਲ ਅਫਸਰ ਹੁੰਦੇ ਨੇ ਜੀ, ਉਹਨਾਂ ਵੱਲੋਂ ਸਾਰੇ ਜ਼ਿਮੀਦਾਰਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਔਨਲਾਈਨ ਪੋਰਟਲ ਦੇ ਉੱਪਰ ਚੜਾ ਦਿੱਤੀਆਂ ਨੇ। ਤੁਸੀਂ ਸਿਰਫ ਜਾ ਕੇ ਆਪਣਾ ਆਧਾਰ ਕਾਰਡ ਅਤੇ ਮੋਬਾਈਲ ਨਾਲ ਲੈ ਕੇ ਜਾਓ, ਤੁਹਾਡਾ ਜਿਸ ਦੇ ਉੱਪਰ OTP ਆਵੇ ਜੀ, ਅਤੇ ਨਾਲ ਦੀ ਨਾਲ 5-10 ਮਿੰਟਾਂ 'ਚ ਤੁਹਾਡੀ ਇਹ ਕਿਸਾਨ ID ਬਣ ਜਾਏਗੀ ਜੀ।
3: ਆਪਾਂ ਜਾਈਏ ਕਿੱਥੇ ਪਤਾ?
2: ਤੁਸੀਂ ਸਰ ਕਿਸੇ ਆਪਣੇ ਪਿੰਡ ਦੇ CSE ਸੈਂਟਰ 'ਚ ਵੀ ਜਾ ਸਕਦੇ ਹੋ, ਨੇੜੇ ਕੋਈ CSE ਸੈਂਟਰ ਜਿੱਥੇ ਪਿੰਡਾਂ 'ਚ ਬਣੇ ਹੋਣੇ ਉੱਥੇ ਜਾ ਸਕਦੇ ਹੋ। ਆਪਣੇ ਹੁਸ਼ਿਆਰਪੁਰ ਦੇ ਬਲਾਕ ਖੇਤੀਬਾੜੀ ਅਫਸਰ ਜਿਹੜਾ ਕਿ ਦਫ਼ਤਰ ਤੁਹਾਡੇ ਨੇੜੇ ਪੈਂਦਾ ਉੱਥੇ ਜਾ ਸਕਦੇ
0: ਜੀ। ਮਿਹਰਬਾਨੀ ਸਰ, ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਕਾਲ ਕੀਤੀ। ਅਤੇ ਡਾਕਟਰ ਸਾਹਿਬ, ਝੋਨੇ ਦੀ ਬਿਜਾਈ ਦਾ ਹੁਣ ਕੰਮ ਜ਼ੋਰਾਂ 'ਤੇ ਸ਼ੁਰੂ ਹੋ ਜਾਣਾ ਹੈ, ਅਤੇ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਵਾਸਤੇ ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ?
2: ਝੋਨੇ ਦੀ ਸਿੱਧੀ ਬਿਜਾਈ ਵਾਸਤੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਆ ਵੀ ਆਪਾਂ ਆਪਣੀ ਜ਼ਮੀਨ ਦਾ ਜਿਹੜਾ ਧਰਤੀ ਦਾ ਹੇਠਲਾ ਪੱਧਰ ਆ ਉਹ ਪਾਣੀ ਦਾ ਡਿੱਗ ਰਿਹਾ ਜਿਹੜਾ ਉਹਨੂੰ ਬਚਾਉਣ ਵਾਸਤੇ ਬਹੁਤ ਅੱਛੀ ਵਿਧੀ ਹੈਗੀ ਆ ਜੀ। ਇਹਦੇ 'ਚ 2 ਤਰ੍ਹਾਂ ਦੀਆਂ ਵਿਧੀਆਂ ਕੰਮ ਆਉਂਦੀਆਂ ਨੇ। ਇੱਕ ਆਪਾਂ ਤਰਵੱਤਰ ਵਿਧੀ ਕਹਿ ਦਿੰਦੇ ਹਾਂ ਵੀ ਆਪਾਂ ਪਾਣੀ ਲਾ ਕੇ ਬਾਅਦ ਦੇ ਵਿੱਚ 21 ਦਿਨਾਂ ਬਾਅਦ ਦਵੱਜਾ ਪਾਣੀ ਲਾਉਣਾ, ਅਤੇ ਇੱਕ ਆਪਾਂ ਸੁੱਕੀ ਬਿਜਾਈ ਕਰ ਦਿੰਦੇ ਹਾਂ। ਇਸ ਵਾਸਤੇ ਸਰਕਾਰ ਵੱਲੋਂ 1500 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਉਪਦਾਨ ਦਿੱਤਾ ਜਾਂਦਾ ਜੀ। ਸੋ ਕਿਸਾਨ ਵੀਰਾਂ ਨੂੰ ਅਪੀਲ ਆ ਵੀ ਜਿੰਨਾ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕਰਨੀ ਆ ਉਹਦੀ ਰਜਿਸਟ੍ਰੇਸ਼ਨ ਅਸੀਂ 1 ਮਈ ਤੋਂ ਸ਼ੁਰੂ ਕਰ ਦਿੱਤੀ ਆ ਜੀ, ਅਤੇ ਇਹ ਤਕਰੀਬਨ 30 ਜੂਨ ਤੱਕ ਚੱਲੇਗੀ। ਅਤੇ ਕੁਛ ਕਿਸਾਨ ਲੱਗਦਾ ਬਾਸਮਤੀ ਲੇਟ ਲਾਉਂਦੇ ਨੇ ਤਾਂ ਸਰਕਾਰ ਇਹ ਤਰੀਕ ਜਿਹੜੀ 30 ਜੂਨ ਤੋਂ ਵਧਾ ਵੀ ਸਕਦੀ ਆ, ਅਤੇ ਬਟ ਜੇ ਕਿਸੇ ਕਿਸਾਨ ਨੇ ਇਹ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਈ ਆ ਪਰ ਉਹਨੇ ਰਜਿਸਟ੍ਰੇਸ਼ਨ ਨਹੀਂ ਕੀਤੀ ਤਾਂ ਇਹ 1500 ਰੁਪਏ ਪ੍ਰਤੀ ਏਕੜ ਦਾ ਜਿਹੜਾ ਲਾਭ ਆ ਨਹੀਂ ਮਿਲੇਗਾ। ਸੋ ਅਪੀਲ ਆ ਵੀ ਜਿਹਨੇ ਵੀ ਕਿਸੇ ਕਿਸਾਨ ਨੇ ਕੀਤੀ ਆ ਸਾਡੇ ਖੇਤੀਬਾੜੀ ਦਫ਼ਤਰ ਦੇ ਸੰਪਰਕ 'ਚ ਲਿਆ ਕੇ ਆਪਣੀ ਰਜਿਸਟ੍ਰੇਸ਼ਨ ਜ਼ਰੂਰ ਕਰਾ ਲੈਣ ਜੀ।
0: ਜੀ ਬਿਲਕੁਲ ਜੀ, ਅਤੇ ਇਹਦੇ ਵਾਸਤੇ ਵੀ ਕਹਿੰਦੇ ਕਾਫੀ ਤਰ੍ਹਾਂ ਦੀ ਮਸ਼ੀਨਰੀ ਆ ਪ੍ਰਯੋਗ ਦੇ

0: ਜਿਪਸਮ ਪਹੁੰਚ ਚੁੱਕਿਆ ਜੀ ਜਾਂ ਪਹੁੰਚ ਰਿਹਾ ਗਾ। ਇਹ ਜਿਪਸਮ ਵੀ ਬਕਾਇਦਾ ਅਸੀਂ ਟੈਸਟ ਕਰਨ ਤੋਂ ਉਪਰੰਤ ਹੀ ਵੀ ਕੀ ਇਹਦੇ 'ਚ ਸਾਰੇ ਤੱਤ ਮੌਜੂਦ ਨੇ, ਟੈਸਟਿੰਗ ਰਿਪੋਰਟ ਦੇ ਆਧਾਰ 'ਤੇ ਹੀ ਇਹ ਜਿਪਸਮ ਕਿਸਾਨਾਂ ਨੂੰ ਦੇ ਰਹੇ ਹਾਂ ਜੀ, ਜਿਹਦੀ ਅਸੀਂ 50% ਸਬਸਿਡੀ 'ਤੇ ਦੇ ਰਹੇ ਹਾਂ ਸਰ। ਇਹ ਜਿਹਦਾ 410 ਰੁਪਏ ਕੁਇੰਟਲ ਰੇਟ ਆ, ਪਰ ਅਸੀਂ 205 ਰੁਪਏ ਪ੍ਰਤੀ 50 ਕਿਲੋ ਦਾ ਜਿਹੜਾ 205 ਰੁਪਏ ਦੇ ਰੇਟ ਦੇ ਹਿਸਾਬ ਨਾਲ ਇਹ ਦੇ ਰਹੇ ਹਾਂ ਸਰ
1: ਜੀ। ਕਿਸਾਨ ਵੀਰੋ, ਇਹੀ ਵੇਲਾ ਹੈ ਜਦੋਂ ਤੁਸੀਂ ਮਿੱਟੀ ਪਾਣੀ ਦੀ ਪਰਖ ਵੀ ਕਰਵਾ ਸਕਦੇ ਹੋ। ਹੁਣ ਤੁਹਾਡੇ ਖੇਤ ਬਿਲਕੁਲ ਵਿਹਲੇ ਨੇ, ਇੱਕ ਤਾਂ ਉਹਨਾਂ ਨੂੰ ਤੁਸੀਂ ਥੋੜ੍ਹਾ ਬਹੁਤਾ ਵਾਹ ਕੇ ਧੁੱਪ ਵੀ ਜ਼ਰੂਰ ਲਗਾਓ, ਕਿਉਂਕਿ ਖੇਤੀਮਾਰ ਇਹ ਮੰਨਦੇ ਨੇ ਕਿ ਉਹਦੇ ਨਾਲ ਜਿਹੜੀ ਜ਼ਮੀਨ ਦੀ ਉਪਜਾਊ ਸ਼ਕਤੀ ਹੈ ਵੱਧਦੀ ਹੈ। ਅਤੇ ਇੱਕ ਜਿਹੜੀ ਕੜ ਭੰਨਣ ਵਾਲੀ ਗੱਲ ਵੀ ਚੱਲ ਰਹੀ ਹੈ ਕਿ ਡੂੰਘਾ ਤੁਸੀਂ ਹੱਲ ਜੇਕਰ ਲੈ ਕੇ ਜਾਓਗੇ ਤਾਂ ਜਿਹੜਾ ਲੈਂਟਰ ਅਸੀਂ ਬਣਾ ਦਿੱਤਾ ਹੈ ਹੌਲੀ ਹੌਲੀ ਪਾਣੀ ਨੂੰ ਖੜ੍ਹਾ ਕਰ ਕਰਕੇ, ਕਿਉਂਕਿ ਝੋਨਾ ਜਿਹੜਾ ਉਹ ਪਾਣੀ ਜ਼ਿਆਦਾ ਲੈਂਦਾ ਪਰ ਰਿਸਦਾ ਨਹੀਂ ਜ਼ਮੀਨ ਦੇ ਵਿੱਚ, ਇਸ ਕਰਕੇ ਉਹਦਾ ਜ਼ਰੂਰ ਧਿਆਨ ਰੱਖੋ। ਅਤੇ ਦੂਜਾ, ਮਿੱਟੀ ਪਾਣੀ ਦੀ ਪਰਖ ਜ਼ਰੂਰ ਕਰਾਓ ਤਾਂ ਜੋ ਅਸੀਂ ਖੇਤੀ ਦੇ ਵਿੱਚ ਜਿੰਨੇ ਵੀ ਸਾਡੇ ਬੇਲੋੜੇ ਖਰਚੇ ਨੇ ਉਹਨਾਂ ਨੂੰ ਘਟਾ ਸਕੀਏ। ਡਾਕਟਰ ਸਾਹਿਬ, ਤੁਸੀਂ ਸਟੂਡੀਓ ਦੇ ਵਿੱਚ ਆਏ, ਕਿਸਾਨ ਵੀਰਾਂ ਨੂੰ ਲਾਹੇਵੰਦ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ।
0: ਧੰਨਵਾਦ ਜੀ ਸਰ।
1: ਸੋ ਕਿਸਾਨ ਵੀਰੋ, ਇਹ ਸਨ ਸਾਡੇ ਨਾਲ ਡਾਕਟਰ ਰਵਿੰਦਰਪਾਲ ਸਿੰਘ ਚੱਠਾ, ਖੇਤੀਬਾੜੀ ਵਿਸਥਾਰ ਅਫਸਰ, ਜਿਨ੍ਹਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਦੀਆਂ ਕਿਸਾਨਾਂ ਬਾਰੇ ਕਿਹੜੀਆਂ ਸਕੀਮਾਂ ਨੇ, ਅਤੇ ਤੁਸੀਂ ਇਹਨਾਂ ਸਕੀਮਾਂ ਦਾ ਲਾਭ ਤਾਂ ਹੀ ਲੈ ਸਕਦੇ ਹੋ ਜੇਕਰ ਤੁਸੀਂ ਫਾਰਮਰ ਰਜਿਸਟਰਡ ਆਈਡੀ ਬਣਾਉਂਦੇ ਹੋ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਹੁਣ ਮੈਨੂੰ ਯਾਨੀ ਧਰਮਿੰਦਰ ਸੰਧੂ ਨੂੰ ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਖਤਮ ਕਰਨ ਦੀ ਦਿਓ ਆ ਗਿਆ।
2: ਹੁਣ ਤੱਕ ਤੁਸੀਂ ਸੁਣ ਰਹੇ ਸੀ ਕਿਸਾਨ ਵੀਰਾਂ ਲਈ ਰੋਜ਼ਾਨਾ ਪ੍ਰੋਗਰਾਮ ਕਿਸਾਨ ਵਾਣੀ।

ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ AIR ਐਪ ਤੇ ਵੀ ਤੁਸੀਂ ਸਾਨੂੰ ਸੁਣ ਸਕਦੇ ਹੋ। ਸਮਾਂ ਮਿਲਾ ਉਹ ਸ਼ਾਮ ਦੇ 6:05 ਹੋ ਰਹੇ ਨੇ ਤੇ ਹੁਣ ਤੁਹਾਨੂੰ ਦੱਸਦੇ ਹਾਂ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ। ਹੁਣ ਤੋਂ ਕੁਛ ਦੇਰ ਬਾਅਦ ਤੁਸੀਂ ਸੁਣੋਗੇ ਏਕ ਭਾਰਤ ਸ਼੍ਰੇਸ਼ਠ ਭਾਰਤ ਅਤੇ ਇਸ ਤੋਂ ਬਾਅਦ ਦੇਸ਼ ਭਗਤੀ ਗੀਤ ਵਿਪਕਿਓਰ। ਇਸ ਪ੍ਰੋਗਰਾਮ ਦਾ ਸਮਾਂ ਰਹੇਗਾ ਸ਼ਾਮੀ 6:30 ਦਾ। ਪ੍ਰੋਗਰਾਮ ਬੰਦਗੀ, ਇਸ ਪ੍ਰੋਗਰਾਮ ਤਹਿਤ ਤੁਹਾਨੂੰ ਸਰਵਨ ਕਰਵਾਵਾਂਗੇ ਸ਼ਬਦ ਅਤੇ ਭਜਨ। ਸਮਾਂ ਰਹੇਗਾ ਸ਼ਾਮੀ 7:02 ਦਾ। ਸ਼ਾਮ ਸੁਹਾਨੀ, ਇਸ ਪ੍ਰੋਗਰਾਮ ਦਾ ਸਮਾਂ ਰਹੇਗਾ 7:40 ਦਾ। ਰਾਤੀ 8:15 ਪ੍ਰੋਗਰਾਮ ਹੋਵੇਗਾ ਖੇਡ ਸੰਸਾਰ। ਪੰਜਾਬੀ ਤੜਕਾ, ਇਸ ਪ੍ਰੋਗਰਾਮ ਦਾ ਸਮਾਂ ਰਹੇਗਾ ਰਾਤੀ 10:02 ਦਾ। ਪੁਰਾਣੇ ਹਿੰਦੀ ਫਿਲਮੀ ਗੀਤਾਂ ਨਾਲ ਸੱਜਿਆ ਪ੍ਰੋਗਰਾਮ ਰਜਨੀ ਗੰਧਾ, ਇਸ ਪ੍ਰੋਗਰਾਮ ਦਾ ਸਮਾਂ ਰਹੇਗਾ ਰਾਤੀ 10:30 ਦਾ। ਗਿਆਰਾਂ ਤੇ ਅਸੀਂ ਇਜਾਜ਼ਤ ਲਵਾਂਗੇ ਸਾਡੇ ਅੱਜ ਦੀ ਸਭਾ ਦੀ। ਇਹ ਸਨ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ ਸਾਡੀ ਅੱਜ ਦੀ ਬਾਕੀ ਰਹਿੰਦੀ ਸਭਾ ਦੇ। ਹੁਣ ਸੁਣਦੇ ਹਾਂ ਏਕ ਭਾਰਤ ਸ਼੍ਰੇਸ਼ਠ ਭਾਰਤ।

0: ਆਕਾਸ਼ਵਾਣੀ ਦਾ ਮਿਸ਼ਨ ਦੇਸ਼ ਦੀ ਏਕਤਾ ਤੇ ਸੰਵਿਧਾਨ ਵਿੱਚ ਸਥਾਪਿਤ ਲੋਕਤਾਂਤਰਿਕ ਕੀਮਤਾਂ ਨੂੰ ਬਣਾਈ ਰੱਖਣਾ।
1: ਸੁਣਦੇ ਹਾਂ ਪ੍ਰੋਗਰਾਮ 'ਚ ਇੱਕ ਹੋਰ ਦੇਸ਼ ਭਗਤੀ ਗੀਤ ਫਿਲਮ ਉਪਕਾਰ 'ਚੋਂ।

ਐਫਐਮ ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ 6:20 ਹੋ ਰਹੇ ਨੇ। ਹੁਣ ਤੋਂ ਕੁਝ ਦੇਰ ਬਾਅਦ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਉਸ ਲਈ ਕੁਝ ਪਲ ਕਰੋ ਉਡੀਕ।

नमस्कार, ये आकाशवाणी है। हुण तुसी जनरल शर्मा तो प्रदेशक खबरां सुनो। पहला इस बुलेटिन दीआं खास खबरां। पंजाब दे राजपाल अते केंद्र शासित प्रदेश चंडीगढ़ दे प्रशासक गुलाब चंद कटारिया ने कहा, लोड़वंद विद्यार्थियों नूं विद्यक सहायता प्रदान करना राष्ट्र निर्माण वल एक शक्तिशाली कदम है। राष्ट्रीय अनुसूचित जातियां कमिशन ने मर्दमशुमारी कार्जां च जातिवाचक शब्दां दी वरतों दे इल्जामां नूं लैके संबंधित विभागां नूं नोटिस जारी कीता। ਪੰਜਾਬ ਰਾਜ ਚੋਣ ਕਮਿਸ਼ਨ ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਸਥਾਨਕ ਇਕਾਈਆਂ ਲਈ ਹੋਣ ਵਾਲੀਆਂ ਆਉਂਦੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਖਲ ਕੀਤੀਆਂ 713 ਨਾਮਜ਼ਦਗੀਆਂ ਰੱਦ ਕੀਤੀਆਂ। ਪੰਜਾਬ ਤੇ ਹਰਿਆਣਾ ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਪਾਰ ਹੋਇਆ। ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ ਚ ਤਾਪਮਾਨ ਵਿਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ। ਅਤੇ IPL ਕ੍ਰਿਕਟ ਵਿਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਅੱਜ ਜੈਪੁਰ ਚ ਸ਼ਾਮੀ 7:30 ਵਜੇ ਲਖਨਊ ਸੁਪਰ ਜਾਇੰਟਸ ਨਾਲ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹੈ ਕਿ ਲੋੜਵੰਦ ਵਿਦਿਆਰਥੀਆਂ ਨੂੰ ਵਿਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵੱਲ ਇਕ ਸ਼ਕਤੀਸ਼ਾਲੀ ਕਦਮ ਹੈ। ਅੱਜ ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰੱਸਟ ਚੰਡੀਗੜ੍ਹ ਵੱਲੋਂ ਕਰਵਾਏ ਸਾਖਰਤਾ ਪ੍ਰੋਗਰਾਮ ਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਕਟਾਰੀਆ ਨੇ ਕਿਹਾ ਕਿ ਬੱਚਿਆਂ ਨੂੰ ਵਿਦਿਅਕ ਸਹਾਇਤਾ ਦੇਣਾ ਸਿਰਫ ਦਾਨ ਦਾ ਕੰਮ ਨਹੀਂ ਸਗੋਂ ਰਾਸ਼ਟਰ ਨਿਰਮਾਣ ਵੱਲ ਇਕ ਦੂਰਦਰਸ਼ੀ ਤੇ ਸ਼ਕਤੀਸ਼ਾਲੀ ਪਹਿਲਕਦਮੀ ਹੈ। ਉਨਾਂ ਕਿਹਾ ਕਿ ਸਿੱਖਿਆ ਆਤਮ ਵਿਸ਼ਵਾਸ, ਸਵੈਮਾਣ ਤੇ ਆਤਮ ਨਿਰਭਰਤਾ ਦੀ ਸਭ ਤੋਂ ਵੱਡੀ ਸ਼ਕਤੀ ਹੈ। ਉਨਾਂ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ, ਅਨੁਸ਼ਾਸਿਤ ਰਹਿਣ ਤੇ ਜੀਵਨ ਚ ਸਫਲਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਅਪੀਲ ਕੀਤੀ। ਪ੍ਰਸ਼ਾਸਕ ਨੇ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਪ੍ਰਦਰਸ਼ਨ ਵਿਚ ਨਿਰੰਤਰ ਸੁਧਾਰ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਲੋੜਵੰਦ ਅਤੇ ਹੋਣਹਾਰ ਸਕੂਲੀ ਵਿਦਿਆਰਥੀਆਂ ਨੂੰ ਵਿਦਿਅਕ ਸਮੱਗਰੀ ਵੰਡੀ ਗਈ। ਉਨਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਇਕ ਢਾਂਚਾਗਤ ਕਰੀਅਰ ਕਾਉਂਸਲਿੰਗ ਪ੍ਰੋਗਰਾਮ ਸ਼ੁਰੂ ਕਰਨ ਤੇ ਹੋਣਹਾਰ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਅਤੇ ਉੱਚ ਸਿੱਖਿਆ ਦੇ ਮੌਕੇ ਦੇਣ ਲਈ ਉਦਯੋਗਪਤੀਆਂ ਤੇ ਹੋਰਨਾਂ ਹਿੱਸੇਦਾਰਾਂ ਤੋਂ ਸਹਾਇਤਾ ਜੁਟਾਉਣ ਲਈ ਕੰਮ ਕਰ ਰਿਹਾ। ਪ੍ਰਸ਼ਾਸਕ ਨੇ ਪਰਿਸ਼ਦ ਦੇ ਹੋਣਹਾਰ ਵਿਦਿਆਰਥੀਆਂ ਦੀ ਸਹਾਇਤਾ ਲਈ ਸਾਲ 2026-27 ਲਈ 25 ਲੱਖ ਰੁਪਏ ਅਲਾਟ ਕਰਨ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਕੂਲ ਸਿੱਖਿਆ ਨਿਦੇਸ਼ਕ ਨਿਤਿਸ਼ ਸਿੰਗਲਾ, ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਅਜੇ ਦੱਤਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਰਹੇ। ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਆਉਣ ਵਾਲੇ ਮਰਦਮਸ਼ੁਮਾਰੀ ਕਾਰਜਾਂ ਲਈ ਤਿਆਰ ਕੀਤੀ ਗਈ ਅਧਿਕਾਰਤ ਸੂਚੀ ਵਿਚ ਜਾਤੀਵਾਚਕ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਲੈ ਕੇ ਪੰਜਾਬ ਦੇ ਮਰਦਮਸ਼ੁਮਾਰੀ ਕਾਰਜ ਡਾਇਰੈਕਟੋਰੇਟ ਤੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਤੇ ਘੱਟ ਗਿਣਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਨੋਟਿਸ ਜਾਰੀ ਕੀਤੈ। ਸਰਕਾਰੀ ਦਸਤਾਵੇਜ਼ਾਂ ਵਿਚ ਇਤਰਾਜ਼ਯੋਗ ਜਾਤੀ ਸੰਕੇਤਕ ਸ਼ਬਦਾਂ ਨੂੰ ਸ਼ਾਮਲ ਕਰਨ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਸਪਸ਼ਟੀਕਰਨ ਮੰਗਦਿਆਂ ਕਮਿਸ਼ਨ ਨੇ ਅਧਿਕਾਰੀਆਂ ਨੂੰ ਸਪਸ਼ਟ ਕਰਨ ਲਈ ਆਖਿਆ ਕਿ ਅਜਿਹੀ ਭਾਸ਼ਾ ਦੀ ਵਰਤੋਂ ਕਿਉਂ ਕੀਤੀ ਗਈ ਅਤੇ ਇਸ ਮਾਮਲੇ ਦੇ ਜਵਾਬ ਚ ਕਿਹੜੇ ਸੁਧਾਰਾਤਮਕ ਉਪਾਅ ਕੀਤੇ ਗਏ ਨੇ। ਕਮਿਸ਼ਨ ਨੇ ਸਬੰਧਤ ਅਧਿਕਾਰੀਆਂ ਨੂੰ 15 ਦਿਨਾਂ ਦੇ ਨਿਰਧਾਰਤ ਸਮਾਂ ਹੱਦ ਦੇ ਅੰਦਰ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਨੇ।

0: ਪੰਜਾਬ ਰਾਜ ਚੋਣ ਕਮਿਸ਼ਨ ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਸਥਾਨਕ ਇਕਾਈਆਂ ਲਈ ਹੋਣ ਵਾਲੀਆਂ ਆਉਂਦੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਖਲ ਕੀਤੀਆਂ 713 ਨਾਮਜ਼ਦਗੀਆਂ ਰੱਦ ਕਰ ਦਿੱਤੀਆਂ ਨੇ। ਚੋਣ ਕਮਿਸ਼ਨ ਮੁਤਾਬਕ 16 ਮਈ ਦੀ ਆਖਰੀ ਤਰੀਕ ਤੱਕ ਕੁੱਲ 10,809 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ। 18 ਮਈ ਨੂੰ ਜਾਂਚ ਤੋਂ ਬਾਅਦ ਹੁਣ ਚੋਣ ਮੈਦਾਨ 'ਚ 10,096 ਉਮੀਦਵਾਰ ਨੇ। ਨਗਰ ਨਿਗਮ ਚੋਣਾਂ ਲਈ ਦਾਖਲ ਕੀਤੇ ਗਏ 151 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਨੇ। ਨਗਰ ਪਰਿਸ਼ਦ ਲਈ ਦਾਖਲ ਕੀਤੇ ਗਏ 447 ਅਤੇ ਨਗਰ ਪੰਚਾਇਤਾਂ ਲਈ ਦਾਖਲ ਕੀਤੇ 115 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਨੂੰ ਚੋਣ ਕਮਿਸ਼ਨ ਨੇ ਰੱਦ ਕਰ ਦਿੱਤਾ। ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਰੀਕ ਅੱਜ 19 ਮਈ ਸੀ। ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਕਮਿਸ਼ਨ ਨੇ ਸਾਰੇ 23 ਜ਼ਿਲ੍ਹਿਆਂ 'ਚ IAS ਅਤੇ ਸੀਨੀਅਰ PCS ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਵਜੋਂ ਨਿਯੁਕਤ ਕੀਤਾ ਅਤੇ ਚੋਣਾਂ ਨੂੰ ਨਿਰਪੱਖ, ਆਜ਼ਾਦ ਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਨੇ। ਕੁਝ ਮੀਡੀਆ ਰਿਪੋਰਟਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਮੰਦਰਾਂ ਦੇ ਸੋਨੇ ਦੇ ਭੰਡਾਰਾਂ ਬਦਲੇ ਸੋਨੇ ਦੇ ਬਾਂਡ ਜਾਰੀ ਕਰਨ ਦੀ ਯੋਜਨਾ ਬਣਾ ਰਹੀ ਹੈ ਜਾਂ ਮੰਦਰ ਦੇ ਸੋਨੇ ਦੇ ਭੰਡਾਰਾਂ ਦਾ ਮੁਦਰੀਕਰਨ ਕਰਨ ਲਈ ਇਕ ਤਜਵੀਜ਼ ਨੂੰ ਮਨਜੂਰੀ ਦੇ ਦਿੱਤੀ ਗਈ ਹੈ। ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਦੇਸ਼ ਭਰ ਵਿਚ ਮੰਦਰ, ਟਰੱਸਟਾਂ ਜਾਂ ਕਿਸੇ ਵੀ ਧਾਰਮਿਕ ਸੰਸਥਾ ਵੱਲੋਂ ਰੱਖੇ ਗਏ ਸੋਨੇ ਦੇ ਮੁਦਰੀਕਰਨ ਲਈ ਇਕ ਯੋਜਨਾ ਸ਼ੁਰੂ ਕਰਨ ਦੀ ਸਰਕਾਰ ਦੀ ਯੋਜਨਾ ਬਾਰੇ ਅਟਕਲਾਂ ਅਤੇ ਅਫਵਾਹਾਂ ਪੂਰੀ ਤਰ੍ਹਾਂ ਝੂਠੀਆਂ, ਗੁੰਮਰਾਹਕੁੰਨ ਤੇ ਬੇਬੁਨਿਆਦ ਨੇ। ਇਹ ਵੀ ਸਪਸ਼ਟ ਕੀਤਾ ਗਿਆ ਕਿ ਮੰਦਰ ਦੇ ਟਾਵਰਾਂ, ਦਰਵਾਜ਼ਿਆਂ ਜਾਂ ਹੋਰ ਮੰਦਰ ਢਾਂਚਿਆਂ ਦੇ ਸੋਨੇ ਦੀਆਂ ਪਲੇਟਾਂ ਨੂੰ ਭਾਰਤ ਦਾ ਰਣਨੀਤਿਕ ਸੋਨੇ ਦਾ ਭੰਡਾਰ ਮੰਨੇ ਜਾਣ ਦਾ ਦਾਅਵਾ ਵੀ ਪੂਰੀ ਤਰ੍ਹਾਂ ਝੂਠਾ, ਗੁੰਮਰਾਹਕੁੰਨ ਅਤੇ ਬੇਬੁਨਿਆਦ ਹੈ। ਨਾਗਰਿਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਅਜਿਹੀਆਂ ਅਫਵਾਹਾਂ ਤੇ ਵਿਸ਼ਵਾਸ ਨਾ ਕਰਨ ਤੇ ਨਾ ਹੀ ਇਸ ਨੂੰ ਅੱਗੇ ਫੈਲਾਉਣ। ਸਰਕਾਰ ਸਾਰੇ ਨਾਗਰਿਕਾਂ ਨੂੰ ਸਿਰਫ਼ ਅਧਿਕਾਰਤ ਸਰੋਤਾਂ ਵੱਲੋਂ ਜਾਰੀ ਕੀਤੀ ਗਈ ਅਧਿਕਾਰਤ ਜਾਣਕਾਰੀ ਤੇ ਭਰੋਸਾ ਕਰਨ ਦੀ ਅਪੀਲ ਕਰਦੀ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @RNU ਜਲੰਧਰ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਅਪ੍ਰੈਲ ਮਹੀਨੇ 'ਚ 10 ਵੱਖ ਵੱਖ ਟਰੈਪ ਮਾਮਲਿਆਂ 'ਚ 12 ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ। ਅੱਜ ਚੰਡੀਗੜ੍ਹ ਵਿਚ ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਬਿਊਰੋ ਨੇ ਇਸ ਸਮੇਂ ਦੌਰਾਨ ਸਰਕਾਰੀ ਮੁਲਾਜ਼ਮਾਂ ਸਮੇਤ ਹਰ ਖੇਤਰ 'ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਨੇ। ਬਿਊਰੋ ਨੇ ਪਿਛਲੇ ਮਹੀਨੇ ਵੱਖ ਵੱਖ ਅਦਾਲਤਾਂ ਵਿਚ 59 ਵਿਜੀਲੈਂਸ ਮਾਮਲਿਆਂ ਨਾਲ ਸਬੰਧਤ ਚਲਾਨ ਜਮ੍ਹਾਂ ਕੀਤੇ ਨੇ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ 4 ਵਿਜੀਲੈਂਸ ਇਨਕੁਆਇਰੀਜ਼ ਵੀ ਰਜਿਸਟਰਡ ਕੀਤੀਆਂ ਗਈਆਂ ਨੇ। ਉਨ੍ਹਾਂ ਕਿਹਾ ਕਿ 21 ਮੁਲਜ਼ਮਾਂ ਖਿਲਾਫ਼ 13 ਅਪਰਾਧਕ ਮਾਮਲੇ ਵੀ ਦਰਜ ਕੀਤੇ ਗਏ ਨੇ, ਜਿਨ੍ਹਾਂ ਵਿਚ 17 ਸਰਕਾਰੀ ਮੁਲਾਜ਼ਮ ਸ਼ਾਮਲ ਨੇ। ਉਨ੍ਹਾਂ ਕਿਹਾ ਕਿ ਵੱਖ ਵੱਖ ਅਦਾਲਤਾਂ ਨੇ ਪਿਛਲੇ ਮਹੀਨੇ ਦੌਰਾਨ ਬਿਊਰੋ ਵੱਲੋਂ ਦਾਇਰ ਕੀਤੇ ਗਏ 4 ਰਿਸ਼ਵਤਖੋਰੀ ਦੇ ਮਾਮਲਿਆਂ ਦਾ ਫੈਸਲਾ ਸੁਣਾਇਆ, ਜਿਸ ਵਿਚ 20 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਤੇ 2 ਸਾਲ ਤੋਂ 5 ਸਾਲ ਤੱਕ ਦੀ ਕੈਦ ਤੇ 10,000 ਰੁਪਏ ਤੋਂ 2,00,000 ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਅੰਮ੍ਰਿਤਸਰ ਦੀ ਕਾਊਂਟਰ ਇੰਟੈਲੀਜੈਂਸ ਨੇ ਬਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਸਮਰਥਿਤ ਇਕ ਮੌਜੂਲ ਦਾ ਪਰਦਾਫਾਸ਼ ਕਰਦਿਆਂ ਵਿਦੇਸ਼ੀ ਅਧਾਰਤ ਹੈਂਟਰਾਂ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕੀਤੈ। ਅੱਜ ਚੰਡੀਗੜ੍ਹ ਵਿਚ ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦਸਿਆ ਕਿ ਉਨ੍ਹਾਂ ਦੇ ਕਬਜ਼ੇ ਵਿਚੋਂ 2 ਹੱਥਗੋਲੇ ਬਰਾਮਦ ਕੀਤੇ ਗਏ ਨੇ। 2 ਹੱਥਗੋਲਿਆਂ ਤੋਂ ਇਲਾਵਾ ਪੁਲਿਸ ਨੇ ਉਨ੍ਹਾਂ ਦਾ ਮੋਟਰਸਾਈਕਲ ਵੀ ਜ਼ਬਤ ਕੀਤੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਅਜਨਾਲਾ ਵਾਸੀ ਅਜੈ ਤੇ ਅੰਮ੍ਰਿਤਸਰ ਦੇ ਫਤਿਹਵਾਲ ਕਲਾਂ ਵਾਸੀ ਜੋਧਬੀਰ ਸਿੰਘ ਵਜੋਂ ਹੋਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਬਰਾਮਦ ਕੀਤੇ ਗਏ ਹੱਥਗੋਲੇ ਇਕ ਵੱਡੀ ਸਾਜਿਸ਼ ਦਾ ਹਿੱਸਾ ਸਨ, ਜਿਸ ਦਾ ਮਕਸਦ ਪੰਜਾਬ 'ਚ ਸ਼ਾਂਤੀ ਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਲਈ ਸਰਕਾਰੀ ਸੰਸਥਾਵਾਂ ਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਸੀ। ਉਨ੍ਹਾਂ ਦਸਿਆ ਕਿ ਪੁਲਿਸ ਟੀਮਾਂ ਨੂੰ ਵਿਦੇਸ਼ੀ ਅਧਾਰਤ ਹੈਂਡਰਾਂ ਵੱਲੋਂ ਆਪਣੇ ਸਾਥੀਆਂ ਨੂੰ ਹੱਥਗੋਲੇ ਸਪਲਾਈ ਕਰਨ ਬਾਰੇ ਭਰੋਸੇਯੋਗ ਸੂਹ ਮਿਲੀ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ 'ਚ ਅਗਲੇਰੀ ਜਾਂਚ ਜਾਰੀ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ 'ਚ ਆਉਂਦੀ 25 ਮਈ ਤੱਕ ਲੂ ਵਗਣ ਬਾਰੇ ਜਾਰੀ ਯੈਲੋ ਅਲਰਟ ਦੇ ਚੱਲਦਿਆਂ ਦੋਵਾਂ ਸੂਬਿਆਂ 'ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਪਾਰ ਕਰ ਗਿਆ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ ਦੌਰਾਨ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਪੇਸ਼ ਹੈ ਇੱਕ ਰਿਪੋਰਟ।
1: ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਅੱਜ ਅਤੇ ਕੱਲ੍ਹ ਦੇ ਯੈਲੋ ਅਲਰਟ ਜਾਰੀ ਕਰਨ ਦੇ ਨਾਲ ਹੀ 21 ਤੋਂ 23 ਮਈ ਤੱਕ ਦਾ ਔਰੇਂਜ ਅਲਰਟ ਵੀ ਜਾਰੀ ਕਰਦਿਆਂ ਆਪਣੇ ਆਪ ਨੂੰ ਭਰੀ ਗਰਮੀ ਤੋਂ ਬਚਾਉਣ ਦੀ ਵੀ ਸਲਾਹ ਦਿੱਤੀ ਹੈ। ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਇਹਨਾਂ ਦਿਨਾਂ ਦੌਰਾਨ ਪਾਰਾ 45 ਡਿਗਰੀ ਸੈਲਸੀਅਸ ਤੋਂ ਵੀ ਪਾਰ ਜਾ ਸਕਦਾ ਹੈ।
2: 3 ਸੇ 4 ਦਿਨ ਆਪ ਦੇਖੇਂਗੇ ਟੈਂਪਰੇਚਰ ਬੜੇਂਗੇ ਔਰ ਅਭੀ ਆਲਰੇਡੀ ਟੈਂਪਰੇਚਰ ਜੋ ਹੈ 42 43 ਕੇ ਬੀਚ ਮੇਂ ਔਰ ਹਿਸਾਰ ਜੋ ਹੈ 45 ਕੇ ਆਸ ਪਾਸ ਆ ਗਿਆ ਹੈ ਤੋ ਇਸਮੇਂ ਔਰ ਬੜੋਤਰੀ ਆਪ ਦੇਖੇਂਗੇ 3 ਸੇ 4 ਦਿਨ ਖਾਸ ਕਰ ਜੋ ਪੰਜਾਬ ਹਰਿਆਣਾ ਕੇ ਵੈਸਟਰਨ ਜ਼ਿਲ੍ਹੇ ਹੈ ਜਿਸਮੇਂ ਪੰਜਾਬ ਮੇਂ ਹਮ ਦੇਖਤੇ ਹੈ ਤੋ ਫਿਰੋਜ਼ਪੁਰ, ਫਜ਼ਿਲਕਾ, ਬਠਿੰਡਾ, ਮੁਕਤਸਰ, ਮਾਨਸਾ, ਸੰਗਰੂਰ ਔਰ ਫਿਰ ਨੌਰਥ ਵੈਸਟਰਨ ਵੱਲ ਤਰਨ ਤਾਰਨ, ਅੰਮ੍ਰਿਤਸਰ, ਯਹਾਂ ਪੇ ਟੈਂਪਰੇਚਰ 45 ਕੇ ਆਸ ਪਾਸ ਚਲੇ ਜਾਏਂਗੇ। ਬਾਕੀ ਪੰਜਾਬ ਮੇਂ ਵੀ ਟੈਂਪਰੇਚਰ ਬੜੇਂਗੇ ਲੇਕਿਨ ਯਹਾਂ ਜ਼ਿਆਦਾ ਹੋਂਗੇ। ਇਸੀ ਤਰ੍ਹਾਂ ਸੇ ਹਰਿਆਣਾ ਕੇ ਜੋ ਜ਼ਿਲ੍ਹੇ ਹੈ ਜਿਸਮੇਂ ਸਿਰਸਾ, ਹਿਸਾਰ, ਫਤਿਹਾਬਾਦ, ਮਹਿੰਦਰਗੜ੍ਹ, ਭਿਵਾਨੀ, ਰੋਹਤਕ, ਝੱਜਰ, ਫਰੀਦਾਬਾਦ, ਗੁਰੂਗ੍ਰਾਮ, ਇਹ ਐਸੇ ਜ਼ਿਲ੍ਹੇ ਹੈ ਜਹਾਂ ਪੇ ਜ਼ਿਆਦਾ ਅਸਰ ਹੋਗਾ ਤੋ ਲੂ ਕੀ ਸਥਿਤੀ ਬਣੇਗੀ।

0: ਇਸ ਅੱਧ ਦੀ ਗਰਮੀ ਵਿੱਚ ਜਿੱਥੇ ਸਾਨੂੰ ਸਭ ਨੂੰ ਆਪਣਾ ਬਚਾਅ ਕਰਨ ਦੀ ਲੋੜ ਹੈ, ਉੱਥੇ ਹੀ ਪੰਛੀਆਂ ਅਤੇ ਜਾਨਵਰਾਂ ਲਈ ਵੀ ਪਾਣੀ ਦਾ ਬੰਦੋਬਸਤ ਕਰਕੇ ਉਹਨਾਂ ਦੀ ਜਾਨ ਬਚਾਉਣਾ ਵੀ ਮਨੁੱਖਤਾ ਦਾ ਫਰਜ਼ ਬਣ ਜਾਂਦਾ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
1: ਇਸੇ ਦੌਰਾਨ ਪੰਜਾਬ ਦੇ ਫਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 47.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਹਰਿਆਣਾ 'ਚ 46.9 ਡਿਗਰੀ ਸੈਲਸੀਅਸ ਤਾਪਮਾਨ ਨਾਲ ਰੋਹਤਕ ਸਭ ਤੋਂ ਗਰਮ ਸ਼ਹਿਰ ਰਿਹਾ। ਬੀਤੇ ਦਿਨੀ ਰੇਲ ਗੱਡੀ ਵਿੱਚ ਮ੍ਰਿਤਕ ਪਾਏ ਗਏ ਜ਼ਿਲ੍ਹਾ ਗੁਰਦਾਸਪੁਰ ਦੇ ਕਲਾਨੌਰ ਤੋਂ ਫੌਜੀ ਜਵਾਨ ਲਾਸ ਨਾਇਕ ਪ੍ਰਭ ਸ਼ਰਨ ਸਿੰਘ ਦਾ ਅੰਤਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ 'ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਲਾਨੌਰ ਦੇ ਰਹਿਣ ਵਾਲੇ ਲਾਸ ਨਾਇਕ ਪ੍ਰਭ ਸ਼ਰਨ ਸਿੰਘ ਛੁੱਟੀ ਕੱਟ ਕੇ ਵਾਪਸ ਜਾ ਰਹੇ ਸਨ, ਜਿਨ੍ਹਾਂ ਦੀ ਰਸਤੇ 'ਚ ਰੇਲ ਗੱਡੀ ਵਿੱਚ ਹੀ ਮੌਤ ਹੋ ਗਈ। ਮ੍ਰਿਤਕ ਫੌਜੀ ਜਵਾਨ ਦੇ ਪਿਤਾ ਸਾਬਕਾ ਫੌਜੀ ਰਜਿੰਦਰ ਸਿੰਘ ਪੰਗੂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਯੂਨਿਟ ਇਸ ਸਮੇਂ ਮੇਰਠ ਵਿੱਚ ਸੀ ਤੇ ਉਹ ਕਲਾਨੌਰ ਵਿਖੇ 7 ਦਿਨ ਦੀ ਛੁੱਟੀ ਕੱਟ ਕੇ ਬੀਤੇ ਦਿਨ ਆਪਣੇ ਸਾਥੀ ਸਮੇਤ ਰੇਲ ਗੱਡੀ ਰਾਹੀਂ ਮੇਰਠ ਡਿਊਟੀ ਤੇ ਵਾਪਸ ਜਾ ਰਿਹਾ ਸੀ। ਪੰਜਾਬ 'ਚ 2 ਵੱਖ ਵੱਖ ਸੜਕ ਹਾਦਸਿਆਂ ਵਿੱਚ ਇੱਕ ਪੁਲਿਸ ਕਰਮਚਾਰੀ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਅੱਜ ਸਵੇਰੇ ਅੰਮ੍ਰਿਤਸਰ ਪਠਾਨਕੋਟ ਸ਼ਾਹਰਾਹ ਤੇ ਵਾਪਰੇ ਇੱਕ ਸੜਕ ਹਾਦਸੇ 4 ਕਾਰ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਹ ਕਾਰ ਪਠਾਨਕੋਟ ਤੋਂ ਆਉਂਦੇ ਇੱਕ ਅਣਪਛਾਤੇ ਭਾਰੀ ਵਾਹਨ ਨਾਲ ਟਕਰਾ ਗਈ। 4 ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਹੁਸ਼ਿਆਰਪੁਰ ਵਿੱਚ ਇੱਕ ਹੋਰ ਹਾਦਸੇ 'ਚ ਇੱਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ। ਇਹ ਹਾਦਸਾ ਪੁਲਿਸ ਕਰਮਚਾਰੀ ਦੀ ਕਾਰ ਦੂਜੇ ਪਾਸੇ ਤੋਂ ਆ ਰਹੇ ਇੱਕ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ। ਦੋਵਾਂ ਮਾਮਲਿਆਂ 'ਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। IPL ਕ੍ਰਿਕਟ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਅੱਜ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਇਹ ਮੈਚ ਜੈਪੁਰ 'ਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ, ਲੋੜਵੰਦ ਵਿਦਿਆਰਥੀਆਂ ਨੂੰ ਵਿਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵੱਲ ਇੱਕ ਸ਼ਕਤੀਸ਼ਾਲੀ ਕਦਮ ਹੈ। ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਮਰਦਮਸ਼ੁਮਾਰੀ ਕਾਰਜਾਂ ਵਿੱਚ ਜਾਤੀਵਾਚਕ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਲੈ ਕੇ ਸਬੰਧਤ ਵਿਭਾਗਾਂ ਨੂੰ ਨੋਟਿਸ ਜਾਰੀ ਕੀਤਾ। ਪੰਜਾਬ ਤੇ ਹਰਿਆਣਾ 'ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਪਾਰ ਹੋਇਆ। ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ 'ਚ ਤਾਪਮਾਨ 'ਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।

FM 90.4 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਤੇ ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, ਸ਼ਾਮ ਦੇ 6:30 ਹੋ ਰਹੇ ਨੇ ਤੇ ਹੁਣ ਪੇਸ਼ ਹੈ ਨੌਜਵਾਨਾਂ ਲਈ ਪ੍ਰੋਗਰਾਮ ਵਿਪ ਕਿਓਰ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤਰਨਜੀਤ ਕੌਰ। ਦੋਸਤੋ, ਅੱਜ ਵਿਗਿਆਨ ਦਾ ਯੁੱਗ ਚੱਲ ਰਿਹਾ। ਦੇਖੋ, ਸਾਇੰਸ ਨੇ ਖੂਬ ਤਰੱਕੀ ਕਰ ਲਈ ਹੈ, ਸਿਖਰਾਂ 'ਤੇ ਪਹੁੰਚ ਗਈ ਹੈ, ਅਸਮਾਨੀ ਛੂ ਰਹੀ ਹੈ ਸਾਇੰਸ। ਦੁਨੀਆ ਵਿੱਚ ਨਵੀਂ ਨਵੀਂ ਚੀਜ਼ਾਂ ਦੀ ਕਾਢਾਂ ਦਿਨ ਬ ਦਿਨ ਹੋ ਰਹੀਆਂ ਨੇ, ਸੁੱਖ ਸਹੂਲਤਾਂ ਦੇ ਭੰਡਾਰ ਜਿਹੜੇ ਨੇ ਲੱਗੇ ਹੋਏ ਨੇ। ਐਸ਼ੋ ਆਰਾਮ ਦੀ ਹਰ ਸ਼ੈ ਸਾਡੇ ਘਰ 'ਚ ਮੌਜੂਦ ਹੈ। ਅਸੀਂ ਵੀ ਪੂਰੀ ਕੋਸ਼ਿਸ਼ ਕਰਦੇ ਹਾਂ, ਮਿਹਨਤ ਕਰਦੇ ਹਾਂ ਆਪਣੇ ਘਰ 'ਚ ਹਰ ਆਰਾਮ ਦਾ ਸਮਾਨ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਦੇਣ ਦੀ। ਪਰ ਫਿਰ ਵੀ ਕਿਤੇ ਨਾ ਕਿਤੇ ਮਨੁੱਖ ਇਨਸਾਨ ਦੇਖੋ ਦੁਖੀ ਹੈ, ਮਾਨਸਿਕ ਤਣਾਅ ਦੇ ਵਿੱਚ ਹੈ, ਕਿਤੇ ਨਾ ਕਿਤੇ ਬਹੁਤ ਪਰੇਸ਼ਾਨ ਰਹਿੰਦਾ ਹੈ। ਕਿਉਂ ਰਹਿੰਦਾ ਹੈ, ਕਿਸ ਲਈ ਰਹਿ ਰਿਹਾ ਹੈ, ਇਸ ਬਾਰੇ ਅਸੀਂ ਗੱਲਾਂ ਕਰਾਂਗੇ ਦੋਸਤੋ। ਅਤੇ ਸਾਡਾ ਅੱਜ ਦਾ ਵਿਸ਼ਾ ਵੀ ਹੈ ਵੀ ਖੁਦ ਦੇ ਨਾਲ ਅੰਦਰੋਂ ਅੰਦਰੀ ਲੜਨਾ ਛੱਡੋ, ਖੁਸ਼ ਰਹੋ, ਆਪਣੇ ਪਰਿਵਾਰ ਨੂੰ ਵੀ ਜੋ ਤੁਹਾਡੇ ਕੋਲ ਹੈ ਉਹਦੇ ਨਾਲ ਖੁਸ਼ ਰੱਖਣਾ ਸਿੱਖੋ। ਇਸ ਬਾਰੇ ਗੱਲ ਕਰਾਂਗੇ, ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਗੀਤ।

ਘਰਾਂ ਵਿੱਚ ਏਸੀਆਂ ਦੀ ਠੰਡਕ ਹੈ, ਪਰ ਫਿਰ ਵੀ ਸਾਡਾ ਦਿਮਾਗ ਠੰਡਾ ਨਹੀਂ ਹੈ, ਸ਼ਾਂਤ ਨਹੀਂ ਹੈ। ਅੱਜ ਅਸੀਂ ਵਾਹਨਾਂ ਦੀ ਸਵਾਰੀ, ਦੇਖੋ ਸਾਡੇ ਕੋਲ ਸਕੂਟਰ, ਮੋਟਰਸਾਈਕਲ, ਗੱਡੀਆਂ ਵੀ ਨੇ, ਜਿਹਦੇ ਨਾਲ ਅਸੀਂ ਮੀਲੋ ਮੀਲ ਜਾ ਰਹੇ ਹੈ ਨਾ। ਅੱਗੇ ਅਸੀਂ ਪੈਦਲ ਤੁਰਦੇ ਸੀਗੇ, ਹੈ ਨਾ, ਰੇੜਿਆਂ 'ਤੇ ਤੁਰਦੇ ਸੀਗੇ, ਪਰ ਹੁਣ ਸਾਡੇ ਕੋਲ ਸਭ ਕੁਛ ਹੈ। ਉਹ ਅੰਦਰ ਨਮੋਸ਼ੀ ਹੈ, ਉਸ ਅੰਦਰ ਮਨੁੱਖ ਦੇ ਅੰਦਰ ਬਹੁਤ ਜ਼ਿਆਦਾ ਅਸੰਤੁਸ਼ਟਤਾ ਹੈ, ਬਹੁਤ ਜ਼ਿਆਦਾ ਸਾੜਾ ਹੈ। ਇਹ ਸਾੜਾ ਕਿਉਂ ਹੈ, ਇਹਦੇ ਬਾਰੇ ਅਸੀਂ ਗੱਲ ਕਰਾਂਗੇ। ਸੁਣਦੇ ਹਾਂ ਇੱਕ ਗੀਤ।

ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼

0: ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
1: ਜੀ ਦੋਸਤੋ, ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਮੈਗਾਹਰਟਜ਼ ਦੀ ਤੇ ਪ੍ਰੋਗਰਾਮ ਚੱਲ ਰਿਹਾ ਵਿਪਕਿਓਰ। ਅਸੀਂ ਗੱਲ ਕਰ ਰਹੇ ਹਾਂ ਮਨੁੱਖੀ ਮਾਨਸਿਕ ਪਰੇਸ਼ਾਨੀ ਦੀ, ਬੇਲੋੜੀ ਮਾਨਸਿਕ ਪਰੇਸ਼ਾਨੀ ਦੀ। ਜੀ ਦੋਸਤੋ, ਅੱਜ ਦਾ ਮਨੁੱਖ ਜਿਹੜਾ ਆਪਣੀ ਗਰੀਬੀ ਤੋਂ ਘੱਟ ਦੁਖੀ ਹੈ, ਪਰ ਦੂਜਿਆਂ ਦੀ ਅਮੀਰੀ ਤੋਂ ਜ਼ਿਆਦਾ ਉਹਨੂੰ ਸਤਾ ਰਹੀ ਹੈ। ਆਪਣੀ ਔਲਾਦ ਦੇ, ਆਪਣੇ ਬੱਚਿਆਂ ਦੇ ਭਵਿੱਖ ਦੀ, ਫਿਊਚਰ ਦੀ ਉਹਨੂੰ ਘੱਟ ਚਿੰਤਾ ਹੈ। ਉਹਨੂੰ ਇਸ ਚੀਜ਼ ਦੀ ਚਿੰਤਾ ਹੈ ਕਿ ਦੂਜੇ ਦਾ ਬੱਚਾ ਤਰੱਕੀ ਕਿਵੇਂ ਕਰ ਰਿਹਾ। ਆਪਣੇ ਘਰ ਦੀ ਛੱਤ ਦਾ ਆਨੰਦ ਲੈਣ ਦੀ ਬਜਾਏ ਦੂਜਿਆਂ ਦੀਆਂ ਕੋਠੀਆਂ ਦੀ ਸੋਚ ਉਹਨੂੰ ਰਸਤੇ 'ਚ ਲੈ ਕੇ ਖੜੀ ਹੋਈ ਹੈ। ਉਹ ਦੂਜਿਆਂ ਦੀ ਜਿੱਤ ਨੂੰ ਆਪਣੀ ਹਾਰ ਮੰਨਣ ਲੱਗ ਗਿਆ। ਦੂਜਿਆਂ ਦੀ ਖੁਸ਼ੀ ਉਹਨੂੰ ਅੰਦਰ ਹੀ ਅੰਦਰ ਉਦਾਸੀ ਨਾਲ ਭਰ ਰਹੀ ਹੈ। ਉਹ ਅੰਦਰ ਹੀ ਅੰਦਰ ਨੀਚੇ ਨੀਚੇ ਡਿੱਗਦਾ ਜਾ ਰਿਹਾ ਹੈ। ਦੋਸਤੋ, ਗੱਲ ਇਹ ਹੈ ਕਿ ਅੱਜ ਮਨੁੱਖ ਸਭ ਕੁਛ ਕੋਲ ਹੁੰਦਿਆਂ ਹੋਇਆਂ ਵੀ ਸੋਚ ਪੱਖੋਂ ਗਰੀਬ ਹੋ ਗਿਆ ਹੈ। ਉਹ ਆਪਣੇ ਘਰ ਦੇ ਹਾਲਾਤਾਂ ਕਰਕੇ ਨਹੀਂ, ਆਪਣੀ ਸੋਚ ਨਾਲ ਗਰੀਬ ਹੋ ਗਿਆ। ਪ੍ਰਗਤੀ ਦੇ ਨਾਮ 'ਤੇ ਤਾਂ ਉਸਦੇ ਹਿੱਸੇ ਵਿੱਚ ਸਿਰਫ ਇੱਕ ਮਾਨਸਿਕ ਉਲਝਣਾ ਹੀ ਨਹੀਂ, ਮਾਨਸਿਕ ਪਰੇਸ਼ਾਨੀਆਂ ਨਾਲ ਘਿਰਿਆ ਹੋਇਆ ਹੈ। ਅੱਜ ਮਨੁੱਖ ਆਪਣੇ ਨਾਲ ਲੜਦਾ ਹੋਇਆ ਮਾਨਸਿਕ ਤੌਰ 'ਤੇ ਇੰਨਾ ਕਮਜ਼ੋਰ ਹੋ ਗਿਆ ਕਿ ਉਹਨੂੰ ਰਿਸ਼ਤਿਆਂ ਦੀ ਵੀ ਕਦਰ ਭੁੱਲਦੀ ਜਾ ਰਹੀ ਹੈ। ਅਤੇ ਉਹ ਆਪਣੀ ਉਹ ਅਨਮੋਲ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ, ਆਪਣੇ ਘਰ ਦੇ ਘਰ ਨੂੰ, ਆਪਣੇ ਬੱਚਿਆਂ ਨੂੰ, ਇਸ ਸਭ ਨੂੰ ਖਤਮ ਕਰ ਰਿਹਾ ਹੈ।

ਦੋਸਤੋ, ਮਨੁੱਖ ਨੂੰ ਆਪਣੇ ਦਿਮਾਗ ਵਿੱਚ ਇਹ ਗੱਲ ਬਿਠਾ ਲੈਣੀ ਚਾਹੀਦੀ ਹੈ ਕਿ ਉਹ ਇੱਕ ਇਨਸਾਨ ਬਣ ਕੇ ਇਸ ਧਰਤੀ 'ਤੇ ਆਇਆ ਹੈ, ਅਤੇ ਇਸ ਤੋਂ ਵੱਧ ਕੇ ਅਮੀਰੀ ਉਹਦੇ ਲਈ ਹੋ ਹੀ ਨਹੀਂ ਸਕਦੀ। ਜੇ ਮਨੁੱਖ ਆਪਣਿਆਂ ਨਾਲ ਪਿਆਰ ਅਤੇ ਸਤਿਕਾਰ ਵਧਾਉਣ ਦੀ ਕੋਸ਼ਿਸ਼ ਕਰੇਗਾ, ਆਪਣੇ ਦੁੱਖ ਸੁੱਖ ਸਾਂਝੇ ਕਰੇਗਾ ਇੱਕ ਦੂਜੇ ਨਾਲ, ਅਤੇ ਦੂਜਿਆਂ ਦੇ ਦੁੱਖਾਂ ਨੂੰ ਵੰਡਾ ਕੇ ਉਹਨੂੰ ਖੁਸ਼ੀ ਹੀ ਮਿਲੇਗੀ, ਦੂਜਿਆਂ ਦੀ ਖੁਸ਼ੀ ਵਿੱਚ ਖੁਸ਼ੀ ਮਨਾਉਣ ਲੱਗੇਗਾ ਤਾਂ ਸਫਲਤਾ ਰਾਤੋ ਰਾਤ ਉਹਨੂੰ ਮਿਲੇਗੀ ਦੋਸਤੋ। ਪਰ ਉਹਨੂੰ ਆਪਣੇ ਦਿਮਾਗ 'ਚੋਂ ਨਕਾਰਾਤਮਕ ਸੋਚ ਨੂੰ ਕੱਢ ਕੇ ਸਕਾਰਾਤਮਕ ਵਿਚਾਰ ਉਹਨੂੰ ਭਰਨੇ ਪੈਣਗੇ, ਅਤੇ ਆਪਣੇ ਮਹਿਲੇ ਵਿਚਾਰਾਂ ਉੱਪਰ ਆਪਣੀ ਸਕਾਰਾਤਮਕ ਸੋਚ ਇੰਨੀ ਭਾਰੂ ਕਰ ਦੇਵੇ ਕਿ ਤੁਸੀਂ ਆਪਣੇ ਮਨ ਦੇ ਵਿਚਾਰਾਂ ਦੀ ਲੜਾਈ ਉਹਦੀ ਆਪਣੇ ਆਪ ਹੀ ਖਤਮ ਹੋ ਜਾਏਗੀ, ਅਤੇ ਉਹ ਚੰਗੀ ਅਤੇ ਸੁਚੱਜੀ ਸੋਚ ਦਾ ਧਾਰਨੀ ਬਣ ਜਾਵੇਗਾ।

ਇਲਨੂਰ ਆਂਧਰਾ ਪ੍ਰਦੇਸ਼ ਵਿੱਚ ਹੋਇਆ ਸੀ। ਉਹ ਭਾਰਤ ਦੇ 6ਵੇਂ ਰਾਸ਼ਟਰਪਤੀ ਸਨ ਜਿਹੜੇ ਕਿ 1970 ਤੋਂ ਲੈ ਕੇ 1982 ਤੱਕ ਆਪਣੇ ਅਹੁਦੇ ਤੇ ਰਹੇ ਸਨ। ਉਹ ਭਾਰਤ ਦੇ ਇੱਕੋ ਇੱਕ ਰਾਸ਼ਟਰਪਤੀ ਸਨ ਜੋ ਬਿਨਾਂ ਕਿਸੇ ਮੁਕਾਬਲੇ ਦੇ ਚੁਣੇ ਗਏ ਸਨ। ਉਹਨਾਂ ਨੇ ਆਂਧਰਾ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਵਜੋਂ ਮੁੱਖ ਮੰਤਰੀ ਦੀ ਸੇਵਾ ਨਿਭਾਈ ਸੀ।

ਇਸ ਦੇ ਨਾਲ ਹੀ ਪ੍ਰੋਗਰਾਮ ਵਿਪਕਿਓਰ ਖਤਮ ਕਰਨ ਦੀ ਮੈਨੂੰ ਤਰਨਜੀਤ ਨੂੰ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਤੇ ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, ਸ਼ਾਮ ਦੇ 7 ਵੱਜ ਰਹੇ ਨੇ। ਹੁਣ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਸ ਘੰਟੇ ਦੀਆਂ ਕੁਝ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਸਲੋ ਵਿੱਚ ਤੀਜੇ ਭਾਰਤ ਨੌਰਡਿਕ ਸੰਮੇਲਨ ਵਿੱਚ ਸ਼ਾਮਿਲ ਹੋਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਅਤਨਾਮ ਦੇ ਰਾਸ਼ਟਰਪਤੀ ਤੋਂ ਲਾਮ ਨਾਲ ਮੁਲਾਕਾਤ ਕੀਤੀ ਤੇ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਸਹਿਮਤੀ ਪ੍ਰਗਟਾਈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਰੀਬ 90% ਫ੍ਰੀ ਲੀਟਰ ਦਾ ਵਾਧਾ ਕੀਤਾ ਗਿਆ। ਸੁਪਰੀਮ ਕੋਰਟ ਨੇ ਜਨਤਕ ਥਾਵਾਂ ਤੇ ਫੜੇ ਗਏ ਲਾਵਾਰਿਸ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਕੀਤਾ ਜਾਣ ਤੱਕ ਨਾ ਛੱਡਣ ਦੇ ਆਪਣੇ ਪਹਿਲਾਂ ਦੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਵਿੱਚ 2 ਵੱਖ-ਵੱਖ ਸੜਕ ਹਾਦਸਿਆਂ ਵਿੱਚ 5 ਲੋਕਾਂ ਦੀ ਮੌਤ। ਭਾਰਤੀ ਰੇਲਵੇ ਨੇ 238 ਕਰੋੜ ਰੁਪਏ ਦੀ ਲਾਗਤ ਨਾਲ ਜੰਮੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸੈਕਸ਼ਨ ਦੇ ਮਹੱਤਵਪੂਰਨ ਢਲਾਨ ਸਥਿਰੀਕਰਨ, ਸੁਰੰਗ ਮੁੜ ਉਸਾਰੀ ਤੇ ਪੁਲ ਸੁਰੱਖਿਆ ਕਾਰਜਾਂ ਨੂੰ ਮਨਜ਼ੂਰੀ ਦੇ ਦਿੱਤੀ ਏ। ਪੰਜਾਬ ਤੇ ਹਰਿਆਣਾ 'ਚ ਆਉਂਦੇ ਦਿਨਾਂ 'ਚ ਲੂ ਦੀ ਸਥਿਤੀ ਬਣੀ ਰਹੇਗੀ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਪਾਰਾ ਹੋਰ ਵਧਣ ਦੀ ਸੰਭਾਵਨਾ ਏ। IPL ਕ੍ਰਿਕਟ ਵਿੱਚ ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ।

ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਮੈਗਾ ਹਰਟਸ 'ਤੇ ਸਮਾਂ ਮਿਲਾ ਉਹ ਸ਼ਾਮ ਦੇ 7:02 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਬੰਦਗੀ। ਪ੍ਰੋਗਰਾਮ ਬੰਦਗੀ ਲੈ ਕੇ ਹਾਜ਼ਰ ਹਾਂ ਮੈਂ ਤਰਨਜੀਤ। ਇਸ ਪ੍ਰੋਗਰਾਮ ਤਹਿਤ ਅਸੀਂ ਤੁਹਾਨੂੰ ਸਰਵਣ ਕਰਵਾਵਾਂਗੇ ਭਜਨ ਅਤੇ ਸ਼ਬਦ। ਲਓ ਜੀ, ਪ੍ਰੋਗਰਾਮ 'ਚ ਪਹਿਲਾ ਸ਼ਬਦ ਸਰਵਣ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਜੀ ਅਤੇ ਉਹਨਾਂ ਦੇ ਰਾਗੀ ਜੱਥੇ ਦਾ ਗਾਇਨ ਕੀਤਾ।

ਤੁਸੀਂ ਸਰਵਣ ਕਰ ਰਹੇ ਹੋ ਸ਼ਬਦ ਅਤੇ ਭਜਨ ਪ੍ਰੋਗਰਾਮ ਬੰਦਗੀ ਤਹਿਤ। ਲਓ ਜੀ ਹੁਣ ਸਰਵਣ ਕਰਦੇ ਹਾਂ ਆਹ ਭਜਨ। ਆਵਾਜ਼ ਹੈ ਹਰੀਓਮ ਸ਼ਰਨ ਦੀ।

एफएम बैंड 100.2 MHz ते असी आकाशवाणी ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਸ਼ਾਮ ਦੇ 7:30 ਹੋ ਰਹੇ ਨੇ ਤੇ ਹੁਣ ਤੋਂ ਕੁਝ ਦੇਰ ਬਾਅਦ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।

0: ਨਾਮ ਦੇ ਰਾਸ਼ਟਰਪਤੀ ਤੋ ਲਾਮ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਸਹਿਮਤੀ ਪ੍ਰਗਟਾਈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰੱਖਿਆ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਵਧੀ ਹੋਈ ਵਿਆਪਕ ਰਣਨੀਤਿਕ ਭਾਈਵਾਲੀ ਮਹੱਤਵਪੂਰਨ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਰਾਜਾਂ ਦੇ ਘੱਟ ਗਿਣਤੀ ਕਮਿਸ਼ਨਰਾਂ ਨੂੰ ਘੱਟ ਗਿਣਤੀ ਭਾਈਚਾਰਿਆਂ ਦੇ ਮੁੱਦਿਆਂ ਅਤੇ ਸ਼ਿਕਾਇਤਾਂ ਦੇ ਹੱਲ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਮੰਤਰੀ ਅੱਜ ਨਵੀਂ ਦਿੱਲੀ ਵਿੱਚ ਰਾਜ ਘੱਟ ਗਿਣਤੀ ਕਮਿਸ਼ਨਾਂ ਦੇ ਇੱਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਰਿਜੀਜੂ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੇਸ਼ ਦੇ ਹਰੇਕ ਨਾਗਰਿਕ ਦੀ ਭਲਾਈ ਅਤੇ ਵਿਕਾਸ ਦੇ ਦ੍ਰਿਸ਼ਟੀਕੋਣ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਨ ਵਿਕਾਸ ਪ੍ਰੋਗਰਾਮ ਅਤੇ ਪੀਐਮ ਵਿਕਾਸ ਵਰਗੀਆਂ ਯੋਜਨਾਵਾਂ ਨੂੰ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਘੱਟ ਗਿਣਤੀਆਂ ਦੀ ਭਲਾਈ ਲਈ ਕੰਮ ਕਰਨ ਵਿੱਚ ਰਾਜਾਂ ਦੇ ਘੱਟ ਗਿਣਤੀ ਕਮਿਸ਼ਨਾਂ ਨੂੰ ਕੇਂਦਰ ਸਰਕਾਰ ਦੇ ਸਮਰਥਨ ਨੂੰ ਦੁਹਰਾਇਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਰੇਲਵੇ ਨੇ ਜੰਮੂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲ ਸੈਕਸ਼ਨ ਤੇ 238 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਅਤੇ ਸੁਰੱਖਿਆ ਸੁਧਾਰ ਕਾਰਜਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਜੰਮੂ ਕਸ਼ਮੀਰ ਵਿੱਚ ਇਸ ਰਣਨੀਤਿਕ ਤੌਰ 'ਤੇ ਮਹੱਤਵਪੂਰਨ ਰੇਲ ਲਾਂਘੇ ਦੀ ਮਜ਼ਬੂਤੀ ਅਤੇ ਭਰੋਸੇਯੋਗਤਾ ਨੂੰ ਵਧਾਉਣਾ ਹੈ। ਸਰਕਾਰੀ ਹਲਕੇ ਅਨੁਸਾਰ ਪ੍ਰਵਾਨਿਤ ਕੰਮਾਂ ਵਿੱਚ ਜੰਮੂ ਕਟੜਾ ਸੈਕਸ਼ਨ 'ਤੇ ਢਲਾਣ ਸਥਿਰੀਕਰਨ, ਸੁਰੰਗਾਂ ਦੀ ਮੁਰੰਮਤ ਅਤੇ ਪੁਲ ਸੁਰੱਖਿਆ ਉਪਾਅ ਸ਼ਾਮਲ ਨੇ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਹ ਪਹਿਲਕਦਮੀ ਭੂਗੋਲਿਕ ਤੌਰ 'ਤੇ ਮੁਸ਼ਕਲ ਇਲਾਕਿਆਂ ਵਿੱਚ ਸੁਰੱਖਿਅਤ ਅਤੇ ਭਰੋਸੇਮੰਦ ਰੇਲ ਸੰਪਰਕ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਲੰਮੇ ਸਮੇਂ ਦੀ ਸੰਚਾਲਨ ਸੁਰੱਖਿਆ ਵਿੱਚ ਸੁਧਾਰ ਕਰੇਗਾ, ਬੁਨਿਆਦੀ ਢਾਂਚੇ ਦੀ ਮਜ਼ਬੂਤੀ ਨੂੰ ਵਧਾਏਗਾ ਅਤੇ ਮੌਸਮ ਅਤੇ ਜ਼ਮੀਨ ਨਾਲ ਸੰਬੰਧਿਤ ਖਤਰਿਆਂ ਤੋਂ ਮਹੱਤਵਪੂਰਨ ਰੇਲ ਸੰਪਤੀਆਂ ਦੀ ਰੱਖਿਆ ਕਰੇਗਾ। ਜੰਮੂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲ ਕੋਰੀਡੋਰ ਨੂੰ ਉੱਤਰੀ ਭਾਰਤ ਦੇ ਸਭ ਤੋਂ ਮਹੱਤਵਪੂਰਨ ਰੇਲ ਰੂਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜੋ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਸ੍ਰੀ ਮਾਤਾ ਵੈਸ਼ਨੋ ਦੇਵੀ ਦੇ ਪਵਿੱਤਰ ਸਥਾਨ ਨਾਲ ਜੋੜਦਾ ਹੈ। ਉੱਤਰਾਖੰਡ ਦੇ ਸਾਬਕ ਮੁੱਖ ਮੰਤਰੀ ਅਤੇ ਸੀਨੀਅਰ ਬੀਜੇਪੀ ਨੇਤਾ ਭੁਵਨ ਚੰਦਰ ਖੰਡੂਰੀ ਦਾ ਅੱਜ ਇੱਕ ਨਿੱਜੀ ਹਸਪਤਾਲ ਵਿੱਚ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 91 ਸਾਲਾਂ ਦੇ ਸਨ। ਫੌਜ ਦੇ ਸਾਬਕ ਮੇਜਰ ਜਨਰਲ ਖੰਡੂਰੀ ਨੇ 2 ਵਾਰ ਉੱਤਰਾਖੰਡ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਵਿੱਚ ਸੜਕ ਆਵਾਜਾਈ ਅਤੇ ਸ਼ਾਹਰਾ ਮੰਤਰੀ ਵੀ ਰਹੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੁਵਨ ਚੰਦਰ ਖੰਡੂਰੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ NCSC ਨੇ ਆਗਾਮੀ ਮਰਦਮਸ਼ੁਮਾਰੀ ਕਾਰਜਾਂ ਲਈ ਤਿਆਰ ਕੀਤੀ ਗਈ ਅਧਿਕਾਰਤ ਸੂਚੀ ਵਿੱਚ ਜਾਤੀਵਾਦੀ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਲੈ ਕੇ ਪੰਜਾਬ ਦੇ ਮਰਦਮਸ਼ੁਮਾਰੀ ਕਾਰਜ ਡਾਇਰੈਕਟੋਰੇਟ ਅਤੇ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਨੋਟਿਸ ਜਾਰੀ ਕੀਤਾ ਹੈ। ਸਰਕਾਰੀ ਦਸਤਾਵੇਜ਼ਾਂ ਵਿੱਚ ਇਤਰਾਜ਼ਯੋਗ ਜਾਤੀ ਸੂਚਕ ਸ਼ਬਦਾਂ ਨੂੰ ਸ਼ਾਮਲ ਕਰਨ ਸਬੰਧੀ ਸਬੰਧਤ ਅਧਿਕਾਰੀਆਂ ਤੋਂ ਸਪਸ਼ਟੀਕਰਨ ਮੰਗਦੇ ਹੋਏ ਕਮਿਸ਼ਨ ਨੇ 15 ਦਿਨਾਂ ਦੀ ਨਿਰਧਾਰਿਤ ਸਮੇਂ ਸੀਮਾ ਅੰਦਰ ਜਵਾਬ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ। ਦੇਸ਼ ਦੇ ਉੱਤਰੀ ਅਤੇ ਕੇਂਦਰੀ ਹਿੱਸਿਆਂ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਉੱਤਰ ਪੱਛਮੀ ਭਾਰਤ ਦੇ ਕਈ ਹਿੱਸਿਆਂ ਵਿੱਚ 24 ਮਈ ਤੱਕ ਵੱਧ ਤੋਂ ਵੱਧ ਤਾਪਮਾਨ 2 ਤੋਂ 3 ਡਿਗਰੀ ਤੱਕ ਵਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 25 ਮਈ ਤੱਕ ਲੂ ਚੱਲਣ ਬਾਰੇ ਜਾਰੀ ਯੈਲੋ ਅਲਰਟ ਦੇ ਚੱਲਦਿਆਂ ਦੋਹਾਂ ਸੂਬਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇੱਕ ਰਿਪੋਰਟ।
1: ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਅੱਜ ਅਤੇ ਕੱਲ੍ਹ ਦੇ ਯੈਲੋ ਅਲਰਟ ਜਾਰੀ ਕਰਨ ਦੇ ਨਾਲ ਹੀ 21 ਤੋਂ 23 ਮਈ ਤੱਕ ਦਾ ਔਰੇਂਜ ਅਲਰਟ ਵੀ ਜਾਰੀ ਕਰਦਿਆਂ ਆਪਣੇ ਆਪ ਨੂੰ ਭਰੀ ਗਰਮੀ ਤੋਂ ਬਚਾਉਣ ਦੀ ਵੀ ਸਲਾਹ ਦਿੱਤੀ ਹੈ। ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਇਹਨਾਂ ਦਿਨਾਂ ਦੌਰਾਨ ਪਾਰਾ 45 ਡਿਗਰੀ ਸੈਲਸੀਅਸ ਤੋਂ ਵੀ ਪਾਰ ਜਾ ਸਕਦਾ ਹੈ।
2: 3 ਸੇ 4 ਦਿਨ ਆਪ ਦੇਖੇਂਗੇ ਟੈਂਪਰੇਚਰ ਬੜੇਂਗੇ ਔਰ ਅਭੀ ਆਲਰੇਡੀ ਟੈਂਪਰੇਚਰ ਜੋ ਹੈ 42-43 ਕੇ ਬੀਚ ਮੇਂ ਔਰ ਹਿਸਾਰ ਜੋ ਹੈ 45 ਕੇ ਆਸ ਪਾਸ ਆ ਗਿਆ ਹੈ ਤੋ ਇਸਮੇਂ ਔਰ ਬੜੋਤਰੀ ਆਪ ਦੇਖੇਂਗੇ 3 ਸੇ 4 ਦਿਨ ਖਾਸਕਰ ਜੋ ਪੰਜਾਬ ਹਰਿਆਣਾ ਕੇ ਵੈਸਟਰਨ ਜ਼ਿਲ੍ਹੇ ਹੈ ਜਿਸਮੇਂ ਪੰਜਾਬ ਮੇਂ ਹਮ ਦੇਖਤੇ ਹੈ ਤੋ ਫਿਰੋਜ਼ਪੁਰ, ਫਜ਼ਿਲਕਾ, ਬਠਿੰਡਾ, ਮੁਕਤਸਰ, ਮਾਨਸਾ, ਸੰਗਰੂਰ ਔਰ ਫਿਰ ਨੌਰਥ ਵੈਸਟਰਨ ਵੱਲ ਤਰਨ ਤਾਰਨ, ਅੰਮ੍ਰਿਤਸਰ, ਯਹਾਂ ਪੇ ਟੈਂਪਰੇਚਰ 45 ਕੇ ਆਸ ਪਾਸ ਚਲੇ ਜਾਏਂਗੇ। ਬਾਕੀ ਪੰਜਾਬ ਮੇਂ ਵੀ ਟੈਂਪਰੇਚਰ ਬਣੇਂਗੇ ਲੇਕਿਨ ਯਹਾਂ ਜ਼ਿਆਦਾ ਹੋਂਗੇ। ਇਸੀ ਤਰ੍ਹਾਂ ਸੇ ਹਰਿਆਣਾ ਕੇ ਜੋ ਜ਼ਿਲ੍ਹੇ ਹੈ ਜਿਸਮੇਂ ਸਿਰਸਾ, ਹਿਸਾਰ, ਫਤਿਹਾਬਾਦ, ਮਹਿੰਦਰਗੜ੍ਹ, ਭਿਵਾਨੀ, ਰੋਹਤਕ, ਝੱਜਰ, ਫਰੀਦਾਬਾਦ, ਗੁਰੂਗ੍ਰਾਮ, ਇਹ ਐਸੇ ਜ਼ਿਲ੍ਹੇ ਹੈ ਜਹਾਂ ਪੇ ਜ਼ਿਆਦਾ ਅਸਰ ਹੋਗਾ ਤੋ ਲੂ ਕੀ ਸਥਿਤੀ ਬਣੇਗੀ।
1: ਇਸ ਅੱਜ ਦੀ ਗਰਮੀ ਵਿੱਚ ਜਿੱਥੇ ਸਾਨੂੰ ਸਭ ਨੂੰ ਆਪਣਾ ਬਚਾਓ ਕਰਨ ਦੀ ਲੋੜ ਹੈ ਉੱਥੇ ਹੀ ਪੰਛੀਆਂ ਅਤੇ ਜਾਨਵਰਾਂ ਲਈ ਵੀ ਪਾਣੀ ਦਾ ਬੰਦੋਬਸਤ ਕਰਕੇ ਉਹਨਾਂ ਦੀ ਜਾਨ ਬਚਾਉਣਾ ਵੀ ਮਨੁੱਖਤਾ ਦਾ ਫਰਜ਼ ਬਣ ਜਾਂਦਾ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
0: इस दौरान पंजाब के फरीदकोट में वो तापमान 47.3 डिग्री सैलसीयस दर्ज किया गया, जबकि हरियाणा में

0: 46 ਜਾਂ 9 ਡਿਗਰੀ ਸੈਲਸੀਅਸ ਤਾਪਮਾਨ ਨਾਲ ਰੋਹਤਕ ਸਭ ਤੋਂ ਗਰਮ ਸਥਾਨ ਰਿਹਾ। ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 43.2 ਡਿਗਰੀ ਦਰਜ ਕੀਤਾ ਗਿਆ। ਭਾਰਤ ਨੇ ਅਫਗਾਨਿਸਤਾਨ ਖਿਲਾਫ਼ ਆਗਾਮੀ ਘਰੇਲੂ ਕ੍ਰਿਕਟ ਸੀਰੀਜ਼ ਲਈ ਇੱਕੋ ਇੱਕ ਟੈਸਟ ਮੈਚ ਅਤੇ 3 ਇੱਕ ਰੋਜ਼ਾ ਮੈਚਾਂ ਲਈ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਸ਼ੁਭਮਨ ਗਿੱਲ ਦੋਵਾਂ ਟੀਮਾਂ ਦੇ ਕਪਤਾਨ ਹੋਣਗੇ। ਕੇ ਐਲ ਰਾਹੁਲ ਨੂੰ ਟੈਸਟ ਟੀਮ ਅਤੇ ਸ਼੍ਰੇਸ਼ ਅਈਅਰ ਨੂੰ ਇੱਕ ਰੋਜ਼ਾ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਗਿਆ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਨੌਰਡਿਕ ਦੇਸ਼ਾਂ ਨੇ ਆਪਣੇ ਸਬੰਧਾਂ ਨੂੰ ਗ੍ਰੀਨ ਤਕਨਾਲੋਜੀ ਅਤੇ ਨਵੀਨਤਾਕਾਰੀ ਰਣਨੀਤਿਕ ਭਾਈਵਾਲੀ ਦਾ ਰੂਪ ਦੇਣ ਦਾ ਫੈਸਲਾ ਕੀਤਾ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਰਾਜਾਂ ਦੇ ਘੱਟ ਗਿਣਤੀ ਕਮਿਸ਼ਨਾਂ ਨੂੰ ਘੱਟ ਗਿਣਤੀ ਭਾਈਚਾਰਿਆਂ ਦੇ ਮੁੱਦਿਆਂ ਅਤੇ ਸ਼ਿਕਾਇਤਾਂ ਦੇ ਹੱਲ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਭਾਰਤੀ ਰੇਲਵੇ ਨੇ ਜੰਮੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟਾ ਰੇਲ ਸੈਕਸ਼ਨ 'ਤੇ 238 ਕਰੋੜ ਰੁਪਏ ਦੇ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੇ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਹੈ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਭਾਰਤ ਨੇ ਅਫਗਾਨਿਸਤਾਨ ਖਿਲਾਫ਼ ਆਗਾਮੀ ਘਰੇਲੂ ਕ੍ਰਿਕਟ ਸੀਰੀਜ਼ ਲਈ ਇੱਕੋ ਇੱਕ ਟੈਸਟ ਮੈਚ ਅਤੇ 3 ਇੱਕ ਰੋਜ਼ਾ ਮੈਚਾਂ ਲਈ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਤੇ ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ 7:40 ਹੋ ਰਹੇ ਨੇ ਤੇ ਹੁਣ ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤਰਨਜੀਤ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ, ਲਾਈਵ ਫੋਨਿੰਗ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਦੇ ਹੋ ਤੇ ਆਪਣੀ ਪਸੰਦ ਦੇ ਹਿੰਦੀ ਫਿਲਮੀ ਗੀਤ ਸੁਣਦੇ ਹੋ। ਸਾਨੂੰ ਫੋਨ ਕਰਨ ਲਈ ਸਾਡੇ ਸਟੂਡੀਓ ਦਾ ਨੰਬਰ ਨੋਟ ਕਰੋ, 0175-2484-94, 0175-2280-494। ਚੁੱਕੋ ਆਪਣਾ ਫੋਨ ਅਤੇ ਸਾਡਾ ਨੰਬਰ ਡਾਇਲ ਕਰੋ ਅਤੇ ਸੁਣੋ ਆਪਣੇ ਪਸੰਦ ਦੇ ਗੀਤ। ਜਦ ਤੱਕ ਤੁਹਾਡੀ ਫਰਮਾਇਸ਼ਾਂ ਸਾਡੇ ਤੱਕ ਪਹੁੰਚਦੀਆਂ ਨੇ, ਅਸੀਂ ਸੁਣਦੇ ਹਾਂ ਆਹ ਗੀਤ। ਫਿਲਮ ਹੈ ਮੈਨੇ ਪਿਆਰ ਕੀਆ।

0: 23 जुलाई 1927 ਨੂੰ ਮੁੰਬਈ ਰੇਡੀਓ ਸਟੇਸ਼ਨ ਦੇ ਉਦਘਾਟਨ ਦੇ ਨਾਲ ਭਾਰਤ 'ਚ ਰੇਡੀਓ ਪ੍ਰਸਾਰਣ ਦੀ ਰਸਮੀ ਸ਼ੁਰੂਆਤ ਹੋਈ। ਹਾਲਾਂਕਿ ਗੈਰ ਰਸਮੀ ਸ਼ੁਰੂਆਤ ਇਸ ਤੋਂ 3 ਸਾਲ ਪਹਿਲਾਂ ਹੋ ਚੁੱਕੀ ਸੀ। ਉਦੋਂ ਬ੍ਰਿਟਿਸ਼ ਹਕੂਮਤ ਨੇ ਪ੍ਰਾਈਵੇਟ ਰੇਡੀਓ ਸਟੇਸ਼ਨਸ ਨੂੰ ਲਾਇਸੈਂਸ ਦੇਣ ਦਾ ਫੈਸਲਾ ਕੀਤਾ ਸੀ ਅਤੇ ਇਸ ਦੇ ਤਹਿਤ ਮੁੰਬਈ 'ਚ ਗੇਟਵੇ ਆਫ ਇੰਡੀਆ ਦੇ ਨੇੜਿਓਂ ਰੇਡੀਓ ਕਲੱਬ ਤੋਂ ਪਹਿਲਾਂ ਪ੍ਰਸਾਰਣ ਕੀਤਾ ਗਿਆ। ਸਨ 1930 'ਚ ਰੇਡੀਓ ਦਾ ਰਾਸ਼ਟਰੀਕਰਨ ਹੋਇਆ, ਉਦੋਂ ਇਸ ਦਾ ਨਾਂ ਰੱਖਿਆ ਗਿਆ ਇੰਡੀਅਨ ਬ੍ਰੌਡਕਾਸਟਿੰਗ। 8 ਜੂਨ 1936 ਨੂੰ ਇਸ ਕੰਪਨੀ ਦਾ ਨਾਂ ਰੱਖਿਆ ਗਿਆ ਆਲ ਇੰਡੀਆ ਰੇਡੀਓ। ਇਹ ਨਾਂ ਕਾਫੀ ਸੋਚ ਵਿਚਾਰ ਕੇ ਰੱਖਿਆ ਗਿਆ ਸੀ ਅਤੇ ਇਹ ਨਾਂ ਦੁਨੀਆ ਭਰ ਦੀ ਪ੍ਰਸਾਰਣ ਸੰਸਥਾਵਾਂ ਵਿੱਚੋਂ ਸਭ ਤੋਂ ਨਿਰਾਲਾ ਹੈ। ਆਕਾਸ਼ਵਾਣੀ ਤਾਂ ਹੋਰ ਵੀ ਅਨੋਖਾ ਨਾਮ ਹੈ। ਦਰਅਸਲ ਮੈਸੂਰ ਰਿਆਸਤ ਨੇ ਜਦ ਆਪਣਾ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਤਾਂ ਉਸਨੇ ਪੁਰਾਣਾ ਅਤੇ ਮਿਥਕਾਂ ਤੋਂ ਪ੍ਰੇਰਣਾ ਲੈ ਕੇ ਇਸਨੂੰ ਆਕਾਸ਼ਵਾਣੀ ਦਾ ਨਾਂ ਦਿੱਤਾ। ਅੱਜ ਆਕਾਸ਼ਵਾਣੀ ਆਪਣੇ 90ਵੇਂ ਵਰੇ ਵੱਲ ਵੱਧ ਰਹੀ ਹੈ। ਪੂਰੇ ਆਕਾਸ਼ਵਾਣੀ ਪਰਿਵਾਰ ਨੂੰ ਇਸ ਖਾਸ ਮੌਕੇ 'ਤੇ ਢੇਰ ਸਾਰੀਆਂ ਵਧਾਈਆਂ ਹੋਣ।
1: ਹੈਲੋ,
2: ਹਾਂ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
2: ਮੈਂ ਬੋਲਦਾ ਜੀ ਜਗਿੰਦਰ ਸਿੰਘ, ਪਿੰਡ ਸੌਜਾ, ਯਾਨੀ ਕਿ ਮੈਂ ਤੁਹਾਡਾ ਪੁਰਾਣਾ ਸਰੋਤਾ।
1: ਹਾਂਜੀ, ਤੁਸੀਂ ਕੀ ਸੁਣਨਾ ਚਾਹੁੰਦੇ ਹੋ?
2: ਅਸੀਂ ਜੀ ਅਮਰ ਸਿੰਘ ਚਮਕੀਲਾ, ਮਨਜੋਤ ਦਾ ਗਾਣਾ, ਧਾਰਮਿਕ ਗਾਣਾ, ਪਰਿਵਾਰ ਮੈਂ ਘਰ ਦੀ ਧਰਤੀ ਹਾਂ।
1: ਹਾਂਜੀ, ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕੀਤੀ ਜਾਏਗੀ। ਫੋਨ ਕਰਨ ਲਈ ਸ਼ੁਕਰੀਆ।
2: ਅੱਛਾ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।

ਦੋਸਤੋ, ਰਾਤ ਦੇ 8 ਵਜ ਰਹੇ ਨੇ ਅਤੇ ਹੁਣ ਅਸੀਂ ਤੁਹਾਨੂੰ ਦੱਸਾਂਗੇ ਇਸ ਘੰਟੇ ਦੀਆਂ ਕੁਝ ਸੁਰਖੀਆਂ ਅਤੇ ਇਸ ਤੋਂ ਬਾਅਦ ਮੁੜ ਹਾਜ਼ਰ ਹੋਵਾਂਗੇ ਪ੍ਰੋਗਰਾਮ ਲੈ ਕੇ ਸ਼ਾਮ ਸੁਹਾਨੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਸਲੋ ਵਿੱਚ ਤੀਜੇ ਭਾਰਤ ਨੌਰਡਿਕ ਸੰਮੇਲਨ ਵਿੱਚ ਸ਼ਾਮਿਲ ਹੋਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਅਤਨਾਮ ਦੇ ਰਾਸ਼ਟਰਪਤੀ ਤੋਂ ਲਾਮ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਸਹਿਮਤੀ ਪ੍ਰਗਟਾਈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਰੀਬ 90% ਫੀ ਲੀਟਰ ਦਾ ਵਾਧਾ ਕੀਤਾ ਗਿਆ। ਸੁਪਰੀਮ ਕੋਰਟ ਨੇ ਜਨਤਕ ਥਾਵਾਂ 'ਤੇ ਫੜੇ ਗਏ ਲਾਵਾਰਿਸ ਕੁੱਤਿਆਂ ਨੂੰ ਟੀਕਾਕਰਨ ਜਾਂ ਨਸਬੰਦੀ ਕੀਤੇ ਜਾਣ ਤੱਕ ਨਾ ਛੱਡਣ ਦੇ ਆਪਣੇ ਪਹਿਲਾਂ ਦੇ ਨਿਰਦੇਸ਼ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਏ। ਪੰਜਾਬ ਵਿੱਚ ਦੋ ਵੱਖ ਵੱਖ ਸੜਕ ਹਾਦਸਿਆਂ ਵਿੱਚ 5 ਲੋਕਾਂ ਦੀ ਹੋਈ ਮੌਤ। ਭਾਰਤੀ ਰੇਲਵੇ ਨੇ 238 ਕਰੋੜ ਰੁਪਏ ਦੀ ਲਾਗਤ ਨਾਲ ਜੰਮੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸੈਕਸ਼ਨ 'ਤੇ ਮਹੱਤਵਪੂਰਨ ਢਲਾਨ ਸਥਿਰੀਕਰਨ ਸੁਰੰਗ ਮੁੜ ਉਸਾਰੀ ਅਤੇ ਪੁਲ ਸੁਰੱਖਿਆ ਕਾਰਜਾਂ ਨੂੰ ਮਨਜ਼ੂਰੀ ਦੇ ਦਿੱਤੀ ਏ। ਪੰਜਾਬ ਅਤੇ ਹਰਿਆਣਾ 'ਚ ਆਉਂਦੇ ਦਿਨਾਂ 'ਚ ਲੂ ਦੀ ਸਥਿਤੀ ਬਣੀ ਰਹੇਗੀ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਪਾਰਾ ਹੋਰ ਵਧਣ ਦੀ ਸੰਭਾਵਨਾ। ਆਈਪੀਐਲ ਕ੍ਰਿਕਟ ਵਿੱਚ ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਇਹ ਸਨ ਇਸ ਘੰਟੇ ਦੀਆਂ ਕੁਝ ਸੁਰਖੀਆਂ।

ਦੋਸਤੋ 8:02 ਹੋ ਰਹੇ ਨੇ ਤੇ ਮੁੜ ਸ਼ੁਰੂ ਕਰਾਂਗੇ ਪ੍ਰੋਗਰਾਮ ਸ਼ਾਮ ਸੁਹਾਨੀ। ਤੁਸੀਂ ਸੁਣ ਰਹੇ ਆਪਣੀ ਪਸੰਦ ਦੇ ਫਰਮਾਇਸ਼ੀ ਗੀਤ। ਆਪਣੀ ਪਸੰਦ ਦੇ ਗੀਤ ਸੁਣਨ ਲਈ ਸਾਡਾ ਨੰਬਰ ਹੈ 0175-2484।

90 ਸਾਲਾਂ ਤੋਂ ਲੋਕਾਂ ਦੀ ਆਵਾਜ਼, ਸੱਭਿਆਚਾਰ ਦੀ ਰਖਵਾਲੀ ਅਤੇ ਭਰੋਸੇਯੋਗ ਜਾਣਕਾਰੀ ਦਾ ਸਰੋਤ ਆਕਾਸ਼ਵਾਣੀ।

0: मैं दुश्मन तो नहीं।
1: इस दे नाल ही प्रोग्राम शाम सुहानी खत्म करन दी मैनू तरनजीत नू देओ इजाजत। तुसी आकाशवाणी पटियाला दे नाल 100.2 MHz ते लाइव स्ट्रीमिंग जरिए न्यूज़ ऑन AIR ऐप ते भी तुसी सानू नालों नाल सुन सकदे हो। समा मिलाओ, रात दे 8:15 हो गए ने ते हुन पेशे प्रोग्राम खेड संसार। इस प्रोग्राम तहत असी तुहानू मिलवावांगे खो खो प्लेयर जसवंत सिंह होरां नाल ते इन्हां नाल गलबात कर रहे ने आनंदिता शर्मा।
2: ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰ ਮੰਗਲਵਾਰ ਦੀ ਤਰ੍ਹਾਂ ਅੱਜ ਦਾ ਖੇਡ ਸੰਸਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੀ ਦੋਸਤ ਆਨੰਦਿਤਾ ਸ਼ਰਮਾ। ਹਰ ਵਾਰ ਦੀ ਤਰ੍ਹਾਂ ਅੱਜ ਦੇ ਖੇਡ ਸੰਸਾਰ ਪ੍ਰੋਗਰਾਮ 'ਚ ਵੀ ਅਸੀਂ ਕਰਾਂਗੇ ਇੱਕ ਸਪੋਰਟਸ ਸਟਾਰ ਨਾਲ ਗੱਲਬਾਤ, ਜੋ ਕਿ ਖੋ ਖੋ ਦੇ ਖਿਡਾਰੀ ਨੇ, ਅਤੇ ਆਓ ਫਿਰ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਮੈਮ
2: ਜੀ। ਅਸੀਂ ਚਾਹੁੰਦੇ ਤੁਸੀਂ ਪਹਿਲਾਂ ਆਪਣੇ ਸੁਣਨ ਵਾਲਿਆਂ ਨੂੰ ਆਪਣਾ ਨਾਮ ਦੱਸ ਦਿਓ।
3: ਮੈਮ ਮੇਰਾ ਨਾਮ ਜਸਵੰਤ ਸਿੰਘ ਆ
2: ਜੀ,
3: ਅਤੇ ਮੈਂ ਪਟਿਆਲੇ ਦਾ ਰਹਿਣ ਵਾਲਾ
2: ਜੀ ਜੀ,
3: ਅਤੇ ਮੇਰਾ ਪਿੰਡ ਦਦੇੜਾ ਹੀ
2: ਜੀ। ਅਤੇ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਖੇਡ ਸੰਸਾਰ ਪ੍ਰੋਗਰਾਮ 'ਚ।
3: ਥੈਂਕ ਯੂ ਮੈਮ
2: ਜੀ। ਅਤੇ ਇਸ ਦੇ ਨਾਲ ਹੀ ਜਿਵੇਂ ਤੁਸੀਂ ਖੋ ਖੋ ਦੇ ਖਿਡਾਰੀ ਹੋ, ਤਾਂ ਪਹਿਲਾਂ ਅਸੀਂ ਤੁਹਾਡੀ ਹੁਣ ਦੀ ਜਰਨੀ ਛੱਡ ਕੇ ਪਹਿਲਾਂ ਪਿਛਲੀ ਜਰਨੀ ਸ਼ੇਅਰ ਕਰ ਲੈਂਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਛੋਟੇ ਹੁੰਦੇ ਚੁਣਿਆ ਕਿ ਤੁਸੀਂ ਇਹੀ ਗੇਮ ਖੇਡਣੀ ਸ਼ੁਰੂ ਕਰਨੀ ਹੈ, ਜਾਂ ਛੋਟੇ ਹੁੰਦੇ ਤੋਂ ਵੀ ਪਹਿਲਾਂ ਗੱਲ ਕਰੀਏ ਕਿ ਤੁਸੀਂ ਕਦੋਂ ਇਹ ਖੇਡ ਖੇਡਣੀ ਸ਼ੁਰੂ ਕੀਤੀ ਸੀ।
3: ਮੈਮ ਛੋਟੇ ਹੁੰਦਿਆਂ ਪਿੰਡਾਂ ਦੇ ਵਿੱਚ ਆਪਣੇ ਜਿਹੜੇ ਸੀਨੀਅਰ ਨੇ
2: ਜੀ,
3: ਉਹਨਾਂ ਨੂੰ ਜਾ ਕੇ ਮੈਂ ਦੇਖਣਾ
2: ਜੀ ਜੀ,
3: ਅਤੇ ਉਹ ਖੇਡਦੇ ਸੀ
2: ਜੀ,
3: ਮੈਨੂੰ ਖਿਡਾਉਂਦੇ ਤਾਂ ਨਹੀਂ ਹੁੰਦੇ ਸੀ, ਪਰ ਮੈਂ ਬਾਹਰ ਬੈਠ ਕੇ ਦੇਖਦਾ ਸੀ ਉਹਨਾਂ ਨੂੰ
2: ਜੀ ਜੀ।
3: ਅਤੇ ਹੌਲੀ ਹੌਲੀ ਮੈਨੂੰ ਵੀ ਐਂ ਹੁੰਦਾ ਸੀ ਵੀ ਮੈਂ ਵੀ ਖੇਡਾਂ ਵੀਰੇ ਹੋਣਾ ਵਾਂਗ
2: ਜੀ,
3: ਠੀਕ ਆ। ਅਤੇ ਮੈਂ ਕੋਚ ਸਾਹਿਬ ਨੂੰ ਕਹਿਣਾ ਕਿ ਵੀ ਮੈਨੂੰ ਵੀ ਖਿਡਾਓ
2: ਜੀ ਜੀ,
3: ਅਤੇ ਉਹ ਕਹਿੰਦੇ ਨਹੀਂ ਬੇਟੇ ਤੂੰ ਹਾਲੇ ਛੋਟਾ ਆ ਦੇਖ। ਅਤੇ ਮੈਂ ਦੇਖ ਕੇ ਸਿੱਖਦਾ ਰਿਹਾ ਉਹਨਾਂ ਤੋਂ
2: ਜੀ ਜੀ,
3: ਅਤੇ ਮੈਂ ਇੰਨਾ ਮੈਂ ਖੇਡ ਕੇ ਨਹੀਂ ਸਿੱਖਿਆ ਜਿੰਨਾ ਮੈਂ ਉਹਨਾਂ ਨੂੰ ਦੇਖ ਕੇ ਸਿੱਖਿਆ। ਅਤੇ ਫਿਰ ਹੌਲੀ ਹੌਲੀ ਫਿਰ ਮੈਂ ਖੇਡਣ ਲੱਗਿਆ
2: ਜੀ ਜੀ।
3: ਅਤੇ ਜਦੋਂ ਮੈਂ 5ਵੀਂ 'ਚ ਸੀ ਪਹਿਲੀ ਵਾਰ ਮੈਨੂੰ ਟੀਮ 'ਚ ਲੈ ਕੇ ਗਏ, ਪਰ ਮੈਨੂੰ ਖਿਡਾਇਆ ਨਹੀਂ, ਮੈਂ ਬਾਹਰ ਬੈਠ ਕੇ ਦੇਖਦਾ ਰਿਹਾ। ਅਤੇ ਮੈਂ ਬਾਅਦ 'ਚ ਰੋਇਆ ਕਿ ਵੀ ਤੁਸੀਂ ਖਿਡਾਏਗਾ ਤਾਂ ਨਹੀਂ, ਕਹਿੰਦੇ ਬਸ ਤੈਨੂੰ ਵੈਸੇ ਹੀ ਲੈ ਕੇ ਗਏ ਸੀ ਆਪਾਂ।

0: ਉਹਦੇ ਵਿੱਚ ਵਿੰਗ 'ਚ ਮੇਰੀ ਸਿਲੈਕਸ਼ਨ ਨਹੀਂ ਹੋਈ, ਉੱਥੇ ਟੀਮ ਪੇ ਪੂਰੀ ਹੋ ਗਈ ਸੀ, ਮੇਰੇ ਇੰਜਰੀ ਕਾਰਨ ਮੇਰੀ ਸਿਲੈਕਸ਼ਨ ਨਹੀਂ ਹੋਈ।
1: ਜੀ ਜੀ
0: ਅਤੇ ਉਹ ਤੋਂ ਬਾਅਦ ਇੰਨੀ ਮਤਲਬ ਕਿ ਕਿਸਮਤ ਸਮਝੋ, ਮਤਲਬ ਕਿ ਟੀਮ ਪੂਰੀ ਹੋ ਗਈ ਸੀ 12 ਦੀ,
1: ਜੀ
0: ਅਤੇ ਉਹ ਤੋਂ ਬਾਅਦ ਮੈਨੂੰ ਫੋਨ ਆਉਂਦਾ ਕਿ ਵੀ ਇੱਕ ਬੱਚੇ ਨੇ ਵੀ ਕੋਈ ਪ੍ਰੋਬਲਮ
1: ਬੈਕ ਆਊਟ ਕਰ
0: ਕਰਕੇ
1: ਲਿਆ ਜੀ।
0: ਉਹਨੇ ਉਹਨੂੰ ਛੱਡ ਤਿਆ,
1: ਜੀ
0: ਮੇਰਾ ਨਾਮ ਸਟੈਂਡ ਬਾਏ 'ਚ ਸੀ।
1: ਹਾਂਜੀ
0: ਉਹ ਤੋਂ ਬਾਅਦ ਫਿਰ ਮੇਰੀ ਸਿਲੈਕਸ਼ਨ ਹੋ ਗਈ।
1: ਜੀ ਜੀ
0: ਅਤੇ ਉਹ ਤੋਂ ਬਾਅਦ ਮਤਲਬ ਕਿ ਸਾਰਿਆਂ ਨਾਲੋਂ ਵੀਕ ਪਲੇਅਰ ਸਮਝੋ ਮੈਂ ਹੀ ਹੁੰਦਾ ਸੀ ਟੀਮ 'ਚ।
1: ਹਾਂਜੀ
0: ਅਤੇ ਉਹ ਤੋਂ ਬਾਅਦ ਸਰ ਨੇ ਇੰਨਾ ਧਿਆਨ ਦਿੱਤਾ ਮੇਰੇ 'ਤੇ, ਉਹ ਤੋਂ ਬਾਅਦ ਮੈਂ ਟੀਮ ਦੀ ਕਪਤਾਨੀ ਵੀ ਕਰੀ।
1: ਜੀ ਜੀ
0: ਜਿਵੇਂ ਜਿਵੇਂ ਟਾਈਮ ਵੱਧਦਾ ਗਿਆ ਵੱਧਦਾ
1: ਜੀ
0: ਗਿਆ,
1: ਜੀ
0: 7-8 ਮਹੀਨੇ ਹੋਏ, ਮੈਂ ਜਿੰਨੇ ਵੀ ਨੈਸ਼ਨਲ ਪਲੇਅਰ ਸੀ
1: ਜੀ
0: ਉਹਨਾਂ ਤੋਂ ਵੀ ਵਧੀਆ ਖੇਡਣ ਲੱਗ ਗਿਆ। ਅਤੇ ਉਹ
1: ਜੀ
0: ਤੋਂ ਬਾਅਦ ਟੀਮ ਦੀ ਕਪਤਾਨੀ ਵੀ ਮਿਲੀ, ਉਹ ਤੋਂ ਬਾਅਦ ਮੈਂ ਕੰਟੀਨਿਊ ਪੰਜਾਬ ਦੀ ਟੀਮ 'ਚ ਖੇਡਦਾ ਰਿਹਾ
1: ਜੀ
0: ਅਤੇ
1: ਜੀ
0: ਪੰਜਾਬ ਦੀ ਟੀਮ ਦੀ ਵੀ ਕਪਤਾਨੀ ਕਰਦਾ।
1: ਜੀ ਜਿਵੇਂ ਤੁਸੀਂ ਦੱਸਿਆ ਤੁਹਾਡੇ ਜਿਹੜੇ 8ਵੀਂ 'ਚ ਤੁਸੀਂ ਦੱਸਿਆ ਤੁਹਾਡੇ ਕੋਚ ਰਹੇ ਸੀ, ਗੁਰੂ ਰਹੇ ਸੀ ਤੁਹਾਡੇ ਜਿਹੜੇ,
0: ਹਾਂਜੀ ਗੁਰਚੰਦ ਸਰ,
1: ਕੀ ਜਦੋਂ ਤੁਸੀਂ ਪਹਿਲਾਂ 5ਵੀਂ 6ਵੀਂ 'ਚ ਖੇਡਦੇ ਰਹੇ, ਜਦੋਂ ਤੁਹਾਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ, ਕਿ ਉਦੋਂ ਉਹ ਤੁਹਾਡੇ ਕੋਚ ਨਹੀਂ ਸੀ ਜਾਂ ਤੁਹਾਡੇ ਗੁਰੂ ਨਹੀਂ ਸੀ?
0: ਨਹੀਂ, ਉਦੋਂ ਮੈਂ ਇੰਨਾ ਬਾਹਰ ਨਹੀਂ ਜਾਂਦਾ ਸੀਗਾ, ਮਤਲਬ
1: ਜੀ
0: ਕਿ
1: ਜੀ
0: ਛੋਟੇ ਹੁੰਦੇ ਸੀਗੇ।
1: ਹਾਂਜੀ
0: ਵੀ ਪਟਿਆਲੇ ਮਤਲਬ ਕਿ ਇੱਦਾਂ ਹੁੰਦਾ ਸੀ ਵੀ ਚੋਏ ਹੁੰਦਾ ਸੀ ਵੀ ਪਟਿਆਲੇ ਜਾ ਰਹੇ ਹਾਂ ਆਪਾਂ
1: ਹਾਂਜੀ
0: ਖੇਡਣ,
1: ਹਾਂਜੀ ਜੀ
0: ਉਦੋਂ ਬਸ ਸੀਨੀਅਰ ਵੀਰੇ ਹੁਣੀ ਉਹਨਾਂ ਨੂੰ ਦੇਖ ਕੇ
1: ਮੌਕਾ
0: ਸਿੱਖਣਾ।
1: ਜੀ।
0: ਹਾਂਜੀ
1: ਵੈਸੇ ਵੀ ਕਹਿੰਦੇ ਕਿ ਪਹਿਲਾਂ ਸੀਨੀਅਰ ਨੂੰ ਪਹਿਲਾਂ ਮੌਕਾ ਮਿਲਦਾ ਹੈ,
0: ਹਾਂਜੀ
1: ਜੂਨੀਅਰ ਨਾਲੋਂ ਉਹਨਾਂ ਨੂੰ ਪਹਿਲਾਂ ਮੌਕਾ ਮਿਲਿਆ ਜੀ। ਤਾਂ ਫਿਰ ਇਸ ਤਰ੍ਹਾਂ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ 5ਵੀਂ 6ਵੀਂ ਤੋਂ ਹੀ ਸ਼ੁਰੂ ਕਰ ਲਿਆ ਸੀ,
0: ਹਾਂਜੀ ਹਾਂਜੀ,
1: ਤਾਂ ਕੀ ਤੁਸੀਂ ਆਪਣੇ ਪਿੰਡ 'ਚ ਤਾਂ ਜਦੋਂ ਦੇਖਿਆ ਖੇਡਦੇ ਹਾਂ ਸੀਨੀਅਰ ਜਿਹੜੇ ਖੇਡਦੇ ਸੀਗੇ, ਤਾਂ ਕੀ ਉਦੋਂ ਪਹਿਲਾਂ ਦੇਖਿਆ ਜਾਂਦਾ ਛੋਟੇ ਬੱਚਿਆਂ ਨੂੰ ਜ਼ਿਆਦਾਤਰ ਪਹਿਲਾਂ ਹਰ ਕਿਤੇ ਜ਼ਿਆਦਾਤਰ ਬੱਚਿਆਂ ਨੂੰ ਕ੍ਰਿਕਟ ਦਾ ਸ਼ੌਂਕ ਹੁੰਦਾ ਹੈ ਨਾ, ਕਿ ਬੈਟ ਬਾਲ ਛੋਟੇ ਬੱਚੇ ਖੇਡਦੇ ਨੇ, ਬੈਟ ਬਾਲ ਖੇਡਦੇ ਆ, ਕ੍ਰਿਕਟ ਖੇਡਦੇ ਆ,
0: ਹਾਂਜੀ ਮੈਮ,
1: ਕੀ ਤੁਹਾਡੇ ਦਿਲ 'ਚ ਨਹੀਂ ਸੀਗਾ ਵੀ ਮੈਂ ਕੋਈ ਹੋਰ ਗੇਮ ਖੇਡਾਂ?
0: ਨਹੀਂ ਮੈਮ, ਕ੍ਰਿਕਟ ਵੀ ਖੇਡਦੇ ਸੀ ਪਰ ਜਿਹੜੀ ਸਾਡੇ ਸਕੂਲ ਦੇ ਵਿੱਚ ਜ਼ਿਆਦਾਤਰ ਖੋ ਖੋ ਖੇਡੀ ਜਾਂਦੀ ਸੀ,
1: ਜੀ,
0: ਤਾਂ ਕਰਕੇ ਫਿਰ ਡੇਲੀ ਉਹੀ ਚੀਜ਼ ਦੇਖਣੀ ਸਕੂਲ ਦੇ ਵਿੱਚ, ਤਾਂ ਫਿਰ ਆਪ ਨੂੰ ਵੀ ਹੁੰਦਾ ਵੀ ਚਲੋ ਖੋ ਖੋ ਖੇਡੀ ਜਾਵੇ।
1: ਜੀ ਜੀ
0: ਹਾਂਜੀ,
1: ਪਰ ਜਿਵੇਂ ਤੁਸੀਂ ਖੋ ਖੋ ਦੀ ਗੱਲ ਕਰ ਰਹੇ ਹੋ, ਪਰ ਆਪਾਂ ਵੈਸੇ ਦੇਖੀਏ ਕਿ ਪਿਛਲੇ ਸਮਿਆਂ 'ਚ ਇਹ ਕਾਫ਼ੀ ਜਿਹੜੀ ਹੈ ਪਿਛੜ ਗਈ ਸੀ ਗੇਮ, ਕਿਉਂਕਿ ਪਹਿਲਾਂ ਜਿਹੜੇ ਟਾਈਮ ਸੀ ਉਦੋਂ ਸਕੂਲਾਂ 'ਚ ਖੇਡੀ ਜਾਂਦੀ ਸੀ,
0: ਹਾਂਜੀ,
1: ਪਰ ਹੁਣ ਅੱਜ ਕੱਲ੍ਹ ਦੇ ਸਕੂਲ ਦੇਖੋ ਇਹ ਗੇਮਾਂ ਨੂੰ ਇੰਨਾ ਉਤਸ਼ਾਹ ਨਹੀਂ ਮਿਲਦਾ। ਅੱਜ ਕੱਲ੍ਹ ਦੇ ਟਾਈਮ 'ਚ ਜ਼ਿਆਦਾ ਕ੍ਰਿਕਟ ਹੋ ਗਿਆ, ਫੁੱਟਬਾਲ ਹੋ ਗਿਆ, ਹੈ ਨਾ, ਹਾਕੀ ਨੂੰ ਵੀ ਹੁਣ ਥੋੜ੍ਹਾ ਜਿਹਾ ਮਿਲਣ ਲੱਗ ਗਿਆ, ਪਰ ਜ਼ਿਆਦਾਤਰ ਜਿਹੜੀ ਪਿੱਛੇ ਵਾਲੀ ਗੇਮਾਂ ਨੇ ਇਹਨਾਂ ਨੂੰ ਜ਼ਿਆਦਾ ਉਤਸ਼ਾਹ ਨਹੀਂ ਮਿਲਦਾ ਸੀ। ਪਰ ਜਿਵੇਂ ਹੀ ਹੁਣ ਪੰਜਾਬ ਸਰਕਾਰ ਨੇ ਉਪਰਾਲਾ ਕਰਕੇ ਸ਼ੁਰੂ ਕੀਤਾ ਜੀ ਖੇਡਾਂ ਵਤਨ ਪੰਜਾਬ ਦੀਆਂ, ਤਾਂ ਉਸ ਕਰਕੇ ਥੋੜ੍ਹੀ ਹਾਈਲਾਈਟ ਹੋਣੀ ਸ਼ੁਰੂ ਹੋਈ ਹੈ ਵੀ ਚਲੋ ਹਾਂਜੀ ਇਹ ਗੇਮ ਖੇਡਦੇ ਹਾਂ। ਵਰਨਾ ਪਹਿਲਾਂ ਦੇਖਿਆ ਜਾਵੇ ਜਦ ਪੁਰਾਣੇ ਟਾਈਮ ਦੇ ਵਿੱਚ ਕੁੜੀਆਂ ਹੁੰਦੀਆਂ ਸੀ ਤਾਂ ਆਪਸ 'ਚ ਕੁੜੀਆਂ ਵੀ ਖੇਡਦੇ ਸੀ, ਖੋ ਖੋ ਖੇਡਦੇ ਹਾਂ, ਹੈ ਨਾ, ਉਸ ਟਾਈਮ ਵਿੱਚ ਗੇਮਾਂ ਦਾ ਰਿਵਾਜ਼ ਹੁੰਦਾ ਸੀ ਜੀ। ਤਾਂ ਫਿਰ ਤੁਹਾਡੇ ਨਾਲ ਨਾਲ ਫਿਰ ਤੁਹਾਡੇ ਘਰਦਿਆਂ ਨੇ ਪੂਰਾ ਸਪੋਰਟ ਦਿੱਤਾ ਵੀ ਤੁਸੀਂ ਇਹ ਗੇਮ ਖੇਡੋ, ਜਾਂ ਘਰ ਦੇ ਪੜ੍ਹਾਈ 'ਚ ਤੁਸੀਂ ਕਿਵੇਂ ਸੀ ਜਿਹੜਾ ਤੁਹਾਡੇ ਘਰਦਿਆਂ ਨੇ ਸਪੋਰਟ ਕੀਤਾ ਇਸ ਵਾਸਤੇ?
0: ਪੜ੍ਹਾਈ ਦੇ ਵਿੱਚ ਮਤਲਬ ਕਿ ਇੱਦਾਂ ਹੀ ਸੀ, ਮਤਲਬ ਕਿ ਥੋੜ੍ਹੇ ਵੀਕ ਸੀ ਪੜ੍ਹਾਈ ਦੇ ਵਿੱਚ,
1: ਐਵਰੇਜ ਸਟੂਡੈਂਟ।
0: ਹਾਂਜੀ ਹਾਂਜੀ ਹਾਂਜੀ, ਬਟ ਘਰਦਿਆਂ ਨੂੰ ਐਂ ਸੀ ਚਲੋ ਬੱਚੇ ਦਾ ਦਿਲ ਹੈ ਆਪਾਂ ਖਿਡਾ ਦਿੰਦੇ ਹਾਂ, ਮਤਲਬ ਕਿ ਫਿਰ ਮੈਂ ਖੇਡ ਵਧੀਆ ਖੇਡਦਾ ਗਿਆ, ਉਹਨਾਂ ਨੂੰ ਵੀ ਇੱਦਾਂ ਸੀ ਚਲੋ ਕੀ ਪਤਾ ਕੁਛ ਬਣ ਜੇ, ਹੈ ਨਾ।
1: ਹਾਂਜੀ,
0: ਅਤੇ ਹੁਣ ਤੁਸੀਂ ਦੇਖ ਹੀ ਸਕਦੇ ਹੋ ਖੋ ਖੋ ਦਾ ਹੁਣ ਵਰਲਡ ਕੱਪ ਹੋਇਆ
1: ਜੀ,
0: ਅਲਟੀਮੇਟ ਖੋ ਖੋ ਲੀਗ ਹੋ ਰਹੀ ਹੈ, ਜਿਵੇਂ ਕ੍ਰਿਕਟ ਦੇ ਵਿੱਚ IPL ਹੁੰਦਾ
1: ਜੀ ਜੀ ਜੀ,
0: ਉੱਦਾਂ ਉਹ 'ਚ ਮੈਂ ਚੇਨਈ ਟੀਮ 'ਚ ਖੇਡਦਾ।
1: ਹਾਂਜੀ
0: ਹਾਂਜੀ,
1: ਚਲੋ ਬਹੁਤ ਚੰਗੀ ਗੱਲ ਹੈ। ਤਾਂ ਫਿਰ ਇਸੇ ਤਰ੍ਹਾਂ ਜਦੋਂ ਤੁਸੀਂ ਖੇਡਣਾ ਸ਼ੁਰੂ ਕੀਤਾ, ਤਾਂ ਜਦੋਂ ਤੁਸੀਂ ਕਿਹਾ ਵੀ ਤੁਸੀਂ ਬਾਹਰ ਤੁਹਾਨੂੰ ਮੌਕਾ ਨਹੀਂ ਮਿਲਿਆ ਖੇਡਣ ਦਾ, ਉਹ ਤੋਂ ਬਾਅਦ ਜਦੋਂ ਤੁਹਾਨੂੰ ਖੇਡਣ ਦਾ ਮੌਕਾ ਮਿਲਦਾ ਗਿਆ, ਚਲੋ ਜਦੋਂ ਤੁਹਾਨੂੰ ਪਹਿਲਾਂ ਮੌਕਾ ਨਹੀਂ ਮਿਲਿਆ ਥੋੜ੍ਹਾ ਦਿਲ ਟੁੱਟਿਆ, ਫਿਰ ਤੁਸੀਂ ਕਦੇ ਸੋਚਿਆ ਨਹੀਂ ਵੀ ਚਲੋ ਮੈਨੂੰ ਮੌਕਾ ਨਹੀਂ ਮਿਲ ਰਿਹਾ ਕਿਉਂ ਨਾ ਮੈਂ ਗੇਮ ਬਦਲ ਕੇ ਦੇਖ ਲਾਂ?
0: ਨਹੀਂ ਮੈਮ, ਇੱਦਾਂ ਤਾਂ ਨਹੀਂ ਕਦੇ ਸੋਚਿਆ, ਬਟ ਮੈਨੂੰ ਇੱਦਾਂ ਸੀ ਚਲੋ ਵੀ ਕੋਈ ਕਮੀ ਹੋਣੀ ਤਾਂ ਕਰਕੇ ਥੋੜ੍ਹਾ ਮੌਕਾ ਨਹੀਂ ਮਿਲ ਰਿਹਾ, ਅਤੇ ਮੈਂ ਪ੍ਰੈਕਟਿਸ ਕਰਦਾ ਰਿਹਾ, ਪ੍ਰੈਕਟਿਸ 'ਤੇ ਡੇਲੀ ਜਾਣਾ
1: ਜੀ। ਪਰ ਇਹ ਵੀ ਬਹੁਤ ਘੱਟ ਬੱਚਿਆਂ 'ਚ ਹੁੰਦਾ ਜਿਹੜੇ ਸੋਚਦੇ ਵੀ ਸਾਨੂੰ ਮੌਕਾ ਨਹੀਂ ਮਿਲਿਆ, ਸਾਡੇ 'ਚ ਕਮੀ ਹੈ, ਵਰਨਾ ਜ਼ਿਆਦਾਤਰ ਬੱਚੇ ਇਹੀ ਸੋਚਦੇ ਆ ਚਲੋ ਜੀ ਅਸੀਂ ਗੇਮ ਸਵਿੱਚ ਕਰ ਲੈਂਦੇ ਹਾਂ। ਜ਼ਿਆਦਾਤਰ ਇਹ ਵੀ ਦੇਖਿਆ ਜਾਂਦਾ ਕਿ ਜੇ ਤੁਹਾਡਾ ਕੋਈ ਦੋਸਤ ਹੋਵੇ ਉਹਦਾ ਕਿਸੇ ਹੋਰ ਗੇਮ 'ਚ ਮੈਡਲ ਆ ਰਿਹਾ, ਤਾਂ ਬੱਚਾ ਇਹ ਸੋਚਦਾ ਵੀ ਸ਼ਾਇਦ ਇਸ ਗੇਮ 'ਚ ਨਹੀਂ ਕੁਛ ਬਣ ਰਿਹਾ ਜੀ, ਮੈਂ ਉਹਦੀ ਰੀਸ ਕਰਕੇ ਆਹ ਵਾਲੀ ਗੇਮ 'ਚ ਚਲ ਜਾਣਾ, ਤਾਂ ਅੱਜ ਕੱਲ੍ਹ ਬੱਚੇ ਇਹ ਵੀ ਬਹੁਤ ਕਰਦੇ ਨੇਗੇ।
0: ਨਹੀਂ ਮੈਮ, ਕੀ ਕਹਿੰਦੇ ਨੇ ਆਪਣਾ, ਹਰ 10-7-8 ਸਾਲ ਸਾਈਕਲ 'ਤੇ
1: ਜੀ
0: ਕੰਟੀਨਿਊ ਪੋਲੋ ਗਰਾਊਂਡ ਜਾਣਾ, ਸਵੇਰੇ ਸ਼ਾਮ ਜਾਣਾ
1: ਜੀ ਜੀ,
0: ਅਤੇ ਉਹ ਤੋਂ ਵਿੱਚ ਵਾਲੇ ਟਾਈਮ 'ਚ ਪੜ੍ਹਾਈ ਵੀ ਕਰਨੀ,
1: ਹਾਂਜੀ
0: ਸਕੂਲ ਵੀ ਜਾਣਾ
1: ਜੀ,
0: ਨਾਲ ਦਿਨ ਤਿਆਰ ਹੋਣਾ, ਨਾਲ ਦਿਨ ਸਾਈਕਲ ਚੱਕਣੀ, ਫਿਰ ਦੁਬਾਰਾ ਸ਼ਾਮ ਨੂੰ ਗਰਾਊਂਡ 'ਚ
1: ਜੀ ਜੀ
0: ਕੰਟੀਨਿਊ 7-8 ਸਾਲ ਦੀ
1: ਜੀ ਜੀ। ਵੈਸੇ ਵੀ ਐਵੇਂ ਮੈਨੇਜਮੈਂਟ ਆਪਣੇ ਆਪ ਆ ਜਾਂਦੀ, ਜਿਵੇਂ ਪਹਿਲਾਂ ਕਹਿੰਦੇ ਆ ਨਾ ਕਿ ਘਰ ਦੇ ਵੀ ਅੱਜ ਕੱਲ੍ਹ ਜਾਂ ਬੱਚੇ ਵੀ ਸੋਚਦੇ ਆ ਕਿ ਜੇ ਅਸੀਂ ਖੇਡਣ ਲੱਗ ਗਏ ਤਾਂ ਸ਼ਾਇਦ ਅਸੀਂ ਪੜ੍ਹਾਈ 'ਚ ਪਿੱਛੇ ਰਹਿ ਜਾਵਾਂਗੇ, ਬੱਚਿਆਂ ਦੇ ਘਰ ਦੇ ਜ਼ਿਆਦਾਤਰ ਸੋਚਦੇ ਨੇ ਕਿ ਸਾਡਾ ਬੱਚਾ ਤਾਂ ਜੀ ਪਹਿਲਾਂ ਹੀ ਨਹੀਂ ਪੜ੍ਹਦਾ, ਜੀ ਇਹ ਖੇਡਣ ਚਲਾ ਗਿਆ ਫਿਰ ਇਹ ਪੜ੍ਹੇਗਾ ਕਿੱਥੋਂ, ਵੀ ਇਹਦੇ ਕੋਲ ਟਾਈਮ ਨਹੀਂ ਬਚਣਾ ਹੈਗਾ। ਫਿਰ ਇਸ 'ਚ ਤੁਸੀਂ ਕੀ ਦੱਸਣਾ ਚਾਹੋਗੇ ਜਦੋਂ

0: ਹੁੰਦਾ ਨਾ, ਨਵੀਂ ਜਗ੍ਹਾ ਜਾ ਰਹੇ ਹਾਂ ਜੀ, ਥੋੜੇ ਦਿਨ ਬਾਹਰ ਨਿਕਲਾਂਗੇ, ਪਰ ਹੌਲੀ ਹੌਲੀ ਜਦੋਂ ਤੈਨੂੰ ਪਤਾ ਲੱਗ ਗਿਆ, ਜਦੋਂ ਬੰਦਾ ਅੱਕ ਜਾਂਦਾ ਨਾ ਵੀ ਯਾਰ ਇੱਥੇ ਤਾਂ ਰੋਜ਼ ਹੀ ਜਾਣਾ ਹੈ, ਵੀ ਇਹ ਤਾਂ ਰੋਜ਼ ਦਾ ਹੀ ਸਾਈਕਲ ਹੈ, ਉਦੋਂ ਬੰਦਾ ਆਪਣੇ ਆਪ ਸਿੱਖ ਜਾਂਦਾ ਵੀ ਪੜ੍ਹਨਾ ਵੀ ਨਾਲ ਨਾਲ ਪੈਣਾ ਹੀ, ਵੀ ਇਹ ਤਾਂ ਰੋਜ਼ ਦਾ ਹੀ ਹੋ ਗਿਆ ਸਾਡਾ
1: ਹਾਂਜੀ ਮੈਮ
0: ਜੀ। ਫਿਰ ਇਸ ਦੇ ਨਾਲ ਹੀ ਫਿਰ ਜਿਵੇਂ ਕਹਿੰਦੇ ਆ ਕਿ ਅੱਜ ਕੱਲ੍ਹ ਬੱਚੇ ਜੋ ਬਹੁਤ ਕਰਨ ਲੱਗ ਗਏ ਹੈ ਨਾ, ਵੀ ਬੱਚੇ ਘਰ ਦੇ ਤੋਂ ਡਿਮਾਂਡ ਕਰਦੇ ਨੇ ਵੀ ਜੀ ਅਸੀਂ ਤਾਂ ਵਧੀਆ ਖੇਡਾਂਗੇ, ਸਾਡਾ ਤਾਂ ਮੈਡਲ ਆਏਗਾ ਸਾਡੇ ਦੋਸਤ ਵਾਂਗ, ਜੇ ਸਾਨੂੰ ਇੰਨੀ ਵਧੀਆ ਡਾਇਟ ਮਿਲੂਗੀ ਜਾਂ ਸਾਨੂੰ ਇੰਨੇ ਵਧੀਆ ਕੱਪੜੇ ਮਿਲਣਗੇ, ਇੰਨੇ ਵਧੀਆ ਸਾਨੂੰ ਸ਼ੂਜ਼ ਚਾਹੀਦੇ ਆ, ਤਾਂ ਤੁਹਾਨੂੰ ਕੀ ਲੱਗਦਾ ਵੀ ਇਸ 'ਚ ਘਰ ਦੇ ਮਤਲਬ ਕਰਦੇ, ਇਸ ਕਰਕੇ ਬੱਚਿਆਂ ਨੂੰ ਜਾਣ ਨਹੀਂ ਦਿੰਦੇ ਕਿ ਬੱਚੇ ਬਹੁਤ ਐਕਸਟਰਾ ਡਿਮਾਂਡ ਕਰਨ ਲੱਗ ਜਾਂਦੇ ਨੇ, ਕੀ ਤੁਹਾਨੂੰ ਲੱਗਦਾ ਵੀ ਬੱਚੇ ਜਿਹੜੇ ਹੈ ਨੋਰਮਲ ਜਿਵੇਂ ਆਪਾਂ ਦੇਖਦੇ ਹਾਂ ਕਿ ਅੱਜ ਕੱਲ੍ਹ ਦੇਖੋ ਪਿੰਡਾਂ ਵਾਲੇ ਬੱਚੇ ਜਿਹੜੇ ਨੇ ਉਹ ਇੰਨੀ ਵਧੀਆ ਵਧੀਆ ਨੌਕਰੀਆਂ ਲੱਗ ਰਹੇ ਨੇ, ਇੰਨਾ ਵਧੀਆ ਖੇਡ ਖੇਡ ਕੇ ਸਪੋਰਟਸ ਕੋਟੇ 'ਤੇ ਇੰਨੀ ਵਧੀਆ ਨੌਕਰੀਆਂ ਲੱਗ ਰਹੇ ਨੇ, ਕਿ ਉਹਨਾਂ ਨੇ ਕਦੇ ਆਪਣੇ ਘਰ ਤੋਂ ਡਿਮਾਂਡ ਕੀਤੀ ਹੋਣੀ ਕਿ ਸਾਨੂੰ ਇੰਨਾ ਕੁਛ ਲੈ ਕੇ ਦਿਓ, ਤਾਂ ਇਸ 'ਚ ਤੁਸੀਂ ਬੱਚਿਆਂ ਦਾ ਕਿਵੇਂ ਉਹ ਕਹਿਣਾ ਚਾਹੋਗੇ, ਘਰਦਿਆਂ ਨੂੰ ਵੀ ਬੱਚੇ ਓਨੀ ਕੁ ਡਾਇਟ 'ਚ ਵੀ ਵਧੀਆ ਕਰ ਸਕਦੇ ਨੇ?
1: ਨਹੀਂ ਮੈਮ, ਉਹ ਤਾਂ ਸਾਰੇ ਬੱਚੇ ਦੇ ਨਾ ਆਪਣੀ ਆਪਣੀ ਸੋਚ ਹੁੰਦੀ ਆ।
0: ਜੀ
1: ਮੈਂ ਖੁਦ ਹੁਣ ਡਾਕ ਵਿਭਾਗ 'ਚ ਹੁਣ ਜੋਬ ਲੱਗੀ ਹੈ ਮੇਰੀ ਖੁਦ
0: ਹਾਂਜੀ
1: ਸਪੋਰਟਸ ਕੋਟੇ 'ਚ।
0: ਜੀ
1: ਉਹ ਤਾਂ ਆਪਣੇ 'ਤੇ ਹੀ ਹੁੰਦਾ ਜੀ, ਮਤਲਬ ਕਿ ਜਿੰਨੀਆਂ ਡਿਮਾਂਡਾਂ ਆਪਾਂ ਆਪੇ ਪੂਰੀਆਂ ਕਰੀਏ ਆਪਣੀਆਂ, ਹੈ ਨਾ, ਜਿਵੇਂ ਘਰ ਦੇ ਹਾਲਾਤ ਜਿਹੋ ਜਿਹੇ ਨੇ ਆਪਾਂ ਨੂੰ ਉੱਦਾਂ ਦੀ ਹੋਣਾ ਪੈਂਦਾ, ਹੈ ਨਾ, ਸਟਰੋਂਗ ਹੋਣਾ ਪੈਂਦਾ। ਜਿਵੇਂ ਘਰ ਦੇ ਵਧੀਆ ਨੇ ਤਾਂ ਬੱਚਿਆਂ ਨੂੰ ਵਧੀਆ ਡਾਇਟ ਮਿਲਦੀ ਆ, ਜਿਹੜੇ ਘਰ ਦੇ ਥੋੜ੍ਹੇ ਨਹੀਂ ਦੇ ਸਕਦੇ ਫਿਰ ਆਪ ਕਰਨਾ ਪੈਂਦਾ, ਹੈ ਨਾ ਜੀ,
0: ਜੀ ਜੀ ਬਿਲਕੁਲ,
1: ਥੋੜ੍ਹਾ ਜਿਹਾ ਮੈਨੇਜ ਕਰਨਾ ਪੈਂਦਾ
0: ਜੀ। ਜੇ ਉਹੀ ਹੈ, ਜੇ ਅੱਜ ਅਸੀਂ ਥੋੜ੍ਹੀ ਸਟਰਗਲ ਕਰ ਲਾਂਗੇ, ਕੱਲ੍ਹ ਨੂੰ ਐਸ਼ ਦੀ ਜ਼ਿੰਦਗੀ ਜੀਵਾਂਗੇ,
1: ਹਾਂਜੀ
0: ਜੇ
1: ਮੈਮ,
0: ਅੱਜ ਨਹੀਂ ਕੁਛ ਕਰਾਂਗੇ ਫਿਰ ਕੱਲ੍ਹ ਨੂੰ ਅਸੀਂ ਫਿਰ ਵੀ ਉਵੇਂ ਦੇ ਉਵੇਂ ਹੀ ਰਹਿ ਜਾਂਗੇ।
1: ਹਾਂਜੀ ਮੈਮ
0: ਜੀ। ਅਤੇ ਵੈਸੇ ਵੀ ਦੇਖੋ ਜਿਵੇਂ ਮੈਂ ਕਹਿ ਰਹੀ ਕਿ ਬੱਚੇ ਆਪਣੇ ਘਰਦਿਆਂ ਤੋਂ ਡਿਮਾਂਡ ਕਰਨ ਲੱਗ ਜਾਣ, ਸਾਨੂੰ ਇਹ ਕੱਪੜੇ ਚਾਹੀਦੇ ਆ, ਐਸੇ ਸ਼ੂਜ਼ ਜਾਂ ਐਸਾ ਕੁਛ ਚਾਹੀਦਾ, ਤਾਂ ਇਹ ਵੀ ਦੇਖੋ ਜੇ ਬੱਚਾ ਕੋਈ ਨੈਸ਼ਨਲ ਖੇਡਣ ਜਾ ਰਿਹਾ ਤਾਂ ਚਾਹੇ ਜੈਸੇ ਮਰਜ਼ੀ ਸਹੀ, ਸਰਕਾਰ ਜਿਹੜੀ ਹੈ ਬੱਚਿਆਂ ਨੂੰ ਜਿਹੜੀ ਹੈ ਕਿੱਟ ਵਗੈਰਾ ਜ਼ਰੂਰ ਪ੍ਰੋਵਾਈਡ ਕਰਦੀ ਹੈ ਕਿ ਬੱਚੇ ਆਪਣੀ ਕਿੱਟ ਜਿਹੜੀ ਹੈ ਉਹਨਾਂ ਨੂੰ ਦਿੰਦੀ ਹੈ, ਤਾਂ ਇਸ ਲਈ ਮੈਨੂੰ ਲੱਗਦਾ ਵੀ ਘਰ ਦੇ ਵੀ ਇਸ ਕਰਕੇ ਥੋੜ੍ਹੀ ਟੈਨਸ਼ਨ ਲੈਂਦੇ ਕਿ ਬੱਚਿਆਂ ਨੂੰ ਸਮਾਨ ਨਹੀਂ ਮਿਲੇਗਾ, ਜਦਕਿ ਇਸ ਪੱਖੋਂ ਥੋੜ੍ਹਾ ਬਹੁਤ ਸਰਕਾਰ ਜਿੰਨਾ ਕੁ ਵੀ ਹੈ ਥੋੜ੍ਹੀ ਬਹੁਤ ਹੈਲਪ ਤਾਂ ਬੱਚਿਆਂ ਦੀ ਕਰਦੀ ਹੀ ਹੈ ਜੀ। ਅਤੇ ਨਾਲ ਹੀ ਫਿਰ ਇਹਦੇ ਬਾਰੇ ਗੱਲ ਕਰਾਂਗੇ ਡਾਇਟ ਦੇ ਰਿਗਾਰਡਿੰਗ, ਜਿਵੇਂ ਮੈਂ ਕਿਹਾ ਵੀ ਬੱਚੇ ਡਾਇਟ ਦੀ ਵੀ ਬਹੁਤ ਡਿਮਾਂਡ ਕਰਦੇ ਨੇ ਕਿ ਸਾਨੂੰ ਇਹ ਖਾਣ ਨੂੰ ਚਾਹੀਦਾ, ਪਰ ਵੈਸੇ ਆਪਾਂ ਦੇਖੀਏ ਕਿ ਜਿਹੜੀ ਡਾਇਟ ਹੈ ਉਹ ਅਸੀਂ ਆਪਣੇ ਘਰ ਦੇ ਖਾਣੇ ਤੋਂ ਵੀ ਪੂਰੀ ਕਰ ਲੈਂਦੇ ਹਾਂ,
1: ਹਾਂਜੀ,
0: ਤਾਂ ਫਿਰ ਤੁਸੀਂ ਕਿਵੇਂ ਆਪਣੇ ਕੀ ਤੁਸੀਂ ਆਪਣੇ ਘਰ ਦਾ ਤਾਂ ਡਿਮਾਂਡ ਕੀਤੀ ਸਿਰਫ ਮੈਨੂੰ ਇਹ ਡਾਇਟ ਚਾਹੀਦੀ ਹੈ, ਜਾਂ ਘਰ ਦੇ ਤੈਨੂੰ ਕਹਿੰਦੇ ਹੋਣ ਵੀ ਬੱਚੇ ਤੂੰ ਇਹ ਖਾਇਆ ਕਰ ਜਾਂ ਤੂੰ ਇਹ ਖਾਂਦਾ ਨਹੀਂ, ਅਸੀਂ ਤੈਨੂੰ ਲਿਆ ਕੇ ਨਹੀਂ ਦੇ ਸਕਦੇ, ਕੀ ਤੁਸੀਂ ਐਸਾ ਕੁਛ ਡਿਮਾਂਡ ਕੀਤਾ ਸੀ?
1: ਨਹੀਂ ਮੈਮ, ਡਿਮਾਂਡਾਂ ਤਾਂ ਨਹੀਂ ਕਰੀਆਂ, ਜਿਹੜਾ
0: ਜੀ
1: ਕੁਛ ਹੁੰਦਾ ਸੀ ਬਸ ਉਹੀ ਖਾਣਾ ਪੈਂਦਾ ਸੀ,
0: ਜੀ
1: ਘਰ
0: ਜੀ
1: ਦੇ ਹਾਲਾਤ ਥੋੜ੍ਹੇ ਜਿਹੇ ਇੰਨੇ ਸਟਰੋਂਗ ਨਹੀਂ ਸੀਗੇ,
0: ਜੀ
1: ਹੈ ਨਾ, ਜਿਹੜਾ ਕੁਛ ਮਿਲਦਾ ਸੀ ਆਪਾਂ ਖਾ ਲੈਂਦੇ ਸੀ, ਬਾਕੀ ਪੰਜਾਬ ਸਰਕਾਰ ਨੇ ਵਧੀਆ ਉਪਰਾਲਾ ਕਰਿਆ,
0: ਜੀ
1: ਹੁਣ ਬੱਚਿਆਂ ਨੂੰ ਵਧੀਆ ਡਾਇਟ ਪ੍ਰੋਵਾਈਡ ਕਰਦੇ
0: ਜੀ
1: ਨੇ, ਕਿੱਟਾਂ ਵਗੈਰਾ ਸਾਰਾ ਕੁਛ ਪ੍ਰੋਵਾਈਡ ਕਰ ਰਹੀ ਹੈ ਪੰਜਾਬ ਸਰਕਾਰ
0: ਜੀ ਜੀ ਨਾਲੇ ਜਿਵੇਂ ਕਿਹਾ ਕਿ ਹੁਣ ਸਰਕਾਰ ਜਿਹੜੀ ਹੈ ਪ੍ਰੋਵਾਈਡ ਕਰ ਰਹੀ ਹੈ ਬੱਚਿਆਂ ਨੂੰ ਜਿਹੜੀ ਡਾਇਟ ਵਗੈਰਾ ਹੈਗੀ ਵਧੀਆ ਡਾਇਟ, ਅਤੇ ਵੈਸੇ ਵੀ ਦੇਖੋ ਜਿਵੇਂ ਅਸੀਂ ਪੁਰਾਣੇ ਜਿਹੜੇ ਸਾਡੇ ਪੁਰਾਣੇ ਟਾਈਮਾਂ ਦੇ ਜਿਹੜੇ ਪਹਿਲਵਾਨ ਹੁੰਦੇ ਸੀ ਉਹਨਾਂ ਦੀ ਗੱਲ ਕਰੀਏ ਤਾਂ ਦੇਖੋ ਘਰ ਦੀ ਡਾਇਟ ਖਾ ਕੇ ਜੀਂਦੇ ਸੀ, ਦੇਸੀ ਘਿਓ ਖਾ ਲਿਆ ਜੀ, ਦਹੀਂ ਮੱਖਣ ਪਨੀਰ ਇਹਨਾਂ ਨਾਲ ਹੀ ਉਹ ਜੀਂਦੇ ਸੀ, ਕਿ ਉਹਨਾਂ ਟਾਈਮ ਇਹ ਹੁੰਦੇ ਸੀ ਜੀ ਤੁਸੀਂ ਪ੍ਰੋਟੀਨ ਖਾ ਲਓ ਜੀ, ਤੁਸੀਂ ਆਹ ਸਪਲੀਮੈਂਟ ਖਾ ਲਓ, ਉਹਨਾਂ ਟਾਈਮ ਕਿੱਥੇ ਇਹ ਕੁਛ ਹੁੰਦਾ ਸੀ?
1: ਹਾਂਜੀ ਮੈਮ
0: ਜੀ ਇਹ ਦੇਖੋ ਇਹ ਇਨਡਾਇਰੈਕਟਲੀ ਅਸੀਂ ਲੈ ਕੇ ਆਪਣੀ ਸਿਹਤ ਨੂੰ ਨੁਕਸਾਨ ਵੀ ਕਰ ਰਹੇ ਹਾਂ, ਅੱਜ ਅਸੀਂ ਚੰਗਾ ਖੇਡ ਲਾਂਗੇ ਉਹਨਾਂ ਦੀ ਉਹਨਾਂ ਦੀ ਹੈਲਪ ਲੈ ਕੇ, ਕੱਲ੍ਹ ਨੂੰ ਸਾਡੀ ਸਿਹਤ ਨੂੰ ਨੁਕਸਾਨ ਹੋਣਾ ਉਹਦੇ ਨਾਲ।
1: ਹਾਂਜੀ ਮੈਮ
0: ਜੀ, ਤਾਂ ਜਿਵੇਂ ਤੁਸੀਂ ਪਹਿਲੀ ਵਾਰ ਖੇਡਣਗੇ ਤਾਂ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਸੀ, ਜਿਹੜਾ ਸਾਡੇ ਸੁਣਨ ਵਾਲਿਆਂ ਨੂੰ ਉਹ ਵੀ ਸ਼ੇਅਰ ਕਰ ਦਿਓ, ਕਿ ਜਿਵੇਂ ਤੁਸੀਂ ਪਹਿਲਾਂ ਦੱਸਿਆ ਤੁਹਾਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ, ਉਹ
1: ਹਾਂਜੀ
0: ਟਾਈਮ ਦੀ ਗੱਲ ਨਹੀਂ ਕਰਾਂਗੇ, ਜਦੋਂ ਤੁਹਾਨੂੰ ਖੇਡਣ ਦਾ ਮੌਕਾ ਮਿਲਿਆ ਤਾਂ ਤੁਹਾਡਾ ਉਸ ਟਾਈਮ ਕੀ ਐਕਸਪੀਰੀਅੰਸ ਰਿਹਾ ਸੀ, ਤੁਹਾਨੂੰ ਖੇਡਣ ਦਾ ਮੌਕਾ ਮਿਲਿਆ, ਤੁਸੀਂ ਕੀ ਕੁਝ ਸਿੱਖਿਆ, ਕਿਹੋ ਜਿਹਾ ਇਨਵਾਇਰਮੈਂਟ ਮਿਲਿਆ, ਤੁਹਾਨੂੰ ਕੀ ਕੁਝ ਸਿੱਖਣ ਨੂੰ ਮਿਲਿਆ ਉੱਥੋਂ?
1: ਫਸਟ ਇੰਟਰਨੈਸ਼ਨਲ ਟੂਰਨਾਮੈਂਟ ਬਾਰੇ ਦੱਸਦਾ ਮੈਮ
0: ਜੀ, ਇੰਟਰਨੈਸ਼ਨਲ ਵੀ, ਵੈਸੇ ਸਕੂਲ ਟਾਈਮ ਜਦੋਂ ਤੁਸੀਂ ਪਹਿਲੀ ਵਾਰ 8ਵੀਂ ਤੁਹਾਨੂੰ ਖੇਡਣ ਦਾ ਮੌਕਾ ਮਿਲਿਆ ਤਾਂ ਤਦ ਤੁਸੀਂ ਉੱਥੋਂ ਕੀ ਸਿੱਖਿਆ?
1: ਮੈਮ ਪਹਿਲੀ ਵਾਰ ਮੈਂ ਆਪਣਾ ਸੀਨੀਅਰ ਸਟੇਟ ਦੇ ਵਿੱਚ
0: ਜੀ
1: ਖੇਡਣ ਗਿਆ, ਅਤੇ ਮਤਲਬ ਕਿ ਥੋੜ੍ਹਾ ਨਰਵਸਨੈਸ ਜੀ ਹੁੰਦੀ ਆ,
0: ਜੀ
1: ਮਤਲਬ ਕਿ
0: ਜੀ
1: ਚਾਅ ਵੀ ਬਹੁਤ ਹੁੰਦਾ ਕਿ ਵੀ ਅੱਜ ਆਪਾਂ ਖੇਡ ਰਹੇ ਹਾਂ ਟੀਮ 'ਚ, ਹੈ ਨਾ, ਟੀਮ ਨੂੰ ਖੇਡਣ ਨੂੰ ਮੌਕਾ ਮਿਲ ਰਿਹਾ,
0: ਚਾਅ ਵੀ
1: ਵਧੀਆ
0: ਹੁੰਦਾ, ਉਸ ਵਿੱਚ ਕੋਈ ਟੈਨਸ਼ਨ ਵੀ ਹੁੰਦੀ ਹੈ ਨਾਲ ਨਾਲ,
1: ਟੈਨਸ਼ਨ ਤਾਂ ਮੈਮ ਹੁੰਦੀ ਹੈ, ਮੈਚ ਤੋਂ
0: ਜੀ
1: ਪਹਿਲਾਂ ਪਹਿਲੇ ਟੈਨਸ਼ਨ ਹੁੰਦੀ ਹੈ, ਉਹ ਤੋਂ ਬਾਅਦ ਜਦੋਂ 1-2 ਮਿੰਟ ਚਲੇ ਜਾਂਦੇ ਨੇ ਮੈਚ
0: ਜੀ
1: ਦੇ,
0: ਜੀ
1: ਉਦੋਂ ਬਾਅਦ ਤਾਂ ਬਿਲਕੁਲ ਨੋਰਮਲ ਹੋ ਜਾਂਦਾ,
0: ਜੀ ਜੀ
1: ਮਤਲਬ ਕਿ ਚਾਅ ਵੀ ਬਹੁਤ ਹੁੰਦਾ ਵੀ ਖੇਡਣ ਦਾ, ਅੱਜ ਆਪਾਂ ਖੇਡ ਰਹੇ ਹਾਂ।
0: ਹਾਂਜੀ
1: ਹਾਂ,
0: ਤਾਂ ਫਿਰ ਇਹਦੇ ਵਿੱਚ ਤੁਸੀਂ ਜਿਵੇਂ ਤੁਸੀਂ ਖੇਡੇ ਉਹਨਾਂ ਦੇ ਨਾਲ ਤਾਂ ਤੁਹਾਨੂੰ ਕੀ ਕੁਝ ਸਿੱਖਣ ਨੂੰ ਮਿਲਿਆ, ਕੀ ਤੁਹਾਨੂੰ ਲੱਗਿਆ ਕਿ ਤੁਸੀਂ ਪਹਿਲੀ ਪਹਿਲੀ ਵਾਰ 'ਚ ਜਿੱਤ ਗਏ ਸੀ ਕਿ ਪਹਿਲੀ ਵਾਰ ਹਾਰ ਮਿਲੀ ਸੀ ਤੁਹਾਨੂੰ?
1: ਨਹੀਂ ਮੈਮ, ਪਹਿਲੀ ਵਾਰ ਤਾਂ ਹਾਰੇ ਸੀਗੇ
0: ਜੀ, ਫਿਰ ਤੁਸੀਂ ਉਸ ਹਾਰ ਨਾਲ ਕਿਵੇਂ ਡੀਲ ਕੀਤਾ, ਤੁਹਾਨੂੰ ਕੀ ਲੱਗਿਆ ਵੀ ਅਸੀਂ ਸਾਡੀ ਟੀਮ ਕਿੱਥੇ ਪਿੱਛੇ ਰਹਿ ਗਈ ਜਿਹੜਾ ਅਸੀਂ ਹਾਰ ਗਏ?
1: ਨਹੀਂ ਮੈਮ ਇੱਦਾਂ ਕਦੇ ਵੀ ਦਿਲ 'ਚ ਆਇਆ ਹੀ ਨਹੀਂ ਕਿ ਵੀ ਗੇਮ
0: ਜੀ
1: ਚੇਂਜ ਕਰ ਲਈਏ।
0: ਜੀ ਜੀ

0: ਤੇ ਜੀ, ਤੇ ਨਾਲ ਹੀ ਇਹਦੇ ਨਾਲ ਹੀ ਫਿਰ ਜਿਵੇਂ ਤੁਸੀਂ ਖੇਡਣ ਲੱਗੇ, ਕੀ ਤੁਹਾਡੇ ਨਾਲ ਦੇ, ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਭਾਈ ਭੈਣ ਕੋਈ ਤੁਹਾਡੇ ਤੋਂ ਪ੍ਰਭਾਵਿਤ ਹੋਇਆ ਵੈਸੇ ਵੀ ਖੇਡਣ ਜਾਈਏ?
1: ਨਹੀਂ ਮੈਮ, ਉਹ ਤਾਂ ਪ੍ਰਭਾਵਿਤ ਤਾਂ ਘੱਟ ਹੁੰਦੇ ਸੀ, ਮਤਲਬ ਕਿ
0: ਜੀ
1: ਤਾਨੇ ਜ਼ਿਆਦਾ ਲੋਕ ਮਾਰਦੇ ਸੀ ਵੀ ਤੁਸੀਂ ਖੇਡੀ ਜਾਂਦੇ ਹੋ, ਟਾਈਮ ਖਰਾਬ ਕਰਦੇ ਹੋ।
0: ਜੀ,
1: ਹਾਂਜੀ
0: ਕਿਉਂਕਿ ਅੱਜ ਕੱਲ੍ਹ ਜ਼ਿਆਦਾ ਪੜ੍ਹਾਈ ਨੂੰ ਮਹੱਤਤਾ ਦਿੱਤੀ ਜਾਂਦੀ ਹੈ, ਉਦੋਂ
1: ਹਾਂਜੀ
0: ਬੋਲਦੇ ਹਾਂ
1: ਹਾਂਜੀ
0: ਵੀ ਤੁਸੀਂ ਖੇਡਣ ਵੀ ਜਾ ਰਹੇ ਹੋ, ਜੇ ਵੈਸੇ ਜ਼ਿਆਦਾਤਰ ਤਦ ਬੋਲਦੇ ਹਾਂ ਜਦੋਂ ਕਹਿ ਲਓ ਵੀ ਤੁਹਾਡਾ ਮੈਡਲ ਵੀ ਨਹੀਂ ਆ ਰਿਹਾ, ਅਤੇ ਉਹ ਕਹਿੰਦੇ ਨੇ ਤੁਹਾਡੀ ਪੜ੍ਹਾਈ ਵੀ ਖਰਾਬ ਹੋ ਰਹੀ, ਤੁਹਾਡਾ ਮੈਡਲ ਵੀ ਨਹੀਂ ਆ ਰਿਹਾ, ਇਸ ਤਰ੍ਹਾਂ ਤੁਹਾਡਾ ਟਾਈਮ ਵੀ ਖਰਾਬ ਹੋ ਰਿਹਾ।
1: ਹਾਂਜੀ ਮੈਮ,
0: ਜੀ, ਤਾਂ ਜੇ ਤੁਸੀਂ ਪਹਿਲੀ ਵਾਰ ਖੇਡਣ ਗਏ ਤਾਂ ਉਸ ਬਾਰੇ ਪੁੱਛਾਂਗੇ ਕਿ ਤੁਹਾਡੀ ਡਾਈਟ ਕੈਸੀ ਰਹੀ, ਤੁਹਾਡਾ ਅਕੋਮੋਡੇਸ਼ਨ ਕੈਸੀ ਸੀ, ਰਹਿਣ ਸਹਿਣ ਤੁਹਾਨੂੰ ਕੈਸਾ ਮਿਲਿਆ ਸੀ?
1: ਰਹਿਣ ਸਹਿਣ ਮੈਮ ਠੀਕ ਸੀਗਾ, ਮਤਲਬ ਕਿ ਸਰਕਾਰੀ ਸਕੂਲਾਂ ਦੇ ਵਿੱਚ ਰਹਿਣਾ
0: ਜੀ
1: ਉਦੋਂ ਤਾਂ ਥੋੜ੍ਹੀ ਫੈਸਿਲਿਟੀਆਂ ਘੱਟ ਹੁੰਦੀਆਂ ਸੀ, ਪਰ ਹੁਣ ਦੇ ਟਾਈਮ 'ਚ ਫੈਸਿਲਿਟੀਆਂ ਵੱਧਦੀਆਂ ਜਾ ਰਹੀਆਂ ਨੇ, ਵਧੀਆ ਹੋਟਲ ਮਿਲਦੇ ਨੇ ਸਾਨੂੰ, ਵਧੀਆ
0: ਜੀ
1: ਡਾਈਟ ਹੁੰਦੀ ਆ, ਪਹਿਲਾਂ ਟਾਈਮ 'ਤੇ ਹੁਣ ਦੇ ਟਾਈਮ 'ਤੇ ਬਹੁਤ ਫਰਕ ਹੈ ਮੈਮ।
0: ਜੀ, ਪਰ ਮੈਨੂੰ ਐਂ ਲੱਗਦਾ ਜਿਹੜਾ ਉਸ ਟਾਈਮ ਖੇਡਣਾ ਸਿੱਖ ਲਿਆ ਉਹ ਕਾਫੀ ਅੱਗੇ ਤੱਕ ਵਧੀਆ ਚੱਲਦਾ, ਕਿਉਂਕਿ ਉਸ ਟਾਈਮ ਜਿਹੜੇ ਸਟਰਗਲ ਕਰ ਲਏ ਉਹ ਸਿੱਖ ਲੈਂਦਾ ਵੀ ਹਾਂਜੀ ਇੱਥੋਂ ਦੀ ਇੱਥੇ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ।
1: ਹਾਂਜੀ,
0: ਜਿਹੜਾ ਪਹਿਲਾਂ ਹੀ ਉੱਥੇ ਦੀ ਸਿੱਖ ਰਿਹਾ ਵੀ ਜਲੀ ਹੋਟਲ 'ਚ ਰਹਿਣਾ, ਫਿਰ ਉਹਨਾਂ ਦਾ ਚਾਅ ਹੀ ਹੁੰਦਾ ਵੀ ਕਹਿ ਲਓ ਜੀ ਹੋਟਲ 'ਚ ਜਾ ਕੇ ਰਹਾਂਗੇ, ਖਾਵਾਂਗੇ ਪੀਵਾਂਗੇ, ਉਹਨਾਂ ਨੂੰ ਖੇਡਣ ਦਾ ਘੱਟ ਹੁੰਦਾ।
1: ਹਾਂਜੀ ਮੈਮ,
0: ਜੀ, ਤੇ ਇਹਦੇ ਨਾਲ ਹੀ ਫਿਰ ਰਹਿਣ ਸਹਿਣ ਦੀ ਗੱਲ ਹੋ ਗਈ, ਤੇ ਤੁਸੀਂ ਡਾਈਟ ਵੀ ਦੱਸ ਦਿਓ ਵੀ ਤੁਹਾਨੂੰ ਉਸ ਟਾਈਮ ਉੱਥੇ ਕਿੱਦਾਂ ਦੀ ਡਾਈਟ ਮਿਲਦੀ ਸੀ?
1: ਉਹ ਟਾਈਮ ਮੈਮ ਬਸ ਉਹੀ ਪਰਾਠੇ ਮਿਲ ਜਾਣੇ,
0: ਜੀ,
1: ਉਹੀ ਰੋਟੀ ਖਾ ਲਈ,
0: ਜੀ
1: ਦੁਪਹਿਰੇ ਉਹੀ ਚੌਲ ਖਾ ਲਏ,
0: ਜੀ
1: ਸਬਜ਼ੀਆਂ ਖਾ
0: ਜੀ ਜੀ
1: ਲੀਆਂ, ਰਾਤ ਨੂੰ
0: ਮੈਨੂੰ
1: ਫਿਰ
0: ਪਤਾ ਜੀ
1: ਉਹੀ।
0: ਇਦਾਂ ਹੁੰਦਾ ਵੀ ਗੇਮਸ ਦੇ ਵਿੱਚ ਫਿਕਸ ਹੁੰਦਾ, ਕੁਝ ਕੁਝ ਦਿਨ ਦੇ ਹਿਸਾਬ ਨਾਲ ਫਿਕਸ ਕਰ ਲੈਂਦੇ ਵੀ ਇਸ ਦਿਨ ਇਹ ਮਿਲੂਗਾ, ਇਸ ਦਿਨ ਇਹ ਮਿਲੂਗਾ, ਇਦਾਂ ਫਿਕਸ ਵੀ ਕੀਤਾ ਹੁੰਦਾ ਕੁਝ ਕੁਝ ਦਿਨਾਂ ਦਾ। ਜੀ, ਤਾਂ ਇਹਦੇ ਨਾਲ ਹੀ ਹੁਣ ਥੋੜ੍ਹੀ ਜੀ ਅਚੀਵਮੈਂਟ ਬਾਰੇ ਵੀ ਦੱਸ ਦਿਓ ਆਪਣੇ ਸਾਡੇ ਸੁਣਨ ਵਾਲਿਆਂ ਨੂੰ ਆਪਣੀਆਂ।
1: ਮੈਮ ਮੈਂ ਆਪਣਾ 12-13 ਸੀਨੀਅਰ ਨੈਸ਼ਨਲ ਖੇਡ ਗਿਆ,
0: ਜੀ,
1: ਆਪਣਾ ਇੱਕ ਇੰਟਰਨੈਸ਼ਨਲ ਟੂਰਨਾਮੈਂਟ ਖੇਡਿਆ,
0: ਹਾਂਜੀ,
1: ਆਪਣਾ ਇੱਕ ਲੀਗ ਖੇਡਿਆ
0: ਜੀ,
1: ਅਲਟੀਮੇਟ ਖੋ ਖੋ ਲੀਗ,
0: ਜੀ,
1: ਹਾਂਜੀ।
0: ਤੇ ਇਹਦੇ ਨਾਲ ਹੀ ਥੋੜੀ ਸਭ ਤੋਂ ਹਾਈਐਸਟ ਅਚੀਵਮੈਂਟ ਬਾਰੇ ਦੱਸੋ ਜੀ, ਤੁਹਾਡਾ ਕਿਹੜਾ ਮੈਡਲ ਹੋਵੇ ਉਹਦੇ ਬਾਰੇ ਵੀ ਸਾਡੇ ਸੁਣਨ ਵਾਲਿਆਂ ਨੂੰ ਦੱਸ ਦਿਓ।
1: ਮੈਂ ਆਪਣਾ ਇੰਟਰਨੈਸ਼ਨਲ ਟੂਰਨਾਮੈਂਟ ਖੇਡਿਆ
0: ਜੀ
1: ਇੰਡੀਆ
0: ਜੀ
1: ਵਰਸਿਸ ਨੇਪਾਲ ਨਾਲ,
0: ਜੀ
1: ਉਹਦੇ ਸਾਡਾ ਗੋਲਡ ਮੈਡਲ ਆ ਮੈਂ,
0: ਜੀ ਜੀ ਜੀ
1: ਹਾਂਜੀ
0: ਜੀ। ਤੇ ਮਤਲਬ ਤੁਸੀਂ ਇੰਟਰਨੈਸ਼ਨਲ 'ਚ ਮੈਡਲ ਲੈ ਕੇ ਆਏ ਹੋ,
1: ਹਾਂਜੀ
0: ਤਾਂ ਫਿਰ ਉਹਦਾ ਹੀ ਤੁਹਾਨੂੰ ਹੈਲਪ ਮਿਲੀ ਅੱਗੇ ਜਾ ਕੇ?
1: ਹਾਂਜੀ ਮੈਮ, ਹੁਣ ਮੈਂ ਆਪਣਾ ਡਾਕ ਵਿਭਾਗ ਵੱਲੋਂ ਖੇਡੂੰਗਾ ਕੁਛ ਕੁ
0: ਜੀ
1: ਟਾਈਮ
0: ਜੀ
1: ਬਾਅਦ,
0: ਜੀ ਜੀ
1: ਹੁਣ
0: ਮਤਲਬ
1: ਜੋਬ
0: ਐਂ
1: ਲੱਗੀ
0: ਕਹਿ ਲਓ
1: ਡਾਕ
0: ਡਾਕ ਵਿਭਾਗ
1: ਵਿੱਚ
0: ਤੁਹਾਡੀ ਸਪੋਰਟਸ ਕੋਟੇ 'ਚ ਭਰਤੀ ਵੀ ਹੋਗੀ,
1: ਹਾਂਜੀ,
0: ਪਰ ਤੁਸੀਂ ਉਹਦੇ ਨਾਲ ਹੀ ਕਹਿ ਲਓ ਜੇ ਸਪੋਰਟਸ ਕੋਟੇ 'ਚ ਭਰਤੀ ਹੋ ਗਈ, ਮਤਲਬ ਇਹ ਨਹੀਂ ਹੈ ਕਿ ਜੇ ਹੁਣ ਸਾਡੀ ਸਪੋਰਟਸ ਕੋਟੇ 'ਚ ਭਰਤੀ ਹੋ ਗਈ ਤਾਂ ਮਤਲਬ ਤੁਸੀਂ ਖੇਡਣਾ ਛੱਡਤਾ, ਤੁਸੀਂ ਅੱਗੇ ਨਾਲ ਨਾਲ ਆਪਣਾ ਕੰਟੀਨਿਊ ਵੀ ਰੱਖਣ
1: ਹਾਂਜੀ
0: ਵਾਲੇ
1: ਮੈਮ
0: ਜੀ
1: ਆਪਣੇ ਵਿਭਾਗ ਵੱਲੋਂ ਖੇਡਣਾ ਹੈ ਡਿਪਾਰਟਮੈਂਟ ਵੱਲੋਂ,
0: ਜੀ ਜੀ ਜੀ
1: ਹਾਂਜੀ।
0: ਤਾਂ ਜਿਵੇਂ ਤੁਸੀਂ ਹੁਣ ਸੀਨੀਅਰ ਵੀ ਕਹਿ ਲਓ ਵੀ ਸੀਨੀਅਰ ਨੈਸ਼ਨਲਸ 'ਚ ਵੀ ਤੁਸੀਂ ਇੰਨੀਆਂ ਖੇਡੀਆਂ, ਕੀ ਫਿਰ ਤੁਸੀਂ ਨਹੀਂ ਸ਼ੁਰੂ ਕੀਤਾ ਵੀ ਅਸੀਂ ਵੀ ਆਪਣੇ ਪਿੰਡ 'ਚ ਕੁਝ ਅੱਛਾ ਇਸ ਤਰ੍ਹਾਂ ਦਾ ਕੁਝ ਖੋ ਖੋ ਖਿਡਾਉਣਾ ਸ਼ੁਰੂ ਕਰਾਈਏ ਬੱਚਿਆਂ ਨੂੰ?
1: ਹਾਂਜੀ ਸੋਚਿਆ, ਮਤਲਬ ਕਿ ਜਿਵੇਂ ਹੁਣ ਵਧੀਆ ਪੈਸੇ ਵਗੈਰਾ, ਵਧੀਆ ਇਨਕਮ ਵਗੈਰਾ ਜਿੱਥੇ ਸੋਰਸ ਆਉਣ ਲੱਗ ਗਿਆ,
0: ਜੀ
1: ਆਪਾਂ
0: ਜੀ
1: ਗਰਾਊਂਡ ਬਣਾਈਏ,
0: ਜੀ
1: ਬੱਚਿਆਂ ਨੂੰ ਟ੍ਰੇਨਿੰਗ ਦਵਾਂ ਮੈਂ ਖੁਦ,
0: ਜੀ ਜੀ
1: ਕੋਚ ਰੱਖੀਏ।
0: ਜਿਵੇਂ ਬੱਚੇ ਐਵੇਂ
1: ਸੋਚਿਆ
0: ਵੈਸੇ
1: ਮੈਮ।
0: ਤੁਹਾਡੇ ਤੋਂ ਪ੍ਰਭਾਵਿਤ ਬੱਚੇ ਹੋਣਗੇ
1: ਹਾਂਜੀ ਹਾਂਜੀ ਮੈਮ,
0: ਜੀ, ਕੀ ਸਾਰੇ ਪਿੰਡਾਂ ਵਾਲੇ, ਪਿੰਡ ਵਾਲੇ ਕਹਿੰਦੇ ਤਾਂ ਹੋਣਗੇ, ਵੈਸੇ ਪਿੰਡਾਂ 'ਚ ਹੁੰਦਾ ਹੀ ਹੈ ਕਿ ਇੱਕ ਬੱਚਾ ਅੱਗੇ ਲੱਗ ਕੇ ਜੇ ਕੋਈ ਨੌਕਰੀ ਲੱਗ ਗਿਆ ਨਾ ਤਾਂ ਆਲੇ ਦੁਆਲੇ ਗੱਲਾਂ ਤਾਂ ਹੁੰਦੀਆਂ ਹੀ ਨੇ, ਹੈ ਨਾ?
1: ਹਾਂਜੀ ਹਾਂਜੀ,
0: ਜਿਵੇਂ ਜੇ ਪਹਿਲਾਂ ਲੋਕ ਕਹਿ ਰਹੇ ਸੀ ਜੀ ਇਹਨਾਂ ਦਾ ਮੁੰਡਾ ਤਾਂ ਟਾਈਮ ਖਰਾਬ ਕਰ ਰਿਹਾ, ਹੈ ਨਾ, ਉੱਥੇ ਜਾ ਕੇ, ਹੁਣ ਉਹੀ ਅੱਜ ਗੱਲਾਂ ਕਰਦੇ ਹੋਣਗੇ ਜੀ, ਦੇਖੋ ਜੀ ਉਹਨਾਂ ਦਾ ਮੁੰਡਾ ਵੀ ਖੇਡਦਾ ਵੀ ਸੀਗਾ ਅਤੇ ਨੌਕਰੀ ਵੀ ਲੱਗ ਗਿਆ ਸਰਕਾਰੀ।
1: ਹਾਂਜੀ ਹਾਂਜੀ
0: ਜੀ,
1: ਮੈਮ, ਇਹ
0: ਤਾਂ
1: ਤਾਂ
0: ਇਸ
1: ਬੱਚਿਆਂ ਨੂੰ
0: ਤਰ੍ਹਾਂ
1: ਬਹੁਤ ਮੋਟੀਵੇਟ ਕਰਦੇ ਨੇ ਬੱਚੇ
0: ਜੀ
1: ਕਿ
0: ਜੀ
1: ਵੀ ਉਹਨਾਂ ਦਾ ਮੁੰਡਾ ਜਦੋਂ ਫਸਟ ਲੀਗ ਮੈਂ ਖੇਡ ਕੇ ਆਇਆ,
0: ਹਾਂਜੀ,
1: ਬਹੁਤ ਚਾਅ ਸੀ ਲੋਕਾਂ ਨੂੰ
0: ਜੀ ਜੀ
1: ਟੀਵੀ
0: ਜੀ
1: ਤੇ ਵੀਰੇ ਨੂੰ ਦੇਖਣਾ,
0: ਜੀ ਜੀ ਜੀ ਬਿਲਕੁਲ ਹੁੰਦਾ ਹੀ ਹੈ ਜੀ। ਤੇ ਫਿਰ ਇਹਦੇ ਨਾਲ ਇਹ ਪੁੱਛਾਂਗੀ ਮੈਂ ਕਿ ਤੁਸੀਂ ਜਿਵੇਂ ਹੁਣ ਤੱਕ ਜੋ ਤੁਹਾਡਾ ਸਫ਼ਰ ਰਿਹਾ, ਤੁਹਾਨੂੰ ਕੀ ਲੱਗਦਾ ਇਸ ਦੇ ਵਿੱਚ ਤੁਹਾਡੇ ਨਾਲ ਚੰਗਾ ਕੁਝ ਕੀ ਵਾਪਰਿਆ ਤੇ ਕੀ ਕੁਝ ਤੁਹਾਨੂੰ ਲੱਗਦਾ ਵੀ ਮਾੜਾ ਵੀ ਕੁਝ ਰਿਹਾ ਪਿੱਛੇ?
1: ਮਾੜਾ
0: ਕੁਛ ਮਾੜਾ ਰਿਹਾ ਹੋਵੇ, ਜਿਵੇਂ ਵੀ ਕਹਿ ਲਓ ਵੀ ਮੈਂ ਇਸ ਜਗ੍ਹਾ ਤੇ ਪਿੱਛੇ ਰਹਿ ਗਿਆ, ਜੇ ਮੈਂ ਇੱਥੇ ਥੋੜੀ ਹੋਰ ਮਿਹਨਤ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਮੈਂ ਕਿਤੇ ਹੋਰ ਅੱਛੀ ਜਗ੍ਹਾ ਤੇ ਹੁੰਦਾ, ਜਾਂ ਕੁਝ ਚੰਗਾ ਕੀਤਾ ਕਿ ਤੁਹਾਨੂੰ ਲੱਗਦਾ ਵੀ ਹਾਂ ਨਹੀਂ ਮੈਂ ਉਸ ਵੇਲੇ ਇਹ ਕੁਝ ਚੰਗਾ ਕੀਤਾ ਤਾਂ ਹੀ ਅੱਜ ਮੈਂ ਇੱਥੇ ਹਾਂ?
1: ਮੈਮ ਥੋੜ੍ਹਾ ਸਟੱਡੀ ਦੇ ਵਿੱਚ ਵੀਕ ਸੀ
0: ਜੀ ਜੀ
1: ਮੈਨੂੰ, ਐਸੀ ਮੈਂ ਜਿੰਨੀ ਵਾਰ ਫੇਲ ਹੋ ਗਿਆ
0: ਜੀ ਜੀ
1: ਅਤੇ ਮੈਂ ਹੋਰ 2-3 ਡਿਗਰੀਆਂ ਹੋਰ ਵੀ ਕਰ ਲੈਂਦਾ
0: ਜੀ ਜੀ
1: ਇਹਦੇ ਤੋਂ, ਮੈਨੂੰ ਥੋੜ੍ਹਾ ਜਿਹਾ ਨੁਕਸਾਨ ਹੋਇਆ ਸਟੱਡੀ ਦਾ
0: ਜੀ ਜੀ,
1: ਅਤੇ ਚੰਗਾ ਵੀ ਹੋਇਆ, ਚਲੋ
0: ਵੀ ਚਲੋ ਚੰਗਾ ਵੀ ਹੋਇਆ
1: ਚੰਗਾ
0: ਕਿ
1: ਵੀ ਹੋਇਆ
0: ਸਪੋਰਟਸ ਕੋਟੇ ਤੇ ਅੱਜ ਤੁਸੀਂ
1: ਸਪੋਰਟਸ
0: ਸਰਕਾਰੀ
1: ਕੋਟ।
0: ਨੌਕਰੀ ਦੇ
1: ਹਾਂਜੀ
0: ਐਟਲੀਸਟ
1: ਹਾਂਜੀ ਮੈਮ,
0: ਲੱਗੇ ਹੋਏ ਹੋ, ਤੇ ਇਹੀ ਦੇਖੋ ਜਿਵੇਂ ਅੱਜ ਕਹਿ ਦਿੰਦੇ ਆ ਜਿਵੇਂ ਤੁਸੀਂ ਬੱਚੇ ਜਿਹੜੇ ਘਰ ਦੇ ਜਿਹੜੇ ਆ ਨਾ ਬੱਚਿਆਂ ਨੂੰ ਇਹ ਕਹਿੰਦੇ ਨੇ ਵੀ ਚਲੋ ਜੀ ਅਸੀਂ ਤੁਹਾਨੂੰ ਇਹ ਟਿਊਸ਼ਨ ਬਦਲ ਕੇ ਦਿੰਦੇ ਹਾਂ, ਉਹ ਟਿਊਸ਼ਨ ਬਦਲ ਕੇ ਦਿੰਦੇ ਹਾਂ, ਉਹ ਉਹਨਾਂ ਨੂੰ ਪੜ੍ਹਾਈ ਦਾ ਹੀ ਜ਼ੋਰ ਦੇਈ ਜਾਂਦੇ ਨੇ, ਪਰ ਉਹ ਇਹ ਨਹੀਂ ਦੇਖਦੇ ਜੇ ਬੱਚੇ 'ਚ ਸਾਡਾ, ਜੇ ਕੋਈ ਬੱਚਾ
1: ਹਾਂਜੀ ਮੈਮ, ਹਰ ਇੱਕ ਬੱਚੇ ਦੇ ਵਿੱਚ ਕੋਈ ਨਾ ਕੋਈ ਸਕਿੱਲਸ ਜ਼ਰੂਰ ਹੁੰਦੀਆਂ ਨੇ।
0: ਜੀ ਜੀ
1: ਉਹ ਸਕਿੱਲਸ ਆਪਣੇ ਘਰ ਦੀ ਦੇਖਦੇ ਨੇ
0: ਜੀ
1: ਕਿ
0: ਜੀ
1: ਬੱਚਾ ਕਿਹੜੀ ਚੀਜ਼ 'ਚ ਅੱਗੇ ਆ, ਕਿਹੜੀ
0: ਹਾਂਜੀ
1: ਚੀਜ਼ 'ਚ ਇੰਟਰਸਟ ਹੈ ਉਹਨੂੰ।
0: ਜੀ ਜੀ ਬਿਲਕੁਲ
1: ਤਾਂ ਸਟੱਡੀ ਦੇ ਨਾਲ ਨਾਲ ਸਪੋਰਟਸ ਬਹੁਤ ਜ਼ਰੂਰੀ ਆ।
0: ਜੀ
1: ਅਤੇ ਜਿਵੇਂ ਉਹਦੇ ਇੱਕ ਦੋ ਨੰਬਰ ਘੱਟਦੇ ਨੇ, ਕਿਤੇ
0: ਹਾਂਜੀ
1: ਐਡਮਿਸ਼ਨ ਨਹੀਂ ਹੁੰਦੀ,
0: ਜੀ
1: ਉਹ ਨੈਸ਼ਨਲ ਜਾਂ ਸਟੇਟ ਖੇਡਿਆ,
0: ਜੀ ਜੀ
1: ਉਹਦੇ
0: ਬਿਲਕੁਲ
1: ਐਡਮਿਸ਼ਨ ਜਾਂ ਕਿਸੇ ਵੀ ਡਿਪਾਰਟਮੈਂਟ 'ਚ ਜੋਬ ਲਈ ਵੀ ਬਹੁਤ
0: ਅਪਲਾਈ
1: ਹੈਲਪਫੁਲ।
0: ਕਰ ਜੀ ਹੋ
1: ਹਾਂਜੀ
0: ਜਾਂਦਾ
1: ਮੈਮ,
0: ਜੀ। ਨਾਲੇ ਇਹ ਵੀ ਦੇਖੋ ਜਿਵੇਂ ਤੁਸੀਂ ਕਿਹਾ ਕਿ ਜੇ ਉਹਦਾ ਮੈਡਲ ਵੀ ਹੈ ਤਾਂ ਇਹ ਵੀ ਦੇਖੋ ਵੀ ਮੈਡਲ ਦਾ ਇਹ ਵੀ ਨਾਲ ਨਾਲ ਫਾਇਦਾ ਬਹੁਤ ਹੁੰਦਾ ਕਿ ਫੀਸ ਵੀ ਮਾਫ ਹੋ ਜਾਂਦੀ ਹੈ। ਜੇ ਘਰਦਿਆਂ ਦਾ ਉਹਦਾ ਆਰਥਿਕ ਹਾਲਾਤ ਠੀਕ ਨਹੀਂ ਹੈ ਤਾਂ ਬੱਚੇ ਨੂੰ ਤੁਸੀਂ ਸਪੋਰਟਸ ਕੋਟਾ ਵੀ ਲੈ ਕੇ ਦਿਓ, ਬੱਚਾ ਆਪਣੀ ਫੀਸ ਹੀ ਮਾਫ ਕਰਾ ਲੈਂਦਾ ਉਹਦੇ ਨਾਲ ਨਾਲ ਨਾਲ ਨਾਲ ਉਹਨੂੰ ਸਕਾਲਰਸ਼ਿਪ ਵੀ ਅੱਗੇ ਲੱਗਦੀ ਰਹਿੰਦੀ ਹੈ।
1: ਹਾਂਜੀ ਮੈਮ, ਮੈਂ ਖੁਦ ਮੋਦੀ ਕਾਲਜ 'ਚ BA ਕੀਤੀ ਹੈ।
0: ਜੀ
1: ਹਾਂਜੀ, ਜਿੱਥੇ ਫੀਸ ਘਰਦੇ ਨਹੀਂ ਭਰ ਸਕਦੇ,
0: ਜੀ
1: ਮਤਲਬ ਕਿ
0: ਜੀ
1: 25-26 ਹਜ਼ਾਰ ਰੁਪਏ ਫੀਸ ਸੀ,
0: ਜੀ ਜੀ
1: ਹੈ ਨਾ,
0: ਬਿਲਕੁਲ
1: ਇੱਕ ਹਰ ਇੱਕ ਫੈਮਿਲੀ ਨਹੀਂ ਅਫੋਰਡ
0: ਉਹ
1: ਕਰ
0: ਕਰ
1: ਸਕਦੀ।
0: ਸਕਦੀ ਜੀ
1: ਉਹਦੇ ਅਸੀਂ 3 ਸਾਲ ਸਟੱਡੀ ਕੀਤੀ ਹੈ
0: ਜੀ
1: BA,
0: ਜੀ
1: ਸਾਰੀ
0: ਬਿਲਕੁਲ
1: ਫ੍ਰੀ ਸੀ ਸਪੋਰਟਸ ਕੋਟੇ ਦੇ।
0: ਜੀ
1: ਹੁਣ
0: ਬਿਲਕੁਲ
1: BPED ਕਰੀ ਆ LPU ਯੂਨੀਵਰਸਿਟੀ,
0: ਹਾਂਜੀ
1: ਹਾਂਜੀ 1.5-2 ਲੱਖ ਰੁਪਏ ਫੀਸ, ਉਹ
0: ਜੀ
1: ਵੀ ਸਾਰੀ ਫ੍ਰੀ।
0: ਜੀ ਜੀ
1: ਹਾਂਜੀ,
0: ਪਰ ਇਹ ਵੀ ਦੇਖੋ ਨਾਲ ਨਾਲ ਜੇ ਅਸੀਂ, ਪਰ ਇਹੀ ਹੈ ਵੀ ਨਾਲ ਨਾਲ ਉਹ ਥੋੜ੍ਹੀ ਚੀਜ਼ ਫਿਰ ਮਿਹਨਤ ਵੀ ਮੰਗਦੀ ਹੈ। ਜੇ
1: ਹਾਂਜੀ
0: ਤੁਸੀਂ ਨੌਕਰੀ, ਜੇ ਤੁਸੀਂ ਉਹਦੇ 'ਚ ਐਡਮਿਸ਼ਨ ਲੈ ਲਈ ਸਪੋਰਟਸ ਕੋਟੇ 'ਤੇ ਤਾਂ ਇਹ ਨਹੀਂ ਹੈ ਵੀ ਲੈ ਕੇ ਤੁਸੀਂ ਛੱਡ ਦੋਗੇ, ਤੁਸੀਂ ਉਹ ਚੀਜ਼ ਨੂੰ ਕੰਟੀਨਿਊ ਰੱਖੋ ਤਾਂ ਕਿ ਆਉਣ ਵਾਲੇ ਟਾਈਮ ਸਾਨੂੰ ਹੋਰ ਫਾਇਦਾ ਹੁੰਦਾ ਹੀ ਰਹੇ। ਠੀਕ ਹੈ,
1: ਹਾਂਜੀ
0: ਜਿਵੇਂ ਦੇਖੋ ਹੁਣ ਸਰਕਾਰ ਜਿਹੜੀ ਹੈ ਸਕਾਲਰਸ਼ਿਪਸ ਵੀ ਕਾਫੀ ਦੇਣ ਲੱਗ ਗਈ ਹੈ ਬੱਚਿਆਂ ਨੂੰ
1: ਹਾਂਜੀ
0: ਇਸ
1: ਮੈਮ।
0: ਰਿਗਾਰਡਿੰਗ ਜੀ, ਠੀਕ ਹੈ ਜੀ। ਫਿਰ ਤੁਸੀਂ ਅੱਜ ਸਾਡੇ ਨਾਲ ਜੁੜੇ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਇਹਦੇ ਲਈ ਮੇਰੇ ਵੱਲੋਂ ਤੇ ਸਾਡੇ ਪੂਰੇ ਆਕਾਸ਼ਵਾਣੀ ਪਰਿਵਾਰ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਮੈਮ।
2: ਜੀ ਦੋਸਤੋ, ਸਾਡੇ ਖੇਡ ਪ੍ਰੇਮੀਆਂ ਨੇ ਖੋ ਖੋ ਪਲੇਅਰ ਜਸਵੰਤ ਸਿੰਘ ਹੋਰਾਂ ਤੋਂ ਲਾਹੇਵੰਦ ਜਾਣਕਾਰੀ ਲਿੱਤੀ ਪ੍ਰੋਗਰਾਮ ਖੇਡ ਸੰਸਾਰ ਤਹਿਤ।

ਐਫ ਐਮ ਬੈਂਡ 100.2 ਮੈਗਾ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, ਰਾਤ ਦੇ 9:15 ਹੋ ਰਹੇ ਨੇ ਅਤੇ ਹੁਣ ਤੋਂ ਕੁਛ ਦੇਰ ਬਾਅਦ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਤਹਿਤ ਦਿੱਲੀ ਤੋਂ ਸਮਾਚਾਰ, ਅਤੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਕੌਮੀ ਸੇਵਾ ਵਿਵਿਧ ਭਾਰਤੀ ਪ੍ਰਸਾਰਣ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। ਉਸ ਲਈ ਕੁਛ ਪਲ ਕਰੋ ਉਡੀਕ।

ਹੁਣ ਤੱਕ ਤੁਸੀਂ ਸੁਣ ਰਹੇ ਸੀ ਵੀਰ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। ਸਮਾਂ ਮਿਲਾ ਉਹ ਰਾਤ ਦੇ 10 ਵੱਜ ਰਹੇ ਨੇ ਅਤੇ ਹੁਣ ਤੁਹਾਨੂੰ ਦੱਸਦੇ ਹਾਂ ਇਸ ਘੰਟੇ ਦੀਆਂ ਕੁਝ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਅਤੇ ਨੌਰਡਿਕ ਦੇਸ਼ਾਂ ਨੇ ਆਪਣੇ ਸੰਬੰਧਾਂ ਨੂੰ ਗ੍ਰੀਨ ਟੈਕਨੋਲੋਜੀ ਅਤੇ ਨਵੀਨਤਕਾਰੀ ਰਣਨੀਤਕ ਭਾਈਵਾਲੀ ਦਾ ਰੂਪ ਦੇਣ ਦਾ ਫੈਸਲਾ ਕੀਤਾ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਰਾਜਾਂ ਦੇ ਘੱਟ ਗਿਣਤੀ ਕਮਿਸ਼ਨਾਂ ਨੂੰ ਘੱਟ ਗਿਣਤੀ ਭਾਈਚਾਰਿਆਂ ਦੇ ਮੁੱਦਿਆਂ ਅਤੇ ਸ਼ਿਕਾਇਤਾਂ ਦੇ ਹੱਲ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਭਾਰਤੀ ਰੇਲਵੇ ਨੇ ਜੰਮੂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਰੇਲ ਸੈਕਸ਼ਨ 'ਤੇ 238 ਕਰੋੜ ਰੁਪਏ ਦੇ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੇ ਕਾਰਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਮਰਦਮਸ਼ੁਮਾਰੀ ਕਾਰਜ਼ਾਂ ਵਿੱਚ ਜਾਤੀਵਾਚਕ ਸ਼ਬਦਾਂ ਦੀ ਵਰਤੋਂ ਦੇ ਇਲਜ਼ਾਮਾਂ ਨੂੰ ਲੈ ਕੇ ਸੰਬੰਧਿਤ ਵਿਭਾਗਾਂ ਨੂੰ ਨੋਟਿਸ ਜਾਰੀ ਕੀਤਾ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਹੈ ਕਿ ਲੋੜਵੰਦ ਵਿਦਿਆਰਥੀਆਂ ਨੂੰ ਵਿੱਦਿਅਕ ਸਹਾਇਤਾ ਪ੍ਰਦਾਨ ਕਰਨਾ ਰਾਸ਼ਟਰ ਨਿਰਮਾਣ ਵੱਲ ਇੱਕ ਸ਼ਕਤੀਸ਼ਾਲੀ ਕਦਮ ਹੈ। ਪੰਜਾਬ ਰਾਜ ਚੋਣ ਕਮਿਸ਼ਨ ਨੇ 26 ਮਈ ਨੂੰ 8 ਨਗਰ ਨਿਗਮਾਂ ਸਮੇਤ 105 ਸਥਾਨਕ ਇਕਾਈਆਂ ਲਈ ਹੋਣ ਵਾਲੀਆਂ ਆਉਂਦੀਆਂ ਨਗਰ ਨਿਗਮ ਆਮ ਚੋਣਾਂ 2026 ਲਈ ਦਾਖਲ ਕੀਤੀਆਂ 713 ਨਾਮਜ਼ਦਗੀਆਂ ਰੱਦ ਕੀਤੀਆਂ।

ਬੀਤੇ ਦਿਨੀ ਰੇਲ ਗੱਡੀ ਵਿੱਚ ਮ੍ਰਿਤਕ ਪਾਏ ਗਏ ਜ਼ਿਲ੍ਹਾ ਗੁਰਦਾਸਪੁਰ ਦੇ ਫੌਜੀ ਜਵਾਨ ਲਾਂਸ ਨਾਇਕ ਪ੍ਰਭਸ਼ਰਨ ਸਿੰਘ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ 'ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਵੱਲੋਂ ਅਗਲੇ 3-4 ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਵਾਧਾ ਹੋਣ ਦੀ ਪੇਸ਼ਨਗੋਈ ਕੀਤੀ ਗਈ ਹੈ। ਭਾਰਤ ਨੇ ਅਫਗਾਨਿਸਤਾਨ ਖਿਲਾਫ਼ ਆਗਾਮੀ ਘਰੇਲੂ ਕ੍ਰਿਕੇਟ ਸੀਰੀਜ਼ ਲਈ ਇੱਕੋ ਇੱਕ ਟੈਸਟ ਮੈਚ ਅਤੇ 3 ਇੱਕ ਰੋਜ਼ਾ ਮੈਚਾਂ ਲਈ ਟੀਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ੁਭਮਨ ਗਿੱਲ ਦੋਵਾਂ ਟੀਮਾਂ ਦੇ ਕਪਤਾਨ ਹੋਣਗੇ। ਇਹ ਸਨ ਇਸ ਘੰਟੇ ਦੀਆਂ ਕੁਝ ਚੋਣਵੀਆਂ ਖਬਰਾਂ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਉਹ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਪਟਿਆਲਾ ਦੇ ਨਾਲ ਸਮਾਂ ਮਿਲਾਓ। ਰਾਤ ਦੇ 10:03 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਪੰਜਾਬੀ ਤੜਕਾ। ਜਿਵੇਂ ਕਿ ਤੁਹਾਨੂੰ ਪਤਾ, ਇਸ ਪ੍ਰੋਗਰਾਮ ਵਿੱਚ ਤੁਸੀਂ ਵਟਸਐਪ ਮੈਸੇਜਿਸ ਰਾਹੀਂ ਆਪਣੀ ਫਰਮਾਇਸ਼ ਸਾਡੇ ਤੱਕ ਪਹੁੰਚਾਉਂਦੇ ਹੋ ਅਤੇ ਅਸੀਂ ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ। ਆਪਣੀ ਫਰਮਾਇਸ਼ ਭੇਜਣ ਲਈ ਸਾਡਾ ਵਟਸਐਪ ਨੰਬਰ ਨੋਟ ਕਰੋ, 9465002668। ਚਲੋ ਜੀ, ਦੇਖਦੇ ਹਾਂ ਸਾਨੂੰ ਪ੍ਰੋਗਰਾਮ ਵਿੱਚ ਪਹਿਲੀ ਫਰਮਾਇਸ਼ ਕਿਹਨੇ ਭੇਜੀ ਹੈ। ਇਸ਼ਰਤ ਜਹਾਨ, ਮਸਤਰ ਅਜ਼ਹਰ ਖਾਨ, ਅਜ਼ੀਮ ਖਾਨ ਹੋਰਾਂ ਨੇ ਵਰਲੀ ਮੁੰਬਈ ਤੋਂ, ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜ਼ਜ਼ੋਰੀਆ, ਗੀਤਾ ਰਾਣੀ ਜ਼ਜ਼ੋਰੀਆ, ਗਗਨਦੀਪ ਜ਼ਜ਼ੋਰੀਆ ਅਤੇ ਆਰਜ਼ੂ ਜ਼ਜ਼ੋਰੀਆ ਹੋਰਾਂ ਨੇ, ਪੂਰਨਾ ਜੰਕਸ਼ਨ ਮਸਤਾਨਪੁਰਾ ਤੋਂ ਅਨੰਤਾ ਭਗਤ, ਅਰੁਣਾ ਭਗਤ, ਚੇਤਨ ਅਤੇ ਸੁਲੋਚਨਾ ਭਗਤ ਹੋਰਾਂ ਨੇ, ਪਿੰਡ ਬਾਗਪਤ ਤੋਂ ਸੰਜੇ ਡਿੰਗੀਆ, ਨਮਨ ਡਿੰਗੀਆ ਅਤੇ ਅਪਾਰ ਡਿੰਗੀਆ ਹੋਰਾਂ ਨੇ, ਬਾਟਾਪਾਰਾ ਛੱਤੀਸਗੜ੍ਹ ਤੋਂ ਸੋਹਨ ਜੋਸ਼ੀ ਅਤੇ ਪਾਇਲ ਜੋਸ਼ੀ ਹੋਰਾਂ ਨੇ। ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਗੀਤ ਕਮਲ ਹੀਰ ਦੀ ਆਵਾਜ਼ 'ਚ।

ਪ੍ਰੋਗਰਾਮ ਪੰਜਾਬੀ ਤੜਕਾ 'ਚ ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਆਦਰਸ਼ ਨਗਰ ਮਲੋਟ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਭ ਸ਼ਰਮਾ, ਸਾਇਨਾ ਅਤੇ ਨਿਵਾਨ ਸ਼ਰਮਾ ਹੋਰਾਂ ਨੇ। ਮਿਰਜ਼ਾਪੁਰ ਕੁਸ਼ੇਤਰ ਤੋਂ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਰਾਹੁਲ ਧੀਮਾਨ, ਕੋਮਲ, ਸੁਮਨ, ਪ੍ਰਿਯੰਕਾ, ਆਂਚਲ, ਕੁੰਜ, ਪ੍ਰਭੂ, ਪ੍ਰਵੀਨ, ਚਿਰਾਗ, ਰਜਤ, ਰਜਤ ਅਤੇ ਰਾਜੇਸ਼ ਧੀਮਾਨ ਹੋਰਾਂ ਨੇ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ ਅਤੇ ਸਿਟੀ ਦੀਵਾਨਾ ਹੋਰਾਂ ਨੇ। ਬਲਕਰਨ ਵਰਮਾ, ਅੰਜਨੀ, ਜੋਤੀ, ਪ੍ਰਹਲਾਦ, ਰਾਜਿੰਦਰ, ਮੁਰਲੀ ਅਤੇ ਸੁਖਚੰਦ ਵਰਮਾ ਹੋਰਾਂ ਨੇ। ਇਹਨਾਂ ਦੀ ਫਰਮਾਇਸ਼ ਆਈ ਹੈ ਪਾਟਨ ਜ਼ਿਲ੍ਹਾ ਦੁਰਗਾ ਛੱਤੀਸਗੜ੍ਹ ਤੋਂ। ਪਿੰਡ ਮੂਲੀਆਂਵਾਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ, ਹਨੀ, ਦੀਕਸ਼ਾ, ਜੰਨਤ ਅਤੇ ਦੀਕਸ਼ਾ ਕਾਠਪਾਲ ਹੋਰਾਂ ਨੇ। ਪ੍ਰਕਾਸ਼ ਰੰਭਾੜੇ, ਭਾਰਤੀ, ਜਾਨਵੀ, ਕਾਸ਼ੀ ਨਿਵਾਸ, ਨਾਗਪੁਰ ਤੋਂ, ਹਰਸ਼ਵ ਰੰਭਾੜੇ ਅਤੇ ਵੈਸ਼ਨਵੀ ਰੰਭਾੜੇ, ਬੰਗਾਲੀ ਪੰਜਾ, ਨਾਗਪੁਰ ਤੋਂ। ਹਰਜਿੰਦਰ ਸਿੰਘ ਹੈਰੀ, ਹਿੰਮਤ ਸਿੰਘ, ਕੌਲੀ ਤੋਂ। ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਹਰਭਜਨ ਮਾਨ ਨੂੰ।

ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਸਾਨੂੰ ਆਈ ਹੈ ਰਹਾਟ ਗਾਓਂ ਕੰਬ ਅਮਰਾਵਤ ਤੋਂ ਸ਼ਾਮ ਵੰਦਨਾ ਅਤੇ ਭਾਵਿਕਾ ਕਿੱਟੇ ਹੋਰਾਂ ਦੀ। ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤੇਸ਼, ਸ਼ਿਖਾ, ਪ੍ਰਤੀਸ਼ ਸੰਧੂ ਹੋਰਾਂ ਦੀ। ਬਠਿੰਡਾ ਰੋਡ ਮੰਡੀ ਡੱਬਵਾਲੀ ਤੋਂ ਰਾਜੇਂਦਰ, ਅੰਜੂ ਨਾਰੰਗ, ਮੋਹਿਤ, ਲੱਕੀ, ਤਾਨਿਆ ਹੋਰਾਂ ਦੀ। ਆਕਸੀਜਨ ਪਾਰਕ ਰਾਹੁਲ ਨਗਰ ਅਮਰਾਵਤੀ ਤੋਂ ਸਿਧਾਰਥ ਗੋਂਡਾਨੇ, ਅਰਚਨਾ ਤਾਈ ਗੋਂਡਾਨੇ, ਹੀਰਾਮਨ ਸ਼ਿੰਡੇ, ਪ੍ਰਣੈ ਪ੍ਰਸਿੱਧੀ ਅਤੇ ਪ੍ਰਤਿਭਾ ਹੋਰਾਂ ਨੇ। ਗਣੇਸ਼ਪੁਰ ਗੰਜ ਡੁੰਗਵਾਰਾ ਉੱਤਰ ਪ੍ਰਦੇਸ਼ ਤੋਂ ਐਮ ਫਾਰੂਕ ਸ਼ੇਖ, ਸ਼ਮਾ ਪਰਵੀਨ ਸ਼ੇਖ, ਸਾਇਮਾ ਫਾਰੂਕ, ਸਰਫਰਾਜ਼ ਸ਼ੇਖ, ਗੁਲਫਰਾਜ਼ ਸ਼ਰੇਖ ਅਤੇ ਬੇਬੀ ਮੁਸਕਾਨ। ਪੁਰਾਣਾ ਤਲਾਬ ਡੁਮਰਾਵ ਤੋਂ ਬੱਲੀਉੱਲਾ ਅੰਸਾਰੀ, ਅਸਮਾ ਨਾਜ ਅੰਸਾਰੀ, ਸ਼ਬਨਮ ਬਾਨੋ, ਜੇਲ ਰੋਡ ਬਕਸਰ ਤੋਂ ਰਾਜ ਐਸ ਡੀ ਅੰਸਾਰੀ ਅਤੇ ਫਾਤਮਾ ਨਾਜ, ਚਮਨ ਪਾਰਕ ਦਿੱਲੀ ਤੋਂ ਡਾਕਟਰ ਸੋਨਮ ਅਤੇ ਡਾਕਟਰ ਅਦੀਬਾ। ਜ਼ਿਲ੍ਹਾ ਮੁਰਾਦਾਬਾਦ ਗ੍ਰਾਮ ਦੁੱਲਾਪੁਰ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ ਸੁਰੇਸ਼, ਰਾਜਪਾਲ ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਯ, ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ ਹੋਰਾਂ ਨੇ। ਇਹ ਸੁਣਨਾ ਚਾਹੁੰਦੇ ਨੇ ਅਖਤਰ ਅਲੀ ਦੀ ਆਵਾਜ਼ 'ਚ ਗਾਇਆ ਇਹ ਗੀਤ।

ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਸਹਾਰਨਪੁਰ ਤੋਂ ਆਸ਼ਾ ਨਾਰੰਗ, ਸੋਨਾਲੀ ਅਤੇ ਸੁਰੇਸ਼ ਨਾਰੰਗ ਨੇ। ਛੱਤੀਸਗੜ੍ਹ ਪਲਾਰੀ ਤੋਂ ਪ੍ਰਕਾਸ਼ ਵਰਮਾ, ਪ੍ਰਿੰਸ ਨਿਖਿਲ ਅਤੇ ਯਸ਼ਸਵੀ ਵਰਮਾ ਨੇ। ਮਹਿੰਦਰ ਮੋਦੀ ਅਤੇ ਠਾਕੁਰ ਸਾਹਿਬ ਹੋਰਾਂ ਨੇ ਰਾਮਗੜ੍ਹ ਕੈਂਟ ਤੋਂ। ਜ਼ਿਲ੍ਹਾ ਬਰੇਲੀ ਗਾਓਂ ਕਰੇਲੀ ਤੋਂ ਮੁਹੰਮਦ ਆਮਿਰ ਅੰਸਾਰੀ, ਨਸੀਰ ਸ਼ਮਾ ਸ਼ਮੀਮ, ਮਾਹਿਨੂਰ ਅੰਸਾਰੀ। ਨਵਾਬ ਖਾਨ, ਇਸ਼ਰਤ ਜਹਾਨ, ਮਸਤਾਰ ਅਜ਼ਹਰ ਖਾਨ, ਅਜ਼ੀਮ ਖਾਨ ਹੋਰਾਂ ਦੀ ਫਰਮਾਇਸ਼ ਆਈ ਹੈ ਮੁੰਬਈ ਤੋਂ। ਰਿਆਸਤ ਹੁਸੈਨ ਸਦੀਕੀ, ਨਾਜ਼ਮਾ ਬੇਗਮ ਸਦੀਕੀ, ਰਿਆਜ਼, ਰਿਫਾਕਤ, ਮੁਹੰਮਦ ਰਿਹਾਨ, ਸਮਰੀਨ ਪਰਵੀਨ ਅਤੇ ਮਾਹਿਰ ਨੂਰ ਹੋਰਾਂ ਦੀ ਫਰਮਾਇਸ਼ ਆਈ ਹੈ ਜਸਪੁਰ ਉੱਤਰਾਖੰਡ ਤੋਂ। ਮਜਨੂ ਘਟੀਲਾ ਤੋਂ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ, ਸਤਨਾ MP ਤੋਂ ਉਮੰਗ ਮਲਿਕ, ਆਕਾਂਸ਼ਾ ਮਲਿਕ ਅਤੇ ਮਾਹੀ ਮਲਿਕ ਹੋਰਾਂ ਦੀ। ਇਹ ਸੁਣਨਾ ਚਾਹੁੰਦੇ ਨੇ ਚਿਤਰਾ ਸਿੰਘ ਦੀ ਆਵਾਜ਼ ਨੂੰ।

ਤੁਸੀਂ ਸੁਣ ਰਹੇ ਹੋ ਆਪਣੀ ਪਸੰਦ ਦੇ ਫਰਮਾਇਸ਼ੀ ਗੀਤ ਪ੍ਰੋਗਰਾਮ ਪੰਜਾਬੀ ਤੜਕਾ ਤਹਿਤ। ਪੜ੍ਹਦੇ ਹਾਂ ਜੀ ਅਗਲੀ ਫਰਮਾਇਸ਼ ਸਾਨੂੰ ਆਈ ਹੈ ਲੁੱਕ ਕਲੋਨੀ ਲੋਹਾਰੂ ਹਰਿਆਣਾ ਤੋਂ ਬਿੱਲੂ ਸਿੰਘ ਚੰਡਾਲਿਆ, ਲਕਸ਼ਮੀ ਸੁਰਿੰਦਰ ਕੁਮਾਰ, ਬਰਖਾ, ਯੋਗਿੰਦਰ ਕੁਮਾਰ, ਨਰਿੰਦਰ ਕੁਮਾਰ ਚੰਡਾਲਿਆ ਹੋਰਾਂ ਦੀ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤੀ ਅਤੇ ਸਜਨੀ। ਮਨਦੀਪ ਸਿੰਘ ਦੀਪਾ ਬੱਸ ਸਟੈਂਡ ਜਲਾਲ ਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ। ਅਹਿਮਦ ਭਾਈ ਫੁੱਲਵਾਲੇ ਦੁਖਨਾ ਸਦਫ, ਜ਼ੂਹੀ ਇਕਬਾਲ, ਇਮਰਾਨ, ਅਹਿਮਦ ਫੁੱਲਵਾਲੇ, ਆਮਨਾ, ਨਸਰੀਨ ਬਾਗਵਾਨ, ਆਸਮਾ ਪਰੀ, ਰਾਬੀਆ, ਆਸ਼ੂ ਅਹਿਮਦ ਹੋਰਾਂ ਦੀ ਫਰਮਾਇਸ਼ ਆਈ ਹੈ ਛੋਟੀ ਬਲੀਆ ਮੁੰਬਈ ਤੋਂ।

FM 900.0 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਉਹ ਰਾਤ ਦੇ 10:30 ਹੋ ਰਹੇ ਨੇ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਰਜਨੀਗੰਧਾ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤਰਨਜੀਤ। ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਫਿਲਮ ਮੈਨੇ ਪਿਆਰ ਕੀਆ ਚੋਂ ਆਵਾਜ਼ ਹੈ SP ਬਾਲਾ ਸੁਬਰਾਮਨਿਅਮ ਦੀ।

0: ਆਕਾਸ਼ਵਾਣੀ 90 ਸਾਲਾਂ ਤੋਂ ਜਨਤਾ ਦੀ ਆਵਾਜ਼, ਦੇਸ਼ ਦੀ ਸੇਵਾ ਲਈ।
1: ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਫਿਲਮ ਰਜਨੀਗੰਧਾ 'ਚੋਂ, ਆਵਾਜ਼ ਹੈ ਲਤਾ ਮੰਗੇਸ਼ਕਰ ਦੀ। ਗੀਤ ਨੂੰ ਸੰਗੀਤ ਦਿੱਤਾ ਸਲੀਲ ਚੌਧਰੀ ਨੇ।

0: ਇਹਨਾਂ ਦਿਨਾਂ ਦੇ ਵਿੱਚ ਗਰਮੀ ਸ਼ੁਰੂਆਤ ਤੋਂ ਹੀ ਕਾਫੀ ਜ਼ਿਆਦਾ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਹੋਰ ਵੀ ਵਧੇਗਾ। ਇਸ ਲਈ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰੋ ਤੇ ਤਿੱਖੀ ਧੁੱਪ ਤੋਂ ਬਚੋ। ਦੁਪਹਿਰ ਵੇਲੇ ਘਰ ਤੋਂ ਬਾਹਰ ਘੱਟ ਨਿਕਲੋ, ਜੇਕਰ ਫਿਰ ਵੀ ਜਾਣ ਦੀ ਜ਼ਰੂਰਤ ਪਵੇ ਤਾਂ ਛੱਤਰੀ ਜਾਂ ਫਿਰ ਗਿੱਲਾ ਸੂਤੀ ਕੱਪੜਾ ਸਿਰ ਤੇ ਲੈ ਕੇ ਹੀ ਨਿਕਲੋ। ਛੋਟੇ ਬੱਚਿਆਂ ਤੇ ਬਜ਼ੁਰਗਾਂ ਤੇ ਗਰਭਵਤੀ ਔਰਤਾਂ ਨੂੰ ਤੇਜ਼ ਧੁੱਪ ਵਾਲੇ ਸਮੇਂ ਭਾਵ 12 ਵਜੇ ਤੋਂ ਲੈ ਕੇ 4 ਵਜੇ ਤੱਕ ਘਰ ਤੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ। ਤੇਜ਼ ਸਿਰ ਦਰਦ, ਉਲਟੀ ਆਉਣਾ ਜਾਂ ਫਿਰ ਚੱਕਰ ਆਉਣਾ ਲੂ ਦੇ ਲੱਛਣ ਹੋ ਸਕਦੇ ਨੇ। ਅਜਿਹੇ 'ਚ ਤੁਰੰਤ ਮਰੀਜ਼ ਨੂੰ ਠੰਡੀ ਛਾਂ ਵਾਲੀ ਥਾਂ ਤੇ ਲੈ ਕੇ ਜਾਇਆ ਜਾਵੇ, ਉਹਨੂੰ ਠੰਡਾ ਪਾਣੀ ਜਾਂ ਫਿਰ ਨਮਕ ਤੇ ਚੀਨੀ ਦਾ ਘੋਲ ਪਿਆਇਆ ਜਾਵੇ। ਠੰਡੇ ਬਜ਼ਾਰੂ ਪਦਾਰਥਾਂ ਜਾਂ ਕਿਸੇ ਵੀ ਤਰ੍ਹਾਂ ਦੇ ਸੌਫਟ ਡਰਿੰਕ ਦਾ ਪਰਹੇਜ਼ ਇਸ ਵੇਲੇ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਘਰ ਤੋਂ ਬਾਹਰ ਨਿਕਲਣ ਵੇਲੇ ਆਪਣੇ ਕੋਲ ਪਾਣੀ ਅਤੇ ਗਲੂਕੋਜ਼ ਜ਼ਰੂਰ ਰੱਖੋ ਅਤੇ ਲੋੜ ਪੈਣ ਤੇ ਤੁਰੰਤ ਇਹਦਾ ਘੋਲ ਬਣਾ ਕੇ ਪੀਓ। ਇਹ ਬਹੁਤ ਮਦਦਗਾਰ ਹੋਵੇਗਾ। ਆਪਣਾ ਤੇ ਆਪਣੇ ਘਰ ਪਰਿਵਾਰ ਦਾ ਗਰਮੀ ਦੇ ਮੌਸਮ ਦੌਰਾਨ ਧਿਆਨ ਰੱਖੋ।
1: ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਫਿਲਮ ਲਵ ਇਨ ਟੋਕੀਓ ਚੋਂ। ਗੀਤ ਹੈ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਤੇ ਗੀਤ ਨੂੰ ਸੰਗੀਤ ਦਿੱਤਾ ਸ਼ੰਕਰ ਜੈਕਿਸ਼ਨ ਨੇ। ਬੋਲਨੇ ਹੱਸ ਜੈਪੁਰੀ ਦੇ।

ਤੁਸੀਂ ਆਨੰਦ ਮਾਣ ਰਹੇ ਹੋ ਪੁਰਾਣੇ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਰਜਨੀਗੰਧਾ ਤਹਿਤ। ਲੋ ਜੀ ਹੁਣ ਸੁਣਦੇ ਹਾਂ ਪ੍ਰੋਗਰਾਮ 'ਚ ਅਗਲੀ ਪੇਸ਼ਕਸ਼ ਫਿਲਮ ਬੌਬੀ 'ਚੋਂ। ਆਵਾਜ਼ਾਂ ਨੇ ਮੰਨਾ ਡੇ ਅਤੇ ਸ਼ੈਲਿੰਦਰ ਦੀਆਂ।

ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਰਜਨੀਗੰਧਾ ਖਤਮ ਕਰਨ ਦੀ ਮੈਨੂੰ ਤਰਨਜੀਤ ਨੂੰ ਦਿਓ ਇਜਾਜ਼ਤ। ਤੁਸੀਂ ਜੁੜੇ ਹੋਏ ਆਕਾਸ਼ਵਾਣੀ ਪਟਿਆਲਾ ਦੇ ਨਾਲ 100.2 ਓਮੇਗਾ ਹਰਟਸ 'ਤੇ। ਹੁਣ ਤੋਂ ਕੁਛ ਦੇਰ ਬਾਅਦ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਸਮਾਚਾਰ ਅਤੇ 11:05 'ਤੇ ਇੰਗਲਿਸ਼ ਨਿਊਜ਼ ਸਾਡੇ ਦਿੱਲੀ ਕੇਂਦਰ ਤੋਂ।